0: ਮਤ ਪਿੱਟੈ ਇਹੋ ਅੰਨ ਸਾਡਾ ਫਿੱਟੈ ਤਨ ਫਿੱਟੈ ਫਿੜ ਕਰੇਨ ਮਨ ਜੂਠੇ ਚੁਲੀ ਪਰੇਨ ਕਹੋ ਨਾਨਕ ਸੱਚ ਧਿਆਈਐ ਸੁੱਚ ਹੋਵੇ ਤਾਂ ਸੱਚ ਪਾਈਏ ਪੌੜ ਚਿੱਟੇ ਅੰਦਰ ਸਭ ਕੋ
1: ਵੇਖ ਨਜ਼ਰੀ ਹੇਠ ਤਿਲਾਇਦਾ ਆਪੇ ਨਿਬੜਿਆਈ ਆਪੇ ਹੀ ਕਰਮ ਕਰਾਇਦਾ ਵੱਡੋ ਵੱਡਾ ਵਡਮੀਰ।

ਥੋੜੀ ਚੁੱਕਾ ਅੰਦਰ ਸਭ ਕੋ ਵੇਖ ਨਗਰੀ ਹੇਠ ਚਲਾਇਂਦਾ ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਇਂਦਾ ਵਡਹੋ ਵਡਾ ਵਡ ਮੇਜਨੀ ਸਿਰੇ ਸਿਰ ਧੰਦੇ ਲਾਇਂਦਾ ਨਗਰ ਪੱਠੀ ਜੇ ਕਰੇ ਸੁਲਤਾਨਾ ਭਾਹੋ ਕਰਾਇਂਦਾ ਡਰ ਮੰਗਣ ਪਿੱਛ ਨਾ ਪੈਂਦਾ ਡਰ ਮੰਗਣ ਪਿੱਛ ਨਾ ਪੈਂਦਾ।

0: ਜੋਬਨ ਹਾਰਿਆ, ਜੋਬਨ ਹਾਰਿਆ, ਜੋਬਨ ਹਾਰਿਆ।
1: ਔੜੀ ਤੁਰੇ ਪਲਾਏ ਪੌਣ ਵੇ ਘਰ ਰੰਗੀ ਹਰਮ ਸਵਾਰਿਆ, ਉੱਥੇ ਮੰਡਾ ਮਾੜੀਆਂ ਲੈ ਬੈਠੇ ਘਰ ਪਸਾਰਿਆ, ਚੀਰ ਕਰਮਣ ਪਾਉਂਦੇ ਹਰ ਬੂਜਾ ਨਹੀਂ ਹਾਰਿਆ, ਪਰ ਫਰਮੈਸ਼ ਕਾਇਆ ਵਿੱਚ ਮਿਹਨਤ ਮਨ ਵਿਸਾਰਿਆ, ਗਰਾਈ ਜੋਬਨ ਹਾਰਿਆ, ਗਰਾਈ ਜੋਬਨ ਹਾਰਿਆ।

0: ਤਿਨਾ ਸੂਤਕ ਨਾਹੇ ਪੌੜੀ ਸਿੱਖਰ ਵੱਡਾ ਕਰਸਲਾ ਹੈ ਜਿਸ ਵਿੱਚ ਵੱਡੀਆਂ ਵੱਡਿਆਈਆਂ ਸਮਿਤ ਨਦੀਆਂ ਨੇ ਜਾਤ ਸੁਭਾਣਾ ਰਮਨ ਵਸਾਈਆਂ ਕਰੋ ਕੁਮਸਤ ਥੱਕ ਧਾਰੇ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿ ਤੁੱਠੇ ਨੌਨਿਤ ਪਾਈਆਂ ਨੌਨਿਤ ਪਾਈਆਂ ਨੌਨਿਤ ਪਾਈਆਂ
1: ਪੌੜੀ ਸਤਿਗੁਰੂ ਵੱਡਾ ਕਰ ਸਲਾਹੀਏ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮਿਲੇ ਤਾਂ ਨਦਰੀ ਆਈਆਂ ਜਾਤ ਇਸ ਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹਸਤਕਾਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿ ਤੁੱਠੇ ਨੌਨਿਤ ਪਾਈਆਂ ਸਹਿ ਤੁੱਠੇ ਨੌਨਿਤ ਪਾਈਆਂ।

ਦਾਨ ਹੰਡੋ ਹੀ ਭੰਡ ਉਪਜੈ ਭੰਡੇ ਬਾਜ ਨਾ ਕੋਏ ਨਾਨਕ ਭੰਡੇ ਬਾਹਰਾ ਇੱਕੋ ਸੱਚਾ ਸੋਏ ਜਿਤ ਮੁਖ ਸਦਾ ਸਲਾਹੀਏ ਭਗਾਂ ਰਤੀ ਚਾ ਨਾਨਕ ਤੇ ਮੁਖ ਜਲੇ ਤਿਤ ਸੱਚੇ ਦਰਬਾਰ ਪੌੜੀ ਸਭ ਗੁਆ ਖਿਆ।

ਕੋੜੀ ਸਭ ਤੋਂ ਆਖਾ ਆਪਣਾ ਦਿਸਣਾ ਹੀ ਸੋ ਤੁਨ ਕੱਢੀਐ ਪਿਤਾ ਆਪੋ ਆਪਣਾ ਪਹੀ ਲੇਖਾ ਛੰਡੀਐ ਜਾ ਰਹਿਣਾ ਨਹੀਂ ਐ ਜਗ ਦਾ ਕਾਇਦ ਗਰਬ ਹੰਡੀਐ ਮੰਦਾ ਕਿਸੇ ਨਾ ਕੀ ਪੜ ਕਰੇ ਹੋ ਬੁਝੀਐ ਮੂਰਖ ਹੈ ਨਾਲ ਨਾਲ ਲੁਝੀਐ।

0: ਫਿੱਕੋ ਫਿੱਕਾ ਸੱਦੀਏ ਫਿੱਕੇ ਫਿੱਕੀ ਸੋਏ ਫਿੱਕਾ ਦਰਗਾ ਸੱਟੀਏ
1: ਮੂੰਹ ਥੁੱਕਾ ਫਿੱਕੇ ਪਾਹੇ
0: ਫਿੱਕਾ ਮੁਰਖਾ ਖੀਏ ਪਾਣਾ ਲੈ ਸਜਾਏ ਮਹੱਲਾ ਪਹਿਲਾ
1: ਅੰਦਰੋਂ ਝੂਠੇ ਪੈਲ ਬਾਹਰ ਦੁਨੀਆ ਅੰਦਰ ਫੈਲ ਅੱਠ ਸੁਰ ਤੀਰਥ ਜੇ ਨਹਾਵੇ ਉਤਰੇ ਨਾਹੀ ਮੈਲ ਜਿਨ ਪਟ ਅੰਦਰ ਬਾਹਰ ਗੁੱਦੜ ਤੇ

ਤੁਸੀਂ ਸਰਵਨ ਕਰ ਰਹੇ ਸੀ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮੀਡੀਅਮ ਵੇਵ 343 ਸ਼੍ਰੀਆ 6 ਮੀਟਰ ਯਾਨੀ 873 ਕਿਲੋ ਹਰਟਸ, FM ਬੈਂਡ 103.6 ਮੈਗਾਹਰਟਸ ਅੰਮ੍ਰਿਤਸਰ ਅਤੇ DTH ਸੀ AIR ਪੰਜਾਬ ਸੇਵਾ ਦਾ ਇਹ ਹੈ ਜਲੰਧਰ ਕੇਂਦਰ। ਹੁਣ ਪੇਸ਼ ਹੈ ਖੇਤੀਬਾੜੀ ਪ੍ਰੋਗਰਾਮ।

0: ਜੈ ਹਿੰਦ ਜੀ ਸੰਧੂ ਸਾਹਿਬ ਬੱਚਿਆਂ ਵਾਲੇ ਓ
1: ਜੈ ਹਿੰਦ ਜੀ ਜੈ ਹਿੰਦ ਰੁੜੀਆ ਰਾਮ ਜੀ ਸੁਣਾਓ ਕੀ ਹਾਲ ਚਾਲ ਆ
0: ਤਕੜਾ ਤਕੜਾ ਬੱਚਿਆਂ ਵਾਲਿਓ ਸ਼ੁਕਰ ਮਾਲਕ ਦਾ ਤੁਸੀਂ ਆਪਣਾ ਦੱਸੋ
1: ਬਹੁਤ ਵਧੀਆ ਜਿਸ ਤਰ੍ਹਾਂ ਆਪਾਂ ਗੱਲ ਕਰਦੇ ਹੁੰਦੇ ਹਾਂ ਦੇਖੋ ਕਿ ਆਪਾਂ ਨੂੰ ਸਿਆਣੇ ਲੋਕ ਕਹਿੰਦੇ ਵੀ ਜੇ ਹਮੇਸ਼ਾ ਖੁਸ਼ ਰਹਿਣਾ ਬਾਗ ਲਾ ਲਓ
0: ਬਿਲਕੁਲ
1: ਕਿਉਂਕਿ ਦੇਖੋ ਬਾਗ ਆ ਨਾ ਇਹ ਲੰਮੇ ਸਮੇਂ ਦੀ ਫਸਲ ਹੈਗੀ
0: ਬਿਲਕੁਲ ਜੀ
1: ਸੋ ਇਸ ਕਰਕੇ ਜਿਹਦੀ ਸੰਭਾਲ ਵਧੀਆ ਤਰੀਕੇ ਨਾਲ ਕਰੀਏ ਬੂਟੇ ਵਧੀਆ ਤਰੀਕੇ ਨਾਲ ਵਿਉਂਤਬੰਦੀ ਕਰਕੇ ਬਾਗ ਆਪਣੇ ਇਲਾਕੇ ਦੇ ਮੁਤਾਬਕ ਲਾਇਆ ਗਿਆ ਹੋਵੇ ਅਤੇ ਫਿਰ

0: ਮੌਜਾਂ ਹੀ ਮੌਜਾਂ ਆ ਜੀ।
1: ਦੇਖੋ ਸੰਧੂ ਸਾਹਿਬ, ਜਿਹੜਾ ਤੁਸੀਂ ਜ਼ਿਕਰ ਕੀਤਾ ਹੈ ਬਾਗਬਾਨੀ, ਆਪਾਂ ਸਾਰੇ ਜਾਣਦੇ ਹਾਂ, ਪਹਿਲਾਂ ਹੀ ਬਹੁਤ ਆਪਾਂ ਜ਼ਿਕਰ ਕੀਤਾ ਇਸ ਗੱਲ ਦਾ ਕਿ ਲੰਬੇ ਸਮੇਂ ਦਾ ਕੰਮ ਹੈ।
0: ਹਾਂ,
1: ਕੋਈ ਵੀ ਬੂਟਾ ਜਿਹੜਾ ਹੈ ਚਾਰ ਤਿੰਨ ਚਾਰ ਸਾਲ ਤੋਂ ਪਹਿਲਾਂ ਤੁਹਾਨੂੰ ਉਹਦੀ ਵਾਪਸੀ ਨਹੀਂ ਹੈ ਸਾਡੇ ਕੋਲ, ਤਿੰਨ ਚਾਰ ਸਾਲ ਬਾਅਦ ਹੀ ਫਲ ਨੇ ਲੱਗਣਾ ਹੈ ਅਤੇ ਫਿਰ ਹੀ ਸਾਨੂੰ ਜਿਹੜਾ ਹੈ ਫਲ ਦਾ ਪੈਸੇ ਚਾਰ ਪੈਸਿਆਂ ਦਾ ਮੂੰਹ ਦੇਖਣਾ। ਇੱਕ ਤਾਂ ਜਦੋਂ ਆਪਾਂ ਬਿਉਂਦਬੰਦੀ ਕਰਦੇ ਹਾਂ ਸਾਨੂੰ ਉਸ ਲਿਹਾਜ਼ ਨਾਲ ਕਰਨੀ ਚਾਹੀਦੀ ਹੈ ਕਿ ਪੂਰਕ ਫਸਲਾਂ, ਕਿ ਬਾਗਾਂ ਦੇ ਵਿੱਚ ਜਿਹੜੀਆਂ ਅਸੀਂ ਉਹੀ ਬਾਗ ਸਥਾਪਿਤ ਕਰੀਏ, ਉਹੀ ਬਾਗਾਂ ਨੂੰ ਤਰਜੀਹ ਦੇਈਏ ਜਿਨ੍ਹਾਂ ਦੇ ਵਿੱਚ ਅਸੀਂ ਦੂਜੀਆਂ ਫਸਲਾਂ ਬੀਜ ਸਕਦੇ ਹਾਂ। ਹੁਣ ਆਪਾਂ ਪੰਜਾਬ ਦੇ ਵਿੱਚ ਦੇਖਦੇ ਹਾਂ ਨਿੰਬੂ ਜਾਤੀ ਦੇ ਬਾਗ ਹੈ, ਜਾਂ ਖਾਸ ਤੌਰ 'ਤੇ ਆਪਾਂ ਦੇਖਦੇ ਹਾਂ ਕਿ ਨਾਸ਼ਪਾਤੀ ਦੀ ਖੇਤੀ ਬੜੇ ਇਲਾਕੇ 'ਚ ਬੜੀ ਕਾਮਯਾਬੀ ਨਾਲ ਲਈ ਜਾ ਸਕਦੀ ਹੈ। ਬੇਰਾਂ ਦੀ ਕਾਸ਼ਤਕਾਰੀ ਬੜੀ ਕਾਮਯਾਬੀ ਨਾਲ ਪੰਜਾਬ ਦੇ ਵਿੱਚ ਹੋ ਰਹੀ ਹੈ।
0: ਅੰਗੂਰ ਆ,
1: ਅੰਗੂਰ ਹੈ। ਸੋ ਜਿਹੜੀਆਂ ਫਸਲਾਂ ਨੂੰ ਪੰਜਾਬ ਦੇ ਵਿੱਚ ਅਸੀਂ ਇਹ ਉਗਾ ਸਕਦੇ, ਪਹਿਲੀ ਗੱਲ ਤਾਂ ਤਰਜੀਹ ਸਾਨੂੰ ਉਹਨਾਂ ਫਸਲਾਂ ਵੱਲ ਜਾਣਾ ਚਾਹੀਦਾ ਹੈ।
0: ਹਾਂ, ਨਾਲੇ ਦੇਖੋ ਰੁੜੀਆ ਰਾਮ ਜੀ ਕਿ ਜਿਹੜੀ ਆਪਾਂ ਵਿੱਚ ਫਸਲ ਲਾਉਣੀ ਆ ਨਾ,
1: ਹਾਂ,
0: ਉਹ ਦੋਨਾਂ ਦੇ ਜਿਹੜੀ ਨਾ ਆਪਸ ਵਿੱਚ ਹਾਲਾਤ ਅਨੁਕੂਲ ਹੋਣੇ ਚਾਹੀਦੇ।
1: ਹਾਂ ਬਿਲਕੁਲ, ਰਲ ਉਹੀ ਹੈ ਬਣਦੀ ਹੋਣੀ ਚਾਹੀਦੀ ਉਹਨਾਂ ਦੀ ਆਪਸ।
0: ਹਾਂ, ਇਹ ਨਾ ਹੋਵੇ ਕਿ ਹੁਣ ਦੇਖੋ ਤੁਸੀਂ ਜਿਹੜੀ ਵਿੱਚ ਫਸਲ ਬੀਜੀ ਹੈ ਉਹਨੂੰ ਪਾਣੀ ਦੀ ਲੋੜ ਹੈਗੀ ਹੈ, ਬਾਗ ਨੂੰ ਨਹੀਂ ਹੈ।
1: ਬਿਲਕੁਲ,
0: ਜਾਂ ਕਈ ਵਾਰ ਬੂਟੇ ਨੂੰ ਪਾਣੀ ਦੀ ਲੋੜ ਹੈ, ਵਿੱਚ ਫਸਲ ਬੀਜੀ ਉਹਨੂੰ ਨਹੀਂ ਲੋੜ ਹੈ,
1: ਨਹੀਂ ਲੋੜ।
0: ਸੋ ਇਸ ਤਰੀਕੇ ਦੀ ਵਿਉਂਤਬੰਦੀ ਹੋਣੀ ਚਾਹੀਦੀ ਹੈ ਵੀ ਇੱਕ ਤਾਂ ਪਾਣੀ ਲਾਉਣ ਦਾ ਤਰੀਕਾ ਹੈ ਵੱਖਰਾ ਵੱਖਰਾ ਹੋਵੇ,
1: ਤਾਂ ਕਿ
0: ਇਹ ਸਮੱਸਿਆ ਨਾ ਆਵੇ ਕਿ ਮੇਰਾ ਫਸਲ ਆਪਣੀ ਪੱਕਣ 'ਤੇ ਹੁੰਦੀ ਹੈ ਅਤੇ ਪਰ ਬੂਟਿਆਂ ਨੂੰ ਪਾਣੀ ਦੀ ਲੋੜ ਆ।
1: ਬਿਲਕੁਲ ਜੀ, ਸਾਰੀਆਂ ਚੀਜ਼ਾਂ ਤਾਂ ਦੇਖੋ ਨਾ ਸੰਧੂ ਸਾਹਿਬ, ਜਿੱਦਾਂ ਆਪਾਂ ਕਹਿੰਦੇ ਹਾਂ ਵੀ ਹਰ ਕਿੱਤੇ ਦੀ ਇੱਕ ਆਪਣੀ ਜਿਹੜੀ ਹੈ ਨਾ ਉਹ ਆਪਣੀ ਭਾਸ਼ਾ ਹੈ। ਸੋ ਇਸ ਕਰਕੇ ਆਲਾ ਸੇਡ ਜੇ ਖੇਤੀ ਕਰਾਂਗੇ ਆਪਾਂ ਬਿਨਾਂ ਪੁੱਛੇ ਦੱਸੇ ਜਾਣਕਾਰੀ ਦੇ, ਉਹਦਾ ਸਾਨੂੰ ਨੁਕਸਾਨ ਹੀ ਪੱਲੇ ਪੈਣੇ ਨੇ। ਹੁਣ ਜਿੱਦਾਂ ਆਪਾਂ ਬਾਗਾਂ ਦੀ ਗੱਲ ਕਰ ਰਹੇ ਹਾਂ, ਇਹਦੇ 'ਚ ਬਾਗਬਾਨੀ ਦਾ ਮਹਿਕਮਾ ਸਾਡੇ ਕੋਲ ਹੈ,
0: ਬਹੁਤ
1: ਬਾਹਰ ਸਾਡੇ ਕੋਲ ਨੇ, ਹੁਣ ਨੇੜੇ ਨੇੜੇ ਆਪਣੇ ਕ੍ਰਿਸ਼ੀ ਵਿਗਿਆਨ ਕੇਂਦਰ ਬਣੇ ਹੋਏ ਹੈ। ਤੁਸੀਂ ਪਹਿਲੇ ਜਾ ਕੇ ਜੋ ਵੀ ਬਾਗ ਲਾਉਣਾ, ਜਿਹੜੇ ਵੀ ਬੂਟੇ ਲਾਉਣੇ ਹੈ, ਉਹਦੇ ਲਈ ਪਹਿਲਾਂ ਬਾਹਰ ਨਾਲ ਸਲਾਹ ਕਰੋ। ਸਲਾਹ ਮਸ਼ਵਰੇ ਬਿਨਾਂ ਇਹ ਕੰਮ ਦੇ ਵਿੱਚ ਸਾਨੂੰ ਨਹੀਂ ਜਾਣਾ ਚਾਹੀਦਾ ਹੈ। ਜ਼ਿਕਰ ਇਸੇ ਕਰਕੇ ਆਪਾਂ ਕੀਤਾ ਕਿ ਲੰਮੇ ਸਮੇਂ ਦਾ ਕੰਮ ਹੈ, ਚਾਹੇ ਤੁਸੀਂ ਏਕੜ ਦਾ ਲਾਉਣਾ ਚਾਹੇ ਦੋ ਏਕੜ ਦਾ ਲਾਉਣਾ ਹੈ, ਮੁੜ ਕੇ ਉਹਦੀ ਭਰਪਾਈ ਜਿਹੜੀ ਹੈ ਫਿਰ ਔਖੀ ਹੋ ਜਾਂਦੀ ਹੈ, ਮੁੜ ਕੇ ਬਾਗ ਪੱਟਦੇ
0: ਲੱਗਦਾ ਜੀ। ਕਈ ਵਾਰ ਦੇਖੋ ਹੁਣ ਕਿ ਬੂਟਾ ਲਾਇਆ ਉਹਨੇ ਚਾਰ ਪੰਜ ਸਾਲ ਬਾਅਦ ਜਾ ਕੇ ਪਤਾ ਲੱਗਣਾ
1: ਕੀ ਹੈ ਨਿਕਲਿਆ ਇੱਕ, ਦੇਖੋ
0: ਹਾਂਜੀ ਉਸ ਸਮੇਂ ਤੱਕ ਕਿੰਨਾ, ਦੇਖੋ ਹੁਣ ਆਪਾਂ ਮੋੜਾਂ ਨਹੀਂ ਪਾ ਸਕਦੇ, ਫਸਲ ਤਾਂ ਨਹੀਂ, ਛਮਾਂ ਹੀ ਪਤਾ ਲੱਗ ਜੂਗਾ ਵੀ ਚਲੋ ਅਗਲੀ ਵਾਰੀ ਧਿਆਨ ਰੱਖ ਲਾਂਗੇ।
1: ਬਿਲਕੁਲ ਬਿਲਕੁਲ,
0: ਇਸ ਕਰਕੇ ਪੱਕੇ ਪੈਰੀ ਕੰਮ ਕਰਨ ਦੀ ਲੋੜ ਪੈਂਦੀ ਹੈਗੀ ਆ। ਹੁਣ ਦੇਖੋ ਬੂਟਾ ਲਾਇਆ, ਜਿੱਦਾਂ ਹੁਣ ਆਪਣੇ ਬੱਚਾ ਹੁੰਦਾ ਰੁੜੀਆ ਰਾਮ ਜੀ,
1: ਬਿਲਕੁਲ,
0: ਉਹਨੂੰ ਕਈ ਵਾਰ ਉਂਗਲੀ ਫੜ ਕੇ ਆਪਾਂ ਚੱਲਨੇ ਵੀ ਵਧੀਆ, ਅੱਗੇ ਚੱਲ ਕੇ ਫਿਰ ਵਧੀਆ ਤੁਰਦਾ ਹੈ।
1: ਪਹਿਲਾਂ ਮੌਸਮ ਕੱਢਣਾ ਬੜਾ ਮੁਸ਼ਕਲ ਹੈ, ਬੂਟੇ ਦਾ ਵੀ, ਜਿੱਦਾਂ ਤੁਸੀਂ ਬੱਚਿਆਂ ਦੀ ਗੱਲ ਕੀਤੀ ਹੈ, ਕਿਉਂਕਿ ਮਾੜੀ ਮੋਟੀ ਤੇਜ਼ ਹਵਾ ਚੱਲ ਗਈ ਇਹਨੇ ਫਿਰ ਵੀ ਨਹੀਂ ਬਚਣਾ, ਠੰਡ ਜ਼ਿਆਦਾ ਪੈ ਗਈ ਫਿਰ ਨੁਕਸਾਨ, ਗਰਮੀ ਜ਼ਿਆਦਾ ਪੈ ਗਈ ਫਿਰ ਨੁਕਸਾਨ। ਇਸ ਕਰਕੇ ਪਹਿਲਾਂ ਜਿੱਦਾਂ ਆਪਾਂ ਕਹਿੰਦੇ ਕਿ ਜਦੋਂ ਬੂਟੇ ਸੰਭਲ ਜਾਂਦੇ ਆ ਤਾਂ ਉਸ ਟਾਈਮ ਜਿਹੜੀ ਕਿਤੇ ਨਾ ਕਿਤੇ ਥੋੜ੍ਹੀ ਮੋਟੀ ਗੱਲ ਇੱਧਰ ਉੱਧਰ ਹੋ ਜਾਏ ਕੋਈ ਨਹੀਂ ਬਚ ਜਾਂਦੀ ਹੈ। ਪਰ ਜਿਹੜੇ ਨਵੇਂ ਖਾਸ ਤੌਰ ਦੇ ਉੱਤੇ ਬੂਟੇ ਹੁਣ ਆਪਾਂ ਹੁਣ ਵੀ ਬੂਟੇ ਜਿਹੜੇ ਲਾਏ ਹੈ,
0: ਸਹਾਰਾ ਦਿਓ ਜੀ
1: ਉਹਨਾਂ ਨੂੰ ਸਹਾਰਾ। ਫਿਰ ਸਭ ਤੋਂ ਵੱਡੀ ਚੀਜ਼ ਇਹ ਹੈ ਕਿ ਇਹ ਚੀਜ਼ ਨੂੰ ਹੁਣ ਆਪਾਂ ਦੇਖੋ ਕੋਈ ਓਟਤਾ ਕਰਕੇ ਉਹਦੇ ਲਈ ਸਾਡੇ ਕੋਲ ਜਿੱਦਾਂ ਕਹਿੰਦੇ ਹਾਂ ਵੀ ਭਾਈ ਬਾੜ ਹੈ, ਹਵਾ ਰੋਕੂ ਬਾੜ ਦੇ ਵਿੱਚ ਉਹ ਬੂਟੇ ਲਾਉਂਦੇ ਹੈ, ਜਿੱਦਾਂ ਕਰਾਉਂਦਾ ਹੈ ਹਨਾ, ਇੱਦਾਂ ਦੇ ਬੂਟੇ ਲਾਉਂਦੇ
0: ਲਾ ਸਕਦੇ ਆ,
1: ਉਹਨਾਂ ਤੋਂ ਵੀ ਮੁਨਾਫਾ ਹੁੰਦਾ ਹੈ ਕਿ ਨਹੀਂ। ਸੋ ਇਸ ਕਰਕੇ ਵਿਉਂਤ ਸਾਨੂੰ ਉਸ ਲਿਹਾਜ਼ ਨਾਲ ਬਣਾਉਣੀ ਚਾਹੀਦੀ ਹੈ ਵੀ ਨਾਲੇ ਸੱਪ ਮਰ ਜੇ ਨਾਲੇ ਸੋਟੀ ਬਚ ਜੇ ਨਾਲੇ ਹਵਾ ਪਾਣ, ਜਿਹੜਾ ਨੁਕਸਾਨ ਹੈ ਗਰਮ ਹਵਾ ਦਾ ਸਰਦ ਹਵਾ ਦਾ ਉਹ ਤੋਂ ਵੀ ਬੂਟਾ ਬਚਿਆ ਰਹੇ ਤੇ ਚਾਰ ਪੈਸੇ ਦੀ ਬਟਕ ਵੀ ਹੋ ਜੇ।
0: ਹਾਂ, ਪਹਿਲਾਂ ਕਹਿੰਦੇ ਵੀ ਹਵਾ ਰੋਕੂ ਬਾੜ ਤਾਂ ਪਹਿਲਾਂ ਲਾਓ,
1: ਬਿਲਕੁਲ ਬਿਲਕੁਲ,
0: ਤਾਂ ਕਿ ਉਹਨੇ ਆਪਣੇ ਹਰ ਤਰੀਕੇ ਨਾਲ ਸਹਾਇਤਾ ਕਰਨੀ ਹੈਗੀ ਹੈ। ਬਾਕੀ ਦੇਖੋ ਕਿ ਬੂਟੇ ਜਦੋਂ ਲਾਉਣੇ ਹੈਗੇ ਆ, ਜੇ ਕੋਸ਼ਿਸ਼ ਕਰੀਏ ਕਿ ਆਪਾਂ ਉਹਦੇ ਵਿੱਚ ਪਾਣੀ ਦਾ ਪ੍ਰਬੰਧ ਜਿਹੜਾ ਨਾ ਉਹ ਡ੍ਰਿਪ ਨਾਲ ਕਰੀਏ, ਅਤੇ ਇੱਕ ਬੂਟੇ ਦਾ ਪਾਣੀ ਜਿਹੜਾ ਦੂਸਰੇ ਬੂਟੇ ਤੱਕ ਨਾ ਹੀ ਜਾਏ,
1: ਨਾ ਜਾਵੇ ਜੀ। ਬਿਲਕੁਲ,
0: ਕਈ ਸਮੱਸਿਆਵਾਂ ਇਹਦੇ ਨਾਲ ਆ ਜਾਂਦੀਆਂ ਨੇ ਕਿ ਇੱਕ ਬਿਮਾਰੀ ਹੈ ਤਾਂ ਦੂਜੇ ਬੂਟੇ ਨੂੰ ਚਲੇ ਜਾਏਗੀ।
1: ਆ ਕਈ ਵਾਰੀ ਨਾ ਹੁਣ ਆਪਾਂ ਸੰਧੂ ਸਾਹਿਬ ਦੇਖਦੇ ਹਾਂ ਕਿ ਥੋੜ੍ਹਾ ਜਲਗਰਜ਼ੀ ਆਪਾਂ ਇਹ ਵੀ ਵਰਤਦੇ ਹਾਂ ਵੀ ਜਦੋਂ ਆਪਾਂ ਸਿਧਾਈ ਵਗੈਰਾ ਵੀ ਕਰਦੇ ਹਾਂ ਜਾਂ ਕੋਈ ਫਲ ਵੀ ਹੈ, ਕਿੱਦਾਂ ਕੋਈ ਫਲ ਲੱਗਿਆ ਹੋਇਆ ਉਹ ਥੱਲੇ ਡਿੱਗ ਪਿਆ, ਅਸੀਂ ਉਹਨੂੰ ਉੱਥੇ ਹੀ ਰਹਿਣ ਦਿੰਦੇ ਹਾਂ, ਜਾਂ ਕੋਈ ਬਿਮਾਰ ਟਾਹਣੀ ਹੈ ਉਹ ਥੱਲੇ ਸਿੜਤੀ ਵੱਢ ਕੇ ਅਤੇ ਉਹ ਵੀ ਉੱਥੇ ਪਈ ਰਹਿਣੀ, ਅਸੀਂ ਇਹ ਨਹੀਂ ਦੇਖਦੇ ਵੀ ਕਿਉਂਕਿ ਉਹ ਨੁਕਸਾਨ ਤਾਂ ਜਿਹੜੇ ਫਲਦਾਰ ਬੂਟੇ ਦੇ ਆ ਕੇ ਜਿਹੜਾ ਨੁਕਸਾਨ ਉੱਪਰੋਂ ਨਹੀਂ ਕੋਈ ਨੁਕਸਾਨ ਹੁੰਦਾ, ਸਾਰਾ ਕੁਝ ਜਾਂਦਾ ਜ਼ਮੀਨ 'ਚੋਂ ਹੀ ਹੈ। ਹੁਣ ਉਹ ਜਿਸ ਚੀਜ਼ ਕਰਕੇ, ਜਿਹੜੇ ਕੀੜੇ ਕਰਕੇ ਜਾਂ ਜਿਹੜੇ ਵੀ ਚੀਜ਼ ਕਰਕੇ ਉਹ ਬੂਟੇ ਨੂੰ ਨੁਕਸਾਨ ਹੋਇਆ, ਅਸੀਂ ਫਿਰ ਉਹ ਜ਼ਮੀਨ 'ਚ ਸਿੱਟਤਾ, ਉਹ ਜਿੱਦਾਂ ਤੁਸੀਂ ਦੇਖੋ ਉਹ ਬਾਕੀ ਦੇ ਵੱਲ ਫਿਰ ਤੁਰ ਪਿਆ, ਅਗਲੀ ਬੂਟੇ ਨੂੰ ਵੀ ਗਾਲ ਦੂ,
0: ਜ਼ਮੀਨ 'ਚ ਦਬਾ ਦਈਏ,
1: ਉਹਨੂੰ ਦੱਬਣਾ ਚਾਹੀਦਾ ਕਿਸੇ, ਮਤਲਬ ਨਸ਼ਟ ਕਰਨਾ ਆਪਾਂ ਉਹਨੂੰ ਕਿਸੇ ਤਰੀਕੇ ਨਸ਼ਟ ਕਰੀਏ।
0: ਹੁਣ ਦੇਖੋ ਕਿ ਇੱਕ ਹੋਰ ਕੰਮ ਵਧੀਆ ਰੁਲੀ ਰਾਮ ਜੀ ਸਾਡੇ ਕਿਸਾਨ ਵੀ ਕਰਦੇ ਆ ਕਿ ਜਿਹੜੇ ਵੱਡੇ ਬੂਟੇ ਨੇ ਨਾ ਉਹਨਾਂ ਦੇ ਤਣਿਆਂ 'ਤੇ ਸਫੈਦੇ ਵੀ ਕਰਦੇ।

0: ਮੌਸਮ ਦਾ ਟਾਕਰਾ ਫਿਰ ਹੈ ਨਾ।
1: ਹਾਂ, ਇਹਦੇ ਨਾਲ ਦੇਖੋ ਇੱਕ ਤਾਂ ਕੀੜਾ ਮਕੌੜਾ ਨਹੀਂ ਚੜ੍ਹਦਾ ਜ਼ਮੀਨ ਤੋਂ ਉੱਪਰ ਨੂੰ, ਦੂਸਰਾ ਕਿ ਮੌਸਮ ਦਾ ਜਿਹੜਾ ਸਿੱਧਾ ਅਸਰ ਹੈ ਨਾ
0: ਨਹੀਂ
1: ਉਹ ਤਣੇ 'ਤੇ ਨਹੀਂ ਹੁੰਦਾ,
0: ਤਣੇ 'ਤੇ ਤਣਾ ਪਾੜਦਾ ਨਹੀਂ ਹੈ, ਬਚਾ ਰਹਿੰਦਾ ਹੈ ਟੈਂਪਰੇਚਰ ਦੇ। ਹੁਣ ਤਾਂ ਤਿਲਕਮੀ ਪੱਟੀ ਆ ਗਈ, ਬਹੁਤ ਸਾਰੇ ਕੀੜੇ ਹੈ ਜਿਹੜੇ ਉਹ ਚੜ੍ਹ ਹੀ ਨਹੀਂ ਸਕਦੇ ਉਹਦੇ।
1: ਹਾਂ, ਉਹ ਵੀ ਲਾਭ,
0: ਉਹ ਵੀ ਲੱਗ ਜਾਂਦੀ ਹੈ,
1: ਲੱਗ ਜਾਂਦੀ ਹੈਗੀ ਹੈ। ਮਤਲਬ ਹੈ ਕਿ ਦੇਖੋ ਜਿਹੜੇ ਆਪਣੇ ਬੂਟੇ ਲਾਏ ਹੈਗੇ ਉਹਨਾਂ 'ਚ ਅੱਗੇ ਚੱਲ ਕੇ ਆਪਾਂ ਨੂੰ ਪਾਣੀ ਦੀ ਲੋੜ ਪੈਣੀ ਹੈਗੀ, ਉਹਦਾ ਪ੍ਰਬੰਧ ਜਿਹੜਾ ਕਰਨਾ।
0: ਬਿਲਕੁਲ,
1: ਹੁਣ ਤਾਂ ਦੇਖੋ ਆਪਾਂ ਜਿੱਦਾਂ ਗੱਲ ਕਰ ਰਹੇ ਨਾ, ਫਰਟੀਗੇਸ਼ਨ ਦਾ ਜ਼ਮਾਨਾ ਆ ਗਿਆ ਕਿ ਨਾਲ ਤਾਂ ਪਾਣੀ ਲਾਓ ਅਤੇ ਨਾਲ ਹੀ ਜਿਹੜਾ ਹੈਗਾ ਉਹ ਖਾਦ ਦੇ ਜਾ ਸਕਦੇ ਹੈਗੇ ਹੈ, ਅਤੇ ਇਸ ਤਰੀਕੇ ਦੀ ਵਿਉਂਤਬੰਦੀ ਕਰਕੇ ਹੀ ਚੱਲੀਏ।
0: ਬਿਲਕੁਲ ਜੀ, ਬਿਲਕੁਲ। ਹੁਣ ਤਾਂ ਸਾਰੀਆਂ ਚੀਜ਼ਾਂ ਤਾਂ ਸੰਧੂ ਸਾਹਿਬ ਇਹੀ ਹੈ ਨਾ ਕਿ ਬਾਗ ਲਾਉਣ ਤੋਂ ਪਹਿਲਾਂ ਹੀ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ।
1: ਹਾਂ,
0: ਜੇ ਹੁਣ ਆਪਾਂ ਕਹੀਏ ਵੀ ਬਾਅਦ ਦੇ ਵਿੱਚ ਫੁਆਰੇ ਲਾ ਦਿਆਂਗੇ ਤੇ ਬਾਅਦ ਦੇ ਵਿੱਚ ਫੁਆਰੇ ਜਿਹੜੇ ਸਾਨੂੰ ਲੱਗਣੇ ਵੀ ਨਹੀਂ ਤੇ ਮਹਿੰਗੇ ਪੈ ਜਾਣੇ ਨੇ, ਕਿਉਂਕਿ ਇਹ ਬਾਗ ਆਪਾਂ ਸਥਾਪਿਤ ਕਿਹੜਾ ਬਾਗ ਲਾਉਣਾ, ਕਿਉਂਕਿ ਉਸ ਲਿਹਾਜ਼ ਨਾਲ ਹੀ ਜਿਹੜਾ ਹੈ ਚੱਲਣਾ ਕੰਮ।
1: ਹਾਂ, ਹੁਣ ਦੇਖੋ ਜੇ ਕਿਸੇ ਨੇ ਅੰਗੂਰ ਦਾ ਬਾਗ ਲਿਆ ਤਾਂ ਉਹਦੇ ਲਈ ਆਪਾਂ ਨੂੰ ਪਤਾ ਵੇਲ ਨੇ ਉੱਪਰ ਵੀ
0: ਉੱਪਰ ਜਾਣਾ ਹੈ,
1: ਉਹਦੇ ਲਈ ਉਸ ਲਿਹਾਜ਼ ਨਾਲ ਪ੍ਰਬੰਧ ਕਰਨਾ ਪਊਗਾ। ਸੋ ਇਸ ਕਰਕੇ ਆਪਣੇ ਇਲਾਕੇ ਦੀ ਦੇਖ ਕੇ ਹੁਣ ਤਾਂ ਦੇਖੋ ਇੰਨੀਆਂ ਸਾਡੇ ਕੋਲ ਸਹੂਲਤਾਂ ਨੇ ਕਿ ਹਰ ਤਰੀਕੇ ਦੀ ਪਤਾ ਲੱਗ ਜਾਂਦੇ ਹੈਗੇ ਮੌਸਮ ਕਿਹੋ ਜਿਹਾ ਆਉਣ ਵਾਲਾ ਹੈਗਾ ਅਤੇ ਕਿਹੋ ਜਿਹਾ ਕੀੜਾ ਮਕੌੜਾ ਲੱਗਣਾ ਹੈਗਾ। ਬਾਗਬਾਨੀ ਦੇ ਹਰ ਤਰੀਕੇ ਦੇ ਅਫਸਰ ਤੁਹਾਡੇ ਜਿਹੜੇ ਹੈਗੇ ਆ ਫੋਨ ਦੇ ਵਿੱਚ,
0: ਹਾਂ
1: ਤੁਹਾਡੇ ਕੋਲ ਨੰਬਰ ਹੋਣੇ ਚਾਹੀਦੇ ਹੈਗੇ ਆ,
0: ਜ਼ਰੂਰੀ ਹੈ ਜੀ। ਸਭ ਤੋਂ ਜ਼ਿਆਦਾ ਜ਼ਰੂਰੀ ਤਾਂ ਸੰਧੂ ਸਾਹਿਬ ਇਹੀ ਗੱਲ ਹੈ ਕਿ ਮਾਰਾਂ ਦੇ ਨਾਲ ਅੱਜ ਜਿਹੜੀ ਖੇਤੀ ਹੈ ਉਹ ਮਾਰਾਂ ਦੇ ਨਾਲ ਹੀ ਹੈ, ਵਿਚਾਰਾਂ ਦੇ ਨਾਲ ਹੀ ਹੈ। ਸੋ ਇਸ ਕਰਕੇ ਜਦ ਤੱਕ ਤੁਸੀਂ ਮਾਹਿਰਾਨਾ ਰਾਏ ਦੇ ਨਾਲ ਕੋਈ ਕੰਮ ਨਹੀਂ ਕਰੋਗੇ ਅਤੇ ਉਹ ਕੰਮ ਜਿਹੜਾ ਤੁਹਾਨੂੰ ਕਿਤੇ ਨਾ ਕਿਤੇ ਪਿੱਛੇ ਪਾ ਦੂਗਾ ਅਤੇ ਮਾਰ ਬੈਠੇ ਕਿਸੇ ਚੀਜ਼ ਲਈ ਨਹੀਂ ਜੀ, ਸਾਡੇ ਲਈ ਬੈਠੇ, ਸਾਡੀ ਸੇਵਾ ਲਈ ਨਾ।
1: ਆਪਣੇ ਬੜੇ ਵਧੀਆ ਵਟਸਐਪ ਗਰੁੱਪ ਵੀ ਬਣਾਏ,
0: ਹਾਂ
1: ਉਹ 'ਚ ਆਪਣੇ ਫੋਟੋ ਖਿੱਚ ਕੇ ਸਮੱਸਿਆ ਪਾ ਸਕਦੇ ਹਾਂ ਤੁਸੀਂ।
0: ਜ਼ਿਮੀਦਾਰਾਂ ਦੇ ਬਣੇ ਹੋਏ ਆ ਜੀ, ਜਿੱਦਾਂ ਬਾਗਬਾਨ ਵੀਰ ਨੇ ਉਹਨਾਂ ਨੇ ਆਪਣੇ ਗਰੁੱਪ ਬਣਾਏ ਹੋਏ ਆ, ਕਿਉਂਕਿ ਇੱਕ ਜ਼ਿਮੀਦਾਰ ਦੀ ਸਮੱਸਿਆ ਜ਼ਿਮੀਦਾਰ ਤੋਂ ਜ਼ਿਆਦਾ ਬਿਹਤਰ ਕੌਣ ਸਮਝ ਸਕਦਾ ਹੈ, ਜ਼ਿਆਦਾ ਸਮਝ ਸਕਦਾ।
1: ਬਿਲਕੁਲ ਬਿਲਕੁਲ।
0: ਸੋ ਇਸ ਕਰਕੇ ਤੁਸੀਂ ਉਹ ਗਰੁੱਪਾਂ ਦੇ ਵਿੱਚ ਵੀ ਆਪਣੇ ਆਪ ਨੂੰ ਸ਼ਾਮਿਲ ਕਰੋ, ਫਿਰ ਮੰਡੀਕਾਰੀ ਦੇ ਵਿੱਚ ਇਹ ਚੀਜ਼ ਕਿੰਨੀ ਜ਼ਿਆਦਾ ਸਹਾਈ ਹੁੰਦੀ ਹੈ ਕਿ ਸਾਨੂੰ ਕਈ ਵਾਰੀ ਕਿਸੇ ਬੰਦੇ ਨੂੰ ਦਿੱਕਤ ਹੁੰਦੀ ਹੈ ਕਿ ਉਹਦੇ ਇਲਾਕੇ ਦੇ ਵਿੱਚ ਉਸ ਤਰ੍ਹਾਂ ਦੀ ਮੰਡੀਕਾਰੀ ਨਹੀਂ ਹੁੰਦੀ ਜਿਹੜੀ ਦੂਜੇ ਇਲਾਕੇ ਦੇ ਵਿੱਚ ਹੁੰਦੀ ਹੈ। ਸੋ ਇਹ ਸਾਰੀਆਂ ਚੀਜ਼ਾਂ ਦਾ ਕਿਤੇ ਨਾ ਕਿਤੇ ਜਾ ਕੇ ਫਾਇਦਾ ਸਾਨੂੰ ਮਿਲਦਾ ਹੈ।
1: ਬਿਲਕੁਲ ਬਿਲਕੁਲ ਜੀ,
0: ਚਲੀਏ ਆਪਾਂ।
1: ਜੈ ਹਿੰਦ ਜੀ,
0: ਜੈ ਹਿੰਦ ਜੀ।

ਇਹ ਸੀ ਅੱਜ ਦਾ ਖੇਤੀਬਾੜੀ ਪ੍ਰੋਗਰਾਮ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮਾਨਸ ਕਾਨ, ਅੱਜ ਤੁਸੀਂ ਸੁਣੋਗੇ ਇਸ ਦੀ 73ਵੀਂ ਕੜੀ।

ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਦੇ ਪਰਿਚੇ ਸਾਡੇ ਅੱਜ ਦੇ ਰਹਿੰਦੇ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ ਇਸ ਤਰ੍ਹਾਂ ਹੈ। ਸਵੇਰੇ 7 ਵਜੇ ਮੁੱਖ ਖ਼ਬਰਾਂ ਅਤੇ ਉਸ ਤੋਂ ਬਾਅਦ ਹੋਏਗਾ ਪ੍ਰੋਗਰਾਮ ਸੋਹਣੀ ਸਵੇਰ। ਸਵੇਰੇ 8 ਵਜੇ ਸਮਾਚਾਰ ਪ੍ਰਭਾਤ, 8:15 ਵਜੇ ਮੋਰਨਿੰਗ ਨਿਊਜ਼, 8:30 ਪੰਜਾਬੀ ਖ਼ਬਰਾਂ। ਸਵੇਰੇ 8:40 'ਤੇ ਮਹਿਕ ਪੰਜਾਬ ਦੀ, ਇਸ ਦੇ ਤਹਿਤ ਤੁਸੀਂ ਸੁਣੋਗੇ ਪੰਜਾਬੀ ਫਿਲਮਾਂ ਤੋਂ ਗੀਤ। ਸਵੇਰੇ 9 ਵਜੇ ਮੁੱਖ ਖ਼ਬਰਾਂ ਅਤੇ ਉਸ ਤੋਂ ਬਾਅਦ ਹੋਏਗਾ ਇੱਕ ਕਲਾਕਾਰ ਔਰ ਸਾਡੇ ਅੱਜ ਦੇ ਕਲਾਕਾਰ ਅਦਾਕਾਰਾ ਮਾਧੁਰੀ ਦੀਕਸ਼ਿਤ। NCERT ਦੁਆਰਾ ਸਪੋਂਸਰਡ ਪ੍ਰੋਗਰਾਮ ਦਾ ਸਮਾਂ ਰਹੇਗਾ ਉਮੰਗ ਸਵੇਰੇ 9:30 ਵਜੇ। 10 ਵਜੇ ਮੁੱਖ ਖ਼ਬਰਾਂ ਤੋਂ ਬਾਅਦ ਹੋਏਗਾ ਪ੍ਰੋਗਰਾਮ ਹੈਲੋ ਫਰਮਾਇਸ਼, ਜਿਸ ਲਈ ਸਾਡਾ ਫੋਨ ਨੰਬਰ ਰਹੇਗਾ 2342-143 ਯਾਨੀ 2342173, ਏਰੀਆ ਕੋਡ ਹੈ ਜਲੰਧਰ ਦਾ 0181। 11 ਵਜੇ ਸਮਾਚਾਰ ਹਿੰਦੀ ਵਿੱਚ ਅਤੇ ਉਸ ਤੋਂ ਬਾਅਦ ਹੋਏਗਾ ਵਟਸਐਪ ਅਧਾਰਿਤ ਪ੍ਰੋਗਰਾਮ ਤਮਕ ਜਲੰਧਰ ਪੈਂਦੀ। ਅਤੇ 12:05 'ਤੇ ਵਾਸੀ ਵੜੀ ਪ੍ਰੋਗਰਾਮ ਦਾ ਸਮਾਂ ਰਹੇਗਾ। ਇਸ ਵਿੱਚ ਵਡੇਰੀ ਉਮਰ ਵਿੱਚ ਧੜਕਣ ਦੀ ਜਾਂਚ ਜ਼ਰੂਰੀ, ਇਸ ਵਿਸ਼ੇ 'ਤੇ ਜਾਣਕਾਰੀ ਦੇਣਗੇ ਡਾਕਟਰ ਤਰੁਣ ਅਗਰਵਾਲ। ਨਾਟਕੀ ਅੰਦਾਜ਼ ਵਿੱਚ ਕਹਾਣੀ ਸੁਣਵਾਈ ਜਾਏਗੀ ਬਰਿਸਟਰ ਸਾਹਿਬ। 1:15 'ਤੇ ਹੋਏਗਾ ਪ੍ਰੋਗਰਾਮ ਫੌਜੀ ਮੇਰਾ ਲਈ। ਇਸ ਦੌਰਾਨ ਤੁਸੀਂ 1:40 'ਤੇ ਖ਼ਬਰਾਂ ਸੁਣਦੇ ਹੋ।

0: ਉੱਠ ਕੇ 50 ਮਿੰਟ 'ਤੇ ਉਰਦੂ ਖਬਰਾਂ ਹੁੰਦੀਆਂ ਨੇ ਅਤੇ 2 ਵਜੇ ਫੌਜੀ ਵਾਲੀ ਪ੍ਰੋਗਰਾਮ ਚੱਲ ਜਾਂਦਾ ਹੈ। ਦਿਨੇ 2:15 'ਤੇ ਦੁਪਹਿਰ ਸਮਾਚਾਰ ਦਿੱਲੀ ਕੇਂਦਰ ਤੋਂ ਤੁਸੀਂ ਸੁਣਦੇ ਹੋ। ਬਾਅਦ ਦੁਪਹਿਰ 2:30 ਰੰਗਲੀ ਧਰਤੀ, ਅੱਜ ਦੇ ਸਾਡੇ ਕਲਾਕਾਰ ਪਾਲ। ਸ਼ਾਮ 4 ਵਜੇ ਮੁੱਖ ਖਬਰਾਂ ਤੋਂ ਬਾਅਦ ਪੰਜਾਬੀ ਫਿਲਮਾਂ ਤੋਂ ਗੀਤ ਸੁਣਵਾਏ ਜਾਣਗੇ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋ ਸ਼ਾਮੀ 4:30 ਵਜੇ ਅਤੇ ਸ਼ਾਮ 5:30 ਵਜੇ ਤੁਸੀਂ ਸਰਵਣ ਕਰੋਗੇ ਗੁਰਬਾਣੀ ਵਿਚਾਰ ਪ੍ਰੋਗਰਾਮ। ਦਿਹਾਤੀ ਪ੍ਰੋਗਰਾਮ ਦਾ ਸਮਾਂ ਹੁੰਦਾ ਹੈ ਸ਼ਾਮ 6:30 ਵਜੇ, ਜਿਸ ਵਿੱਚ ਕੰਮ ਦੀਆਂ ਗੱਲਾਂ ਹੋਣਗੀਆਂ। ਮੰਡੀਆਂ ਦੇ ਉਤਰਾਅ ਚੜਾਅ ਦੇ ਵੇਰਵੇ ਬਾਰੇ ਜਾਣਕਾਰੀ ਦਿੱਤੀ ਜਾਏਗੀ। ਸ਼ਹਿਦ ਮੱਖੀਆਂ ਦੀ ਦੇਖਭਾਲ, ਇਸ ਵਿਸ਼ੇ 'ਤੇ ਜਾਣਕਾਰੀ ਦੇਣਗੇ YS ਪਾਡਾ। ਇਸ ਤੋਂ ਇਲਾਵਾ ਗੀਤ ਸੰਗੀਤ, ਕੱਲ੍ਹ ਦਾ ਪ੍ਰੋਗਰਾਮ ਅਤੇ ਮੌਸਮ ਦੀ ਜਾਣਕਾਰੀ ਵੀ ਦਿੱਤੀ ਜਾਏਗੀ। ਦਿਹਾਤੀ ਪ੍ਰੋਗਰਾਮ ਦਾ ਸਮਾਂ ਰਹੇਗਾ ਸ਼ਾਮ 6:30 ਤੋਂ ਲੈ ਕੇ 7:30 ਵਜੇ ਤੱਕ। 7:30 ਤੁਸੀਂ ਖਬਰਾਂ ਸੁਣਗੇ ਪੰਜਾਬੀ ਵਿੱਚ, 7:40 'ਤੇ ਸਮਾਚਾਰ ਦਰਸ਼ਨ, ਰਾਤ 7:50 'ਤੇ ਆਬਸ਼ਾਰ, ਇਸ ਅੰਤਰਗਤ ਤੁਸੀਂ ਗਜ਼ਲਾਂ ਸੁਣੋਗੇ। ਰਾਤ 8:00 ਸਮਾਂ ਰਹੇਗਾ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਦਾ। ਰਾਤ 9:15 'ਤੇ ਸਪੋਟਲਾਈਟ, ਰਾਤ 9:30 ਕੰਟਰੀ ਵਾਈਡ, 9:45 'ਤੇ ਇਨਸਾਈਟਸ, ਇਹ ਪ੍ਰੋਗਰਾਮ ਦਿੱਲੀ ਕੇਂਦਰ ਤੋਂ ਰਿਲੀ ਹੋਣਗੇ। ਰਾਤ 10:00 ਮੁੱਖ ਖਬਰਾਂ ਤੋਂ ਬਾਅਦ ਹੋਏਗਾ ਪ੍ਰੋਗਰਾਮ ਸੁਰ ਸਾਧਨਾ। ਸ਼ਾਸਤਰੀ ਸੰਗੀਤ ਦਾ ਪ੍ਰੋਗਰਾਮ ਹੋਏਗਾ, ਅੱਜ ਦੇ ਕਲਾਕਾਰ ਪੰਡਿਤ ਹੁਸਨ ਲਾਲ, ਇਹਨਾਂ ਦਾ ਵਾਲਨ ਵਾਦਨ ਹੋਏਗਾ ਰਾਗ ਬਾਗੇਸ਼੍ਰੀ। ਰਾਤ 10:30 ਸਰਗਮ। ਰਾਤ 11:00 ਹਿੰਦੀ ਅਤੇ 11:05 ਅੰਗਰੇਜ਼ੀ ਸਮਾਚਾਰ ਹੋਣਗੇ ਦਿੱਲੀ ਕੇਂਦਰ ਤੋਂ, ਅਤੇ ਇਸ ਤੋਂ ਇਲਾਵਾ ਸਾਡੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਤੋਂ ਬਾਅਦ ਦੁਪਹਿਰ 3 ਤੋਂ ਲੈ ਕੇ 4:00 ਤੱਕ ਪ੍ਰੋਗਰਾਮ ਹੋਏਗਾ ਚਿੱਠੀਆਂ ਮਿੱਠੀਆਂ। ਇਹ ਸਨ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ ਪਰਿਚੇ ਅੰਤਰਗਤ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ, ਸੁਣ ਰਹੇ ਹਾਂ ਸਮਾਚਾਰ ਸੰਸਕ੍ਰਿਤ ਵਿੱਚ।
1: ਇਯਮ ਆਕਾਸ਼ਵਾਣੀ ਸਂਪ੍ਰತಿ ವಾರ್ತಾಃ ಶ್ರೂಯಂತಾಂ ಪ್ರವಾಚಕಃ ಕೃಷ್ಣಪ್ರಸಾದೋಪಾಧ್ಯಾಯಃ। ಆರ್ಥಿಕ ವಿಷಯಕಯ ಮಂತ್ರಿ ಪರಿಷದ ಸಮಿತ್ಯ ಅಸ್ಮೈ ವಿಪಣನ ಸತ್ರಾಯ ಚತುರ್ದಶ ಗ್ರೈಷ್ಮಿಕ ಸಸ್ಯಾನಾಂ MSP ನ್ಯೂನತಮ ಸಮರ್ಥನ ಮೂಲ್ಯಾನಿ ವರ್ಧಯಿತುಂ ಅನುಮೋದಿತಂ। ನವದೆಹಲ್ಯಾಂ ಕೇಂದ್ರೀಯ ಮಂತ್ರಿಸಭಾಸಭಾಯಾಃ ಅನಂತರಂ ಪ್ರಸಾರ ಮಾಧ್ಯಮಾನ್ ಸಂಬೋಧಯನ್ ಸೂಚನಾ ಪ್ರಸಾರಣ ಮಂತ್ರಿ ಅಶ್ವಿನಿ ವೈಷ್ಣವಃ ಅವದತ್ ಯತ್ ಅನೇನ ನಿರ್ಣಯೇನ ಉತ್ಪಾದಕೇಭ್ಯಃ ತೇಷಾಂ ಉತ್ಪಾದನಾಂ ಕೃತೆ ಲಾಭಪ್ರದಂ ಮೂಲ್ಯಂ ಸುನಿಶ್ಚಿತಂ ಭವಿಷ್ಯತೀತಿ।
2: खरीफ के लिए जो फैसला लिया गया उसमें जितने भी खरीफ के क्रॉप्स हैं उन सब में कॉस्ट प्लस 50% या 50 से अधिक टोटल 2,60,000 करोड़ रुपए किसानों को पे आउट जाएगा इस पूरे फैसले से। और इस साल का एनुअल खरीफ प्रोक्योरमेंट होगा 824 लाख मेट्रिक टन LMT।
1: अस्य सत्रस्य विपणन कालाय ग्रैष्मिक सस्यानां न्यूनतम समर्थन मूल्यानां वृद्धिं स्वीकृत्य नवदेहल्यां केन्द्रीय मंत्रिसभायाः निर्णयः देशे कोटिशः खाद्य प्रदायकेभ्यः स्वोत्पादानां उचितं लाभप्रदं च मूल्यं प्राप्नुयात् इति सुनिश्चितं करिष्यतीति प्रधानमन्त्रिणा नरेन्द्र मोदिना उक्तम्। प्रधानमंत्री नरेंद्र मोदी श्वस्तनादारभ्य अस्य मासस्य 20 दिनांकपर्यन्तं UAE नेदरलैंड स्वीडन नॉर्वे इटली इत्येतेषां देशानां यात्रायां भविष्यति। विदेश मंत्रालयस्य सचिवः CB जॉर्जः सूचितवान् यत् पञ्चराष्ट्राणां भ्रमणस्य प्रथमपादे श्रीमोदी UAE अध्यक्षं शेख मोहम्मद बिन जायद अल नह्यान इत्यनेन सह मिलिष्यति। सः अवदत् यत् उभावपि नेतारौ द्विपाक्षिक विषयेषु विशेषतः ऊर्जा सहकारे परस्पर हितस्य क्षेत्रीय अंतर्राष्ट्रीय विषयेषु च विचार विनिमयं करिष्यतः। अद्य नवदेहल्यां ब्रिक्स

ਲੈ ਕੇ ਅਸੀਂ ਹਾਜ਼ਰ ਹਾਂ ਪ੍ਰੋਗਰਾਮ ਸੋਹਣੀ ਸਵੇਰ। ਸਾਰੇ ਸੁਣਨ ਵਾਲਿਆਂ ਨੂੰ ਨਮਸਕਾਰ। ਉਮੀਦ ਕਰਦੇ ਹਾਂ ਕਿ ਸਾਡੇ ਸੁਣਨ ਵਾਲਿਆਂ ਦਾ ਹਾਲ ਚਾਲ ਵਧੀਆ ਹੋਏਗਾ, ਫਸਟ ਕਲਾਸ ਹੋਏਗਾ। ਹਰ ਰਾਤ ਤੋਂ ਬਾਅਦ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਸਵੇਰ ਹੁੰਦੀ ਹੈ ਔਰ ਸਵੇਰ ਜਿਹੜੀ ਹੁੰਦੀ ਹੈ ਇੱਕ ਉਮੀਦ ਦੀ ਕਿਰਨ ਹੁੰਦੀ ਹੈ। ਇਹ ਉਮੀਦ ਦੂਜਿਆਂ ਵਾਸਤੇ ਵੀ ਹੈ, ਆਪਣੇ ਵਾਸਤੇ ਵੀ ਹੈ। ਇਸ ਕਰਕੇ ਸਾਨੂੰ ਜ਼ਿੰਦਗੀ ਵਿੱਚ ਦੂਜਿਆਂ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਪ੍ਰੇਰਣਾ ਸਰੋਤ ਬਣ ਸਕੀਏ। ਹੁਣ ਮੰਜ਼ਿਲ ਅਤੇ ਸਫ਼ਰ ਦੋਵਾਂ ਦਾ ਗੂੜਾ ਰਿਸ਼ਤਾ ਹੈ। ਮੰਜ਼ਿਲ ਚਾਹੇ ਕਿੰਨੀ ਵੀ ਦੂਰ ਕਿਉਂ ਨਾ ਹੋਵੇ, ਪਰ ਉਸ ਤੱਕ ਪਹੁੰਚਾਉਣ ਵਾਲਾ ਰਾਹ ਹਮੇਸ਼ਾ ਸਾਡੇ ਪੈਰਾਂ ਹੇਠ ਹੁੰਦਾ ਹੈ। ਜੋ ਮੰਜ਼ਿਲ ਤੁਸੀਂ ਮਿੱਥੀ ਹੈ ਜਾਂ ਅਸੀਂ ਮਿੱਥੀ ਹੁੰਦੀ ਹੈ, ਉਸ ਲਈ ਸਹੀ ਰਾਹ ਦੀ ਚੋਣ ਵੀ ਬਹੁਤ ਹੀ ਜ਼ਰੂਰੀ ਹੈ, ਕਿਉਂਕਿ ਸਹੀ ਰਾਹ ਪੈਣ ਨਾਲ ਸਾਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ ਦੀ ਸੌਖ ਹੁੰਦੀ ਹੈ। ਕਈ ਵਾਰੀ ਬੰਦਾ ਇਕੱਲਾ ਕੁਛ ਵੀ ਨਹੀਂ ਕਰ ਸਕਦਾ। ਜ਼ਿੰਦਗੀ ਵਿੱਚ ਕਈ ਵਾਰ ਸਾਨੂੰ ਦੂਜੇ ਦੇ ਸਾਥ ਦੀ ਲੋੜ ਪੈਂਦੀ ਹੈ, ਅਤੇ ਜਦੋਂ ਵੀ ਕਦੇ ਅਜਿਹਾ ਸਮਾਂ ਆਵੇ ਔਰ ਤੁਹਾਡੇ ਕੋਲੋਂ ਜੇਕਰ ਕੋਈ ਮਦਦ ਮੰਗੇ ਤਾਂ ਉਸਦਾ ਜ਼ਰੂਰ ਸਾਥ ਦਿਓ। ਸਮਾਂ ਬਲਵਾਨ ਹੈ, ਖੁਦ ਨੂੰ ਸਾਹਮਣੇ ਵਾਲੇ ਦੀ ਜਗ੍ਹਾ ਲੋੜਵੰਦ ਮਹਿਸੂਸ ਕਰੋ। ਕੋਸ਼ਿਸ਼ ਕਰੋ ਕਿ ਉਸ ਵੇਲੇ ਤੁਸੀਂ ਇੱਕ ਪ੍ਰੇਰਣਾ ਸਰੋਤ ਕਿਸੇ ਵਾਸਤੇ ਬਣ ਸਕੋ। ਤੁਹਾਡਾ ਕੋਈ ਆਪਣਾ ਕਰੀਬੀ, ਤੁਹਾਡਾ ਕੋਈ ਦੋਸਤ ਜਿਸ ਨੂੰ ਤੁਸੀਂ ਇਹ ਸਮਝਦੇ ਹੋ ਕਿ ਤੁਹਾਡੀ ਮਦਦ ਉਹਦੇ ਵਾਸਤੇ ਇੱਕ ਤੋਹਫੇ ਵਾਂਗ ਕੰਮ ਕਰ ਸਕਦੀ ਹੈ, ਤਾਂ ਤੁਸੀਂ ਉਸ ਵਾਸਤੇ ਪ੍ਰੇਰਣਾ ਸਰੋਤ ਬਣ ਸਕਦੇ ਹੋ। ਜ਼ਿੰਦਗੀ ਵਿੱਚ ਜਦੋਂ ਵੀ ਉਹ ਕਿਤੇ ਅੱਗੇ ਜਾਏਗਾ ਤਾਂ ਤੁਹਾਨੂੰ ਕਦੇ ਨਹੀਂ ਭੁੱਲੇਗਾ। ਜਦੋਂ ਵੀ ਉਹ ਕਿਸੇ ਨਾਲ ਗੱਲ ਕਰੇਗਾ ਤਾਂ ਹਮੇਸ਼ਾ ਉਹੀ ਕਹੇਗਾ ਕਿ ਜਿਨ੍ਹਾਂ ਨੇ ਮੇਰੀ ਮਦਦ ਕੀਤੀ ਹੈ ਉਹ ਮੇਰੇ ਪ੍ਰੇਰਣਾ ਸਰੋਤ ਇਹ ਸ਼ਖਸ ਰਹੇ ਨੇ। ਮਦਦ ਦੇ ਨਾਲ ਪ੍ਰੇਰਣਾ ਸਰੋਤ ਵੀ ਬਣੋ, ਕਿਉਂ ਹੈ ਨਾ। ਪ੍ਰੋਗਰਾਮ ਹੈ ਸੋਹਣੀ ਸਵੇਰ, ਹਾਜ਼ਰ ਹੁੰਦੇ ਹਾਂ ਗੀਤ ਤੋਂ ਬਾਅਦ।

ਗੀਤ ਤੋਂ ਬਾਅਦ ਅਸੀਂ ਹਾਜ਼ਰ ਹਾਂ। ਪ੍ਰੋਗਰਾਮ ਹੈ ਸੋਹਣੀ ਸਵੇਰ ਅਤੇ ਹੁਣ ਚੱਲਦੇ ਹਾਂ ਇਤਿਹਾਸ ਵੱਲ। ਭਾਰਤੀ ਅਵਿਸ਼ਕਾਰਕ ਅਤੇ ਕੰਪਿਊਟਰ ਵਿਗਿਆਨਿਕ ਪ੍ਰਣ ਮਿਸਰੀ ਦਾ 1981 ਵਿੱਚ ਜਨਮ ਹੋਇਆ ਸੀ। ਅੱਜ ਦੇ ਹੀ ਦਿਨ ਫੇਸਬੁੱਕ ਦੇ ਸੰਸਥਾਪਕ ਮਾਰਕ ਜ਼ੁਕਰਬਰਗ ਦਾ 1984 ਵਿੱਚ ਅੱਜ ਦੇ ਹੀ ਦਿਨ ਜਨਮ ਹੋਇਆ ਸੀ। ਪ੍ਰਸਿੱਧ ਨਾਟਕਕਾਰ ਜਗਦੀਸ਼ ਚੰਦਰ ਮਾਥੁਰ ਦਾ ਦੇਹਾਂਤ 1978 ਵਿੱਚ ਹੋਇਆ ਸੀ।

1981 ਵਿੱਚ ਨਾਸਾ ਨੇ ਸਪੇਸ ਵਹੀਕਲ S-192 ਲਾਂਚ ਕੀਤਾ ਤੇ ਭਾਰਤ ਤੇ ਮਲੇਸ਼ੀਆ ਵਿੱਚ ਸੱਤ ਸਮਝੌਤੇ ਹੋਏ ਸਨ 2001 ਵਿੱਚ ਅੱਜ ਦੇ ਹੀ ਦਿਨ। ਗੱਲ ਕਰ ਰਹੇ ਹਾਂ ਇਤਿਹਾਸ ਦੀ ਤੇ ਹੁਣ ਗੱਲ ਕਰਦੇ ਹਾਂ ਸੰਭਾਜੀ ਭੋਸਲੇ ਹੋਰਾਂ ਦੀ, ਜਿਨ੍ਹਾਂ ਦਾ ਜਨਮ 14 ਮਈ 1657 ਨੂੰ ਹੋਇਆ। ਮਰਾਠਾ ਸਮਰਾਜ ਦੇ ਦੂਜੇ ਛਤਰਪਤੀ ਜਿਨ੍ਹਾਂ ਨੇ 1681 ਤੋਂ ਲੈ ਕੇ 1699 ਤੱਕ ਰਾਜ ਕੀਤਾ। ਉਹ ਮਰਾਠਿਆਂ ਦੇ ਸੰਸਥਾਪਕ ਸ਼ਿਵਾਜੀ ਦੇ ਸਭ ਤੋਂ ਵੱਡੇ ਬੇਟੇ ਸਨ। ਸੰਭਾਜੀ ਦਾ ਰਾਜ ਮੁੱਖ ਤੌਰ 'ਤੇ ਮਰਾਠਾ ਰਾਜ ਦੇ ਮੁਗਲ ਸਮਰਾਜ ਦੇ ਨਾਲ ਨਾਲ ਗੋਆ ਵਿੱਚ ਸਿੱਧੀਆਂ ਮੈਸੂਰ ਅਤੇ ਪੁਰਤਗਾਲੀਆਂ ਵਰਗੀਆਂ ਹੋਰ ਗੁਆਂਢੀ ਸ਼ਕਤੀਆਂ ਵਿਚਕਾਰ ਚੱਲ ਰਹੀਆਂ ਲੜਾਈਆਂ ਦੁਆਰਾ ਪ੍ਰਭਾਵਿਤ ਹੋਇਆ ਸੀ। ਉਹਨਾਂ ਦਾ ਜਨਮ 14 ਮਈ 1657 ਨੂੰ ਪੁਰੰਦਰ ਕਿਲ੍ਹਾ ਪੁਣੇ ਭਾਰਤ ਵਿੱਚ ਹੋਇਆ ਸੀ। ਇਹ ਤਾਂ ਸੀ ਇਤਿਹਾਸ ਬਾਰੇ ਗੱਲ, ਅਤੇ ਹੁਣ ਚੱਲਦੇ ਹਾਂ ਗੀਤ ਵੱਲ।

ਗੀਤ ਬਾਤ ਅਸੀਂ ਹਾਜ਼ਰ ਹਾਂ। ਪ੍ਰੋਗਰਾਮ ਹੈ ਸੋਹਣੀ ਸਵੇਰ, ਚੱਲ ਰਿਹਾ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਕੁਝ ਰੋਚਕ ਤੱਥਾਂ ਬਾਰੇ ਹੁਣ ਤੁਹਾਨੂੰ ਦੱਸ ਦਈਏ। ਸੰਨ 2024 ਵਿੱਚ ਆਦਰਸ਼ ਸਿੰਘ, ਅਨੀਸ਼ ਪਾਨਾਵਾਲਾ ਅਤੇ ਵਿਜੇ ਵੀਰ ਸਿੱਧੂ ਦੀ ਭਾਰਤੀ ਤਿਕੜੀ ਨੇ, ਯਾਨੀ ਕਿ ਇਹਨਾਂ ਤਿੰਨਾਂ ਨੇ 25 ਮੀਟਰ ਰੈਪਿਡ ਫਾਇਰ ਪਿਸਟਲ ਦੀ ਇੱਕ ਟੀਮ ਇੰਡੋਨੇਸ਼ੀਆ ਦੇ ਨਾਲ ਟਾਈ ਰਹਿਣ ਨਾਲ ਉਸ ਤੋਂ ਬਾਅਦ ਇੱਕ ਬ੍ਰੌਂਸ ਮੈਡਲ ਜਿੱਤਿਆ ਸੀ। ਭਾਰਤੀ ਬੱਲੇਬਾਜ਼ ਕਰੁਣ ਨਾਇਰ ਇੰਗਲੈਂਡ ਦੇ 2016 ਭਾਰਤ ਦੌਰੇ ਦੇ ਦੌਰਾਨ ਵੀਰੇਂਦਰ ਸਹਿਵਾਗ ਤੋਂ ਬਾਅਦ ਟੈਸਟ ਕ੍ਰਿਕਟ ਵਿੱਚ ਤੀਸਰਾ ਸ਼ਤਕ ਲਗਾਉਣ ਵਾਲੇ ਸਿਰਫ ਦੂਸਰੇ ਭਾਰਤੀ ਬਣੇ ਸਨ। ਸ਼੍ਰੀਲੰਕਾਈ ਬੱਲੇਬਾਜ਼ ਸਦੀਰਾ ਸਮਰ ਵਿਕਰਮ ਦੀ 93 ਰਨ ਦੀ ਤੇਜ਼ ਤਰਾਰ ਪਾਰੀ ਦੀ ਬਦੌਲਤ ਸ਼੍ਰੀਲੰਕਾ ਨੇ ਬੰਗਲਾਦੇਸ਼ ਨੂੰ ਏਸ਼ੀਆ ਕੱਪ 2023 ਦੇ ਸੁਪਰ 4 ਮੁਕਾਬਲੇ ਵਿੱਚੋਂ 21 ਰਨ ਤੋਂ ਹਰਾਇਆ ਸੀ। ਸਮਰ ਵਿਕਰਮਾ ਨੇ 72 ਗੇਂਦ ਦੀ ਆਪਣੀ ਪਾਰੀ ਵਿੱਚ 8 ਚੌਕੇ ਅਤੇ 2 ਛੱਕੇ ਲਗਾਏ ਸਨ। ਕੁਝ ਰੋਚਕ ਤੱਥਾਂ ਬਾਰੇ ਤੁਹਾਨੂੰ ਹੋਰ ਦੱਸਦੇ ਹਾਂ। ਰੁੱਖ ਹਵਾ ਨੂੰ ਸਾਫ਼ ਕਰਦੇ ਨੇ ਅਤੇ ਸਾਨੂੰ ਆਕਸੀਜਨ ਦਿੰਦੇ ਨੇ, ਜਿਸ ਨਾਲ ਅਸੀਂ ਸਾਹ ਲੈ ਪਾਉਂਦੇ ਹਾਂ। ਰੁੱਖਾਂ ਦੀਆਂ ਜੜ੍ਹਾਂ ਜ਼ਮੀਨ ਦੇ ਅੰਦਰ ਦੂਰ ਦੂਰ ਤੱਕ, ਧਰਤੀ 'ਤੇ ਦੂਰ ਦੂਰ ਤੱਕ ਫੈਲਦੀਆਂ ਨੇ ਅਤੇ ਦੂਜੇ ਰੁੱਖਾਂ ਨਾਲ ਜੁੜ ਜਾਂਦੀਆਂ ਨੇ। ਚਾਹੇ ਸੁਣਨ ਵਿੱਚ ਅਵਿਸ਼

0: ਇੱਕ ਪਤਨੀ ਨੂੰ ਆਪਣੇ ਪਤੀ ਤੋਂ ਸ਼ਿਕਾਇਤ ਰਹਿੰਦੀ ਸੀ ਕਿ ਤੁਸੀਂ ਉਸ ਨੂੰ ਸੋਨੇ ਦੀ ਚੀਜ਼ ਕੋਈ ਨਹੀਂ ਲੈ ਕੇ ਦਿੰਦੇ, ਪਰ ਪਤੀ ਮਹਾਰਾਜ ਜੀ ਹਮੇਸ਼ਾ ਹੀ ਟਾਲ ਜਾਂਦੇ ਸਨ। ਇੱਕ ਦਿਨ ਆਫਿਸ ਤੋਂ ਵਾਪਸ ਆਏ ਪਤੀ ਮਹਾਰਾਜ ਜੀ, ਅਤੇ ਉਹਨਾਂ ਨੇ ਆਪਣੀ ਪਤਨੀ ਦੇ ਹੱਥ ਵਿੱਚ ਇੱਕ ਪੈਕੇਟ ਫੜਾਉਂਦੇ ਹੋਏ ਕਿਹਾ, ਆ ਲਓ ਸੋਨੇ ਦੀ ਚੀਜ਼। ਪਤਨੀ ਬੜੀ ਖੁਸ਼। ਪਤਨੀ ਨੇ ਫਟਾਫਟ ਪੈਕੇਟ ਖੋਲ੍ਹਿਆ ਅਤੇ ਉਹਦੇ ਅੰਦਰ ਨੀਂਦ ਦੀ ਗੋਲੀਆਂ ਸਨ, ਯਾਨੀ ਕਿ ਸੌਣ ਦੀਆਂ ਗੋਲੀਆਂ ਸਨ। ਪਰ ਗੱਲ ਇਸ ਤਰ੍ਹਾਂ ਹੈ ਕਿ ਆਪਾਂ ਜਦੋਂ ਸੌਣ ਦੀ ਗੱਲ ਕਰੀਏ ਨਾ, ਤਾਂ ਸਾਡੀ ਨੀਂਦ ਪੂਰੀ ਨਹੀਂ ਹੁੰਦੀ, ਬਹੁਤ ਤਰ੍ਹਾਂ ਦੇ ਤਣਾਅ ਪੈਦਾ ਹੋ ਜਾਂਦੇ ਨੇ। ਸਲੀਪ ਐਪਨੀਆ, ਨੀਂਦ ਟੁੱਟਣ ਦੇ ਕਈ ਕਾਰਨ ਹੋ ਸਕਦੇ ਨੇ। ਇਸ ਵਿੱਚ ਵੱਧਦਾ ਹੋਇਆ ਮੋਟਾਪਾ ਹੈ, ਖਾਣ ਪੀਣ ਦੀਆਂ ਆਦਤਾਂ, ਦੇਰ ਤੱਕ ਜਾਗਣਾ, ਕੰਮ ਦਾ ਤਣਾਅ ਜਿਵੇਂ ਅਸੀਂ ਗੱਲ ਕੀਤੀ, ਕਦੇ ਕਦੇ ਲੰਬਾ ਸਫ਼ਰ ਤੈਅ ਕਰਨਾ, ਜਾਂ ਫਿਰ ਗੱਡੀ ਚਲਾਉਂਦੇ ਸਮੇਂ ਨੀਂਦ ਆ ਜਾਣੀ ਇੱਕ ਹੋਰ ਹੀ ਖਤਰਨਾਕ ਗੱਲ ਬਣ ਜਾਂਦੀ ਹੈ। ਅਤੇ ਕੁਝ ਲੋਕਾਂ ਵਿੱਚ ਹੋਰ ਵੀ ਸਿਹਤ ਸਮੱਸਿਆਵਾਂ ਵੀ ਹੋ ਸਕਦੀਆਂ ਨੇ। ਸਮੱਸਿਆਵਾਂ ਕਾਰਨ ਨੀਂਦ ਟੁੱਟ ਜਾਂਦੀ ਹੈ ਅਤੇ ਨੀਂਦ ਦੀ ਕਮੀ ਹੋ ਜਾਂਦੀ ਹੈ। ਨੀਂਦ ਦੀਆਂ ਜੁੜੀਆਂ ਹੋਈ ਸਮੱਸਿਆਵਾਂ ਨੂੰ ਜੇਕਰ ਪਹਿਚਾਨਣਾ ਹੈ ਤਾਂ ਸਭ ਤੋਂ ਪਹਿਲਾਂ ਡਿਸਪਲਿਨ ਲਾਈਫ ਹੋਣਾ ਜ਼ਰੂਰੀ ਹੈ। ਅਕਸਰ ਦੇਖਿਆ ਜਾਂਦਾ ਹੈ ਕਿ ਇਹ ਜਿਹੜੀ ਸਮੱਸਿਆ ਹੈ ਸਾਡੇ ਕਾਰਨ ਹੀ ਪੈਦਾ ਹੁੰਦੀ ਹੈ। ਅਸੀਂ ਇਨਡਿਸਿਪਲਿਨ ਹੁੰਦੇ ਜਾਂਦੇ ਹਾਂ। ਦੇਰ ਨਾਲ ਸੋਣਾ, ਦੇਰ ਨਾਲ ਖਾਣਾ, ਲਗਾਤਾਰ ਮੋਬਾਈਲ ਇਸਤੇਮਾਲ ਕਰਨਾ, ਔਰ ਮੋਬਾਈਲ ਕਾਰਨ ਬਹੁਤ ਜ਼ਿਆਦਾ ਨੁਕਸਾਨ ਹੋ ਰਹੇ ਨੇ। ਬੱਚੇ ਵੀ ਮੋਟੇ ਹੋ ਰਹੇ ਨੇ, ਦੇਰ ਤੱਕ ਬੱਚੇ ਮੋਬਾਈਲ ਦੇਖਦੇ ਰਹਿੰਦੇ ਨੇ, ਔਰ ਜਿਸ ਕਾਰਨ ਮਾਂ ਬਾਪ ਵੀ ਕਈ ਵਾਰੀ ਪਰੇਸ਼ਾਨ ਹੁੰਦੇ ਨੇ। ਪਰ ਮਾਂ ਬਾਪ ਹੀ ਤਾਂ ਬੱਚੇ ਨੂੰ ਆਦਤ ਪਾਉਂਦੇ ਨੇ ਮੋਬਾਈਲ ਦੀ, ਫਿਰ ਕਿਹਦਾ ਕਸੂਰ ਹੈ? ਇਸ ਕਰਕੇ ਜੇਕਰ ਨੀਂਦ ਚਾਹੀਦੀ ਹੈ ਤਾਂ ਆਪਣੇ ਆਪ ਨੂੰ ਸਾਨੂੰ ਸਹੀ ਸਮੇਂ ਨਾਲ ਹੀ ਸਹੀ ਸਮੇਂ 'ਤੇ ਕੰਮ ਕਰਨੇ ਹੋਣਗੇ। ਹਾਲਾਂਕਿ ਅਸੀਂ ਕਹਿੰਦੇ ਬਹੁਤ ਕੁਛ ਹਾਂ, ਪਰ ਉਸ ਤਰ੍ਹਾਂ ਕਰਦੇ ਨਹੀਂ ਹਾਂ। ਪਰ ਇੱਕ ਵਾਰੀ ਕਰਕੇ ਦੇਖੋ, ਕੋਈ ਵਜ੍ਹਾ ਨਹੀਂ ਕਿ ਸਹੀ ਸਮੇਂ 'ਤੇ ਸਾਨੂੰ ਨੀਂਦ ਨਾ ਆਏ ਔਰ ਸਾਡੇ ਕੰਮ ਜਿਹੜੇ ਨੇਪਰੇ ਨਾ ਚੜ੍ਹਨ। ਵੈਸੇ ਗੱਲ ਕਰ ਰਹੇ ਹਾਂ ਹੁਣ ਨੀਂਦ ਦੀ। ਨੀਂਦ ਵਾਕਈ ਲੈਣੀ ਹਰ ਇੱਕ ਲਈ ਬਹੁਤ ਹੀ ਜ਼ਰੂਰੀ ਹੈ, ਪਰ ਇਸ ਦੇ ਕੀ ਕਾਰਨ ਨੇ, ਕਿਉਂ ਨੀਂਦ ਦੀ ਕਮੀ ਹੈ, ਇਸ ਬਾਰੇ ਜਾਣਕਾਰੀ ਦੇ ਰਹੇ ਨੇ ਡਾਕਟਰ ਅਮਨਪ੍ਰੀਤ।
1: ਜਿਹੜੀ ਨੀਂਦ ਹੈ ਨਾ, ਇਹ ਤੁਹਾਡੇ ਸਰੀਰ ਦੀ ਸਾਰੀ ਥਕਾਵਟ ਲਾ ਦਿੰਦੀ ਹੈ। ਉਸ ਤੋਂ ਵੀ ਵੱਡੀ ਗੱਲ ਹੈ ਕਿ ਪੂਰੇ ਦਿਨ ਦੇ ਕੰਮਕਾਰ ਤੋਂ ਬਾਅਦ, ਚਾਹੇ ਉਹ ਸਰੀਰਕ ਕੰਮ ਹੈ ਚਾਹੇ ਅੰਦਰੂਨੀ ਸਰੀਰ ਦਾ ਕੰਮ ਹੈ, ਕੁਛ ਨਾ ਕੁਛ ਟੁੱਟ ਭੱਜ ਸਾਰੇ ਸਰੀਰ 'ਚ ਚੱਲਦੀ ਰਹਿੰਦੀ ਹੈ। ਸੋ ਉਹਦੀ ਜਿਹੜੀ ਟਿਸ਼ੂਜ਼ ਨੂੰ ਰੀਬਿਲਡ ਕਰਨਾ, ਉਹਨਾਂ ਨੂੰ ਦੁਬਾਰਾ ਆਪਣੇ ਪਹਿਲੇ ਵਾਲੀ ਸਥਿਤੀ 'ਚ ਲੈ ਕੇ ਆਉਣਾ, ਸਿਹਤ ਨੂੰ ਠੀਕ ਰੱਖਣਾ, ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹ ਨੀਂਦ ਦੇ ਵਿੱਚ ਜਦੋਂ ਅਸੀਂ ਹੁੰਦੇ ਹਾਂ, ਖਾਸ ਕਰਕੇ ਡੀਪ ਸਲੀਪ ਦੇ ਵਿੱਚ, ਅਤੇ ਸਾਡਾ ਸਰੀਰ ਅਗਲੇ ਦਿਨ ਲਈ ਕੰਮ ਕਰਨ ਲਈ ਫਿਰ ਤੋਂ ਤਿਆਰ ਹੋ ਜਾਂਦਾ। ਨੀਂਦ ਦੇ ਵਿੱਚ ਜਦੋਂ ਤੁਸੀਂ ਚੰਗੀ ਨੀਂਦ ਲੈਂਦੇ ਹੋ, ਇਮਿਊਨ ਸਿਸਟਮ ਇੰਪਰੂਵ ਕਰਦਾ ਹੈ, ਯਾਨੀ ਕਿ ਬਿਮਾਰੀ ਨਾਲ ਲੜਨ ਦੀ ਤਾਕਤ ਹੋਰ ਵਧੀਆ ਤਰੀਕੇ ਨਾਲ ਤੁਹਾਡੇ ਅੰਦਰ, ਅਤੇ ਇੱਕ ਤਰ੍ਹਾਂ ਦੀ ਇਹ ਤਿਆਰੀ ਕਰਦਾ ਹੈ ਅਗਲੇ ਦਿਨ ਲਈ, ਜੋ ਵੀ ਜ਼ਿੰਦਗੀ ਦੀਆਂ ਅਗਲੀਆਂ ਕੰਮ ਕਰਨੇ ਨੇ ਉਹਨਾਂ ਨੂੰ ਕਿਵੇਂ ਸਰੀਰ ਨੂੰ ਤਿਆਰ ਕੀਤਾ ਜਾਏ ਕਿ ਉਹ ਕੰਮ ਅਸੀਂ ਕਰ ਸਕੀਏ। ਬਹੁਤ ਸਾਰੇ ਮੁਲਕਾਂ ਦੇ ਵਿੱਚ ਸਟੱਡੀਜ਼ ਇਹ ਕੀਤੀਆਂ ਗਈਆਂ ਜਿੱਥੇ ਉਹਨਾਂ ਦਾ ਨੀਂਦ ਤੋਂ ਉਪਜੀਆਂ ਬਿਮਾਰੀਆਂ ਨੂੰ ਟ੍ਰੀਟ ਕਰਨ ਦੇ ਉੱਤੇ, ਉਹਨਾਂ ਦਾ ਇਲਾਜ ਕਰਨ ਦੇ ਉੱਤੇ ਕਰੋੜਾਂ ਰੁਪਈਆ ਖਰਚ ਹੋ ਗਿਆ। ਫਿਰ ਇਹ ਸੋਚਿਆ ਗਿਆ ਕਿ ਕਿਉਂ ਨਾ, ਕਹਿਣ ਨੂੰ ਤਾਂ ਇਹ ਗੱਲ ਬਹੁਤ ਛੋਟੀ ਜਿਹੀ ਹੈ, ਕਿਉਂ ਨਾ

0: ਇਸ ਮਸਲੇ ਦੇ ਉੱਤੇ, ਜਿਹੜਾ ਨੀਂਦ ਨਾ ਆਉਣ ਦਾ ਮਸਲਾ ਹੈ, ਇਹਦੇ ਉੱਤੇ ਥੋੜ੍ਹਾ ਜਿਹਾ ਕੰਮ ਕੀਤਾ ਜਾਏ। ਫਿਰ ਉਸ ਤੋਂ ਬਾਅਦ ਦੇਖਿਆ ਗਿਆ ਲੋਕਾਂ ਦੇ ਵਿੱਚ ਇੱਕ ਜਾਗਰਤੀ ਜਿਹੜੀ ਹੈ ਉਹ ਪੈਦਾ ਕਰਨੀ ਬਹੁਤ ਜ਼ਰੂਰੀ ਹੈ ਕਿ ਚੰਗੀ ਨੀਂਦ ਲੈ ਕੇ ਹੈ ਕਿ ਕਈ ਵਾਰੀ ਤੁਸੀਂ ਦਿਨ ਦੇ ਸਮੇਂ 'ਚ ਨੀਂਦ ਲੈ ਲੈਂਦੇ ਹੋ, ਅੱਧਾ ਘੰਟਾ ਘੰਟਾ ਸਮੇਂ ਦੇ ਹਿਸਾਬ ਦੇ ਨਾਲ, ਤੁਹਾਡੀ ਜ਼ਰੂਰਤ ਦੇ ਹਿਸਾਬ ਦੇ ਨਾਲ, ਤਾਂ ਸਰੀਰ ਨੂੰ ਫਿਰ ਉਸ ਹਿਸਾਬ ਨਾਲ ਆਦਤ ਪੈ ਜਾਂਦੀ ਹੈ। ਸਰੀਰ ਜਿਹੜਾ ਉਹ ਅਗਲੇ ਦਿਨ ਲਈ ਤਿਆਰ ਹੋ ਜਾਂਦਾ ਕਿ ਹਾਂਜੀ ਹੁਣ ਮੈਂ ਤਿਆਰ ਹਾਂ, ਮੈਂ ਫਰੈਸ਼ ਹਾਂ। ਪਰ ਅਗਰ ਤੁਸੀਂ ਜ਼ਿਆਦਾ ਸਮਾਂ ਸੌਂਦੇ ਹੋ ਪਰ ਸਵੇਰੇ ਉੱਠ ਕੇ ਤੁਸੀਂ ਫਰੈਸ਼ ਨਹੀਂ, ਤੇ ਫਿਰ ਉਸ ਨੀਂਦ ਦਾ ਕੋਈ ਫਾਇਦਾ ਨਹੀਂ, ਕਿਉਂਕਿ ਨੀਂਦ ਦੇ ਵੀ ਕੁਝ ਫੇਜ਼ਸ ਨੇ। ਇਸੇ ਕਰਕੇ ਜਿਹੜੇ ਖਾਸ ਹਾਰਮੋਨਸ ਰਿਲੀਜ਼ ਹੋਣੇ ਹੁੰਦੇ ਨੇ ਉਹ ਚੰਗੀ ਨੀਂਦ 'ਚ ਹੀ ਹੋਣੇ ਆ, ਤੇ ਤਾਂ ਹੀ ਤੁਹਾਨੂੰ ਸਵੇਰੇ ਜਿਹੜੀ ਹੈ ਫਰੈਸ਼ ਤੁਹਾਡੇ ਸਰੀਰ ਦੇ ਅੰਦਰ ਰਹੇਗਾ। ਖਾਸ ਕਰਕੇ ਜਿਹੜੇ ਸਕੂਲ ਜਾਣ ਵਾਲੇ ਬੱਚੇ ਨੇ, ਜਦੋਂ ਉਹਨਾਂ ਦੀ ਮੈਕਸੀਮਮ ਗਰੋਥ ਸਰੀਰ ਦੀ ਹੋਣੀ ਹੈ, ਉਸ ਸਮੇਂ ਦੇ ਵਿੱਚ ਦੇਖੋ ਉਹਨਾਂ ਨੂੰ ਨੀਂਦ ਪੂਰੀ ਕਰਨੀ ਬਹੁਤ ਜ਼ਰੂਰੀ ਹੈ। ਹਰ ਮਾਂ ਬਾਪ ਨੂੰ ਇਹ ਚਿੰਤਾ ਰਹਿੰਦੀ ਹੈ ਕਿ ਮੇਰੇ ਬੱਚੇ ਦੀ ਸਿਹਤ ਬਹੁਤ ਵਧੀਆ ਹੋਣੀ ਚਾਹੀਦੀ ਹੈ। ਦੇਖੋ, ਤੇ ਇਹ ਮਾਂ ਬਾਪ ਲਈ ਮੈਂ ਖਾਸ ਇੱਕ ਗੱਲ ਕਹਿਣੀ ਚਾਹਾਂਗਾ, ਅਗਰ ਬੱਚਾ ਰਾਤ ਨੂੰ ਸਮੇਂ ਤੇ ਨਹੀਂ ਸੌਏਗਾ, ਤੁਸੀਂ ਜੋ ਮਰਜ਼ੀ ਉਹਦੇ ਲਈ ਕਰ ਲਓ, ਜਿੰਨਾ ਮਰਜ਼ੀ ਚੰਗਾ ਖਾਣਾ ਖਵਾ ਲਓ, ਉਹਦੀ ਸਿਹਤ ਉਨੀ ਵਧੀਆ, ਉਹਦੀ ਗਰੋਥ ਉਨੀ ਵਧੀਆ ਨਹੀਂ ਹੋਣੀ ਜਦ ਤੱਕ ਉਹ ਨੀਂਦ ਸਮੇਂ ਤੇ ਨਹੀਂ ਲੈਂਦਾ। ਪੂਰੀ ਤਾਂ ਕਰਨੀ ਕਰਨੀ ਹੈ, ਪਰ ਉਹ ਨੀਂਦ ਸਮੇਂ ਤੇ ਲੈਣੀ ਹੈ। ਆਪਣੇ ਸਰੀਰ ਨੂੰ ਥੋੜ੍ਹਾ ਜਿਹਾ ਥਕਾਓ, ਥੋੜ੍ਹੀ ਐਕਸਰਸਾਈਜ਼ ਕਰੋ, ਮਨ ਨੂੰ ਸ਼ਾਂਤ ਰੱਖੋ। ਜੇ ਨਹੀਂ ਰੱਖ ਹੁੰਦਾ ਤਾਂ ਕੋਸ਼ਿਸ਼ ਜ਼ਰੂਰ ਕਰਨੀ ਸ਼ੁਰੂ ਕਰੋ, ਅੱਜ ਸਿੱਖਣਾ ਸ਼ੁਰੂ ਕਰਾਂਗੇ ਤੇ ਬਾਕੀ ਕੁਝ ਸਮਾਂ ਪਾ ਕੇ ਅਸੀਂ ਇੰਨੇ ਕੁ ਕਾਮਯਾਬ ਹੋ ਜਾਵਾਂਗੇ ਕਿ ਜਦੋਂ ਸੌਣ ਦਾ ਵੇਲਾ ਅਸੀਂ ਇਹ ਸੋਚ ਕੇ ਸੌਈਏ ਕਿ ਹਾਂਜੀ ਹੁਣ ਸੌਣਾ, ਤਾਂ ਕਿ ਅਸੀਂ ਸਵੇਰੇ ਫਰੈਸ਼ ਉੱਠੀਏ ਔਰ ਆਪਣੀ ਸਿਹਤ ਨੂੰ ਠੀਕ ਰੱਖੀਏ। ਬੈਟਰ ਸਲੀਪ, ਬੈਟਰ ਲਾਈਫ ਤੇ ਬੈਟਰ ਪਲੈਨਟ।
1: ਹੁਣ ਚੰਗੀ ਤਰ੍ਹਾਂ ਨੀਂਦ ਆ ਜਾਏ ਇਹ ਬਹੁਤ ਹੀ ਜ਼ਰੂਰੀ ਹੈ। ਸੰਗੀਤ ਨਾਲ ਜੁੜਿਆ ਜਾਵੇ, ਸਾਰੇ ਤਣਾਅ ਛੋੜ ਕੇ ਹਲਕਾ ਹਲਕਾ ਸੰਗੀਤ ਸੁਣੋ, ਨੀਂਦ ਆਪਣੇ ਆਪ ਤੁਹਾਡੇ ਦੁਆਰੇ ਖੜੀ ਹੋ ਜਾਏਗੀ।

ਨੀਂਦ ਤੋਂ ਬਾਅਦ ਹੁਣ ਗੱਲ ਕਰਦੇ ਹਾਂ ਭੋਜਨ ਦੀ। ਦੇਖੋ, ਜ਼ਿਆਦਾਤਰ ਲੋਕ ਇਸ ਗੱਲ ਤੋਂ ਸੁਚੇਤ ਰਹਿੰਦੇ ਨੇ ਕਿ ਕੀ ਖਾ ਰਹੇ ਹਾਂ ਅਤੇ ਖਾਣ ਵਾਲੀ ਚੀਜ਼ ਉਹਨਾਂ ਦੀ ਸਿਹਤ ਲਈ ਠੀਕ ਹੈ ਜਾਂ ਨਹੀਂ। ਜ਼ਿਆਦਾ ਜ਼ਰੂਰੀ ਹੈ ਸਹੀ ਢੰਗ ਨਾਲ ਖਾਣਾ। ਜੇਕਰ ਅਸੀਂ ਖਾਣਾ ਸਹੀ ਢੰਗ ਨਾਲ

ਆਈਲੈਂਡ ਪ੍ਰਭਾਵ ਦੇ ਰੂਪ ਵਿੱਚ ਮਹਿਸੂਸ ਕਰ ਰਹੇ ਹਾਂ। ਯਦੀ ਅਸੀਂ ਸਮੇਂ ਰਹਿੰਦੇ ਇਸ ਦੀ ਦਿਸ਼ਾ ਵਿੱਚ ਠੋਸ ਕਦਮ ਨਹੀਂ ਚੁੱਕੇ ਹਨ ਤਾਂ ਭਵਿੱਖ ਵਿੱਚ ਤਾਜ਼ੀ ਹਵਾ ਅਤੇ ਸਵੱਛ ਵਾਤਾਵਰਨ ਸਿਰਫ ਇੱਕ ਸੁਪਨਾ ਬਣ ਕੇ ਹੀ ਰਹਿ ਜਾਏਗਾ, ਜਿਵੇਂ ਅਸੀਂ ਗੱਲ ਕੀਤੀ ਹੀ ਹੈ। ਹੁਣ ਸ਼ਹਿਰਾਂ ਦੀ ਗੱਲ ਕਰੀਏ ਤਾਂ ਹਰਿਆਲੀ ਬਣਾਏ ਰੱਖਣ ਦੇ ਲਈ ਬਹੁਤ ਸਾਰੀਆਂ ਚੀਜ਼ਾਂ 'ਤੇ ਸਾਨੂੰ ਧਿਆਨ ਦੇਣਾ ਹੋਏਗਾ ਅਤੇ ਸਰਕਾਰ ਨੂੰ ਸਭ ਤੋਂ ਪਹਿਲਾਂ ਇਹ ਨਿਯਮ ਬਣਾਉਣਾ ਚਾਹੀਦਾ ਹੈ ਕਿ ਕਿਸੇ ਵੀ ਕਲੋਨੀ ਜਾਂ ਫਿਰ ਕੋਈ ਵੀ ਇਮਾਰਤ ਜਾਂ ਬਿਲਡਿੰਗ ਕਿਤੇ ਖੜ੍ਹੀ ਹੋ ਰਹੀ ਹੈ ਤਾਂ ਰੁੱਖ ਲਗਾਉਣਾ ਜ਼ਰੂਰੀ ਹੈ। ਇਹ ਵੀ ਹੈ ਕਿ ਜਾਪਾਨ ਦੀ ਮਿਆਵਾਕੀ ਤਕਨੀਕ ਦਾ ਉਪਯੋਗ ਕਰਕੇ ਛੋਟੇ ਛੋਟੇ ਜੰਗਲ ਵਿਕਸਿਤ ਕੀਤੇ ਜਾ ਸਕਦੇ ਨੇ। ਨਾਗਰਿਕਾਂ ਨੂੰ ਆਪਣੇ ਘਰਾਂ ਦੀਆਂ ਛੱਤਾਂ 'ਤੇ ਟੈਰਿਸ ਗਾਰਡਨ ਬਣਾਉਣ ਦੀ ਸਲਾਹ ਦਿੱਤੀ ਜਾਣੀ ਚਾਹੀਦੀ ਹੈ ਜਾਂ ਘਰ ਵਿੱਚ ਇੰਨੀ ਥਾਂ ਰੱਖਣੀ ਚਾਹੀਦੀ ਹੈ ਕਿ ਰੁੱਖਾਂ ਅਤੇ ਪੌਦਿਆਂ ਦੀ ਜਗ੍ਹਾ ਹੋ ਸਕੇ ਤਾਂ ਕਿ ਇਹ ਹਰਿਆਵਲ ਬਰਕਰਾਰ ਰਹਿ ਸਕੇ, ਕਿਉਂਕਿ ਅੱਜ ਦੇ ਸਮੇਂ ਦੀ ਲੋੜ ਹੈ ਵਾਤਾਵਰਣ ਨੂੰ ਬਚਾਉਣ ਦੀ।

ਹੁਣ ਗੱਲ ਕਰਦੇ ਹਾਂ ਡਿਜੀਟਲ ਧੋਖਾਧੜੀ ਦੀ। ਭਾਰਤ ਵਿੱਚ ਦਿਨ ਦਿਨ ਡਿਜੀਟਲ ਗ੍ਰਿਫਤਾਰੀ ਚਾਹੇ ਸਾਈਬਰ ਧੋਖਾਧੜੀ ਮਾਮਲੇ ਤੇਜ਼ੀ ਨਾਲ ਵੱਧ ਰਹੇ ਨੇ। ਧੋਖਾਧੜੀ ਕਰਨ ਵਾਲੇ ਪੁਲਿਸ ਜਾਂ ਫਿਰ ਏਜੰਸੀ ਦੇ ਅਧਿਕਾਰੀ ਦੱਸ ਕੇ ਲੋਕਾਂ ਨੂੰ ਡਰਾਉਂਦੇ ਨੇ ਅਤੇ ਪੈਸੇ ਦੀ ਮੰਗ ਕਰਦੇ ਨੇ। ਇਸ ਵਧੇ ਹੋਏ ਸਮੱਸਿਆ ਨੂੰ ਰੋਕਣ ਲਈ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਵਿਸਤ੍ਰਿਤ ਯੋਜਨਾ ਪੇਸ਼ ਕੀਤੀ ਹੈ, ਜਿਸ ਵਿੱਚ ਇਹਨਾਂ ਧੋਖਾਧੜੀਆਂ ਨੂੰ ਰੋਕਣ ਲਈ ਉਪਾਅ ਵੀ ਦੱਸੇ ਗਏ ਨੇ। ਸਰਕਾਰ ਨੇ ਮੰਨਿਆ ਕਿ ਇਸ ਸਕੈਮ ਵਿੱਚ ਫਰਜ਼ੀ ਜਾਂ ਫਿਰ ਗਲਤ ਤਰੀਕੇ ਨਾਲ ਪ੍ਰਾਪਤ ਕੀਤੇ ਸਿਮ ਕਾਰਡ ਵੱਡੀ ਭੂਮਿਕਾ ਨਿਭਾਉਂਦੇ ਨੇ। ਇਸ ਲਈ ਦੂਰ ਸੰਚਾਰ ਵਿਭਾਗ ਸਿਮ ਜਾਰੀ ਕਰਨ ਦੀ ਪ੍ਰਕਿਰਿਆ ਨੂੰ ਹੋਰ ਸਖ਼ਤ ਕਰਨ ਦੀ ਤਿਆਰੀ ਕਰ ਰਿਹਾ ਹੈ। ਨਵੀਂ ਪ੍ਰਣਾਲੀ ਤਹਿਤ ਬਾਇਓਮੈਟ੍ਰਿਕ ਤਸਦੀਕ ਨੂੰ ਲਾਜ਼ਮੀ ਬਣਾਇਆ ਜਾ ਸਕਦਾ ਹੈ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਹਰ ਸਿਮ ਅਸਲੀ ਪਛਾਣ ਨਾਲ ਜੁੜੀ ਹੋਈ ਹੈ। ਦੂਰ ਸੰਚਾਰ ਕੰਪਨੀ ਨੂੰ ਇਹ ਵੀ ਨਿਰਦੇਸ਼ ਦਿੱਤਾ ਜਾ ਸਕਦਾ ਹੈ ਕਿ ਜੇਕਰ ਲੋੜ ਪਵੇ ਤਾਂ ਸਰਕਾਰੀ ਏਜੰਸੀਆਂ ਨਾਲ ਉਪਭੋਗਤਾ ਵੇਰਵੇ ਸਾਂਝੇ ਕੀਤੇ ਜਾਣ, ਤਾਂ ਜੋ ਧੋਖਾਧੜੀ ਕਰਨ ਵਾਲਿਆਂ ਨੂੰ ਜਲਦੀ ਟਰੈਕ ਕਰਨ ਵਿੱਚ ਮਦਦ ਮਿਲ ਸਕੇ। ਡਿਜੀਟਲ ਧੋਖਾਧੜੀ ਕਿੰਨੀ ਤੇਜ਼ੀ ਨਾਲ ਹਜੇ ਵੀ ਹੋ ਰਹੀ ਹੈ, ਅਸੀਂ ਵਾਰ ਵਾਰ ਕਹਿੰਦੇ

ਕਿ ਡਿਜੀਟਲ ਧੋਖਾਧੜੀ ਵਰਗੀ ਕੋਈ ਚੀਜ਼ ਨਹੀਂ ਹੈ। ਜੇਕਰ ਤੁਹਾਨੂੰ ਕੋਈ ਮੋਬਾਈਲ ਕਰ ਰਿਹਾ ਹੈ ਜਾਂ ਕੋਈ ਲਿੰਕ ਵਾਰ ਵਾਰ ਭੇਜ ਰਿਹਾ ਹੈ ਤਾਂ ਇਸ 'ਤੇ ਸੁਚੇਤ ਹੋ ਜਾਓ ਔਰ ਗਲਤੀ ਨਾ ਕਰੋ, ਖਾਸ ਤੌਰ 'ਤੇ ਬੱਚੇ। ਹੁਣ ਜਿਹੜੇ ਬੱਚੇ ਨੇ ਮੋਬਾਈਲ ਇਸਤੇਮਾਲ ਕਰਦੇ ਨੇ ਅਤੇ ਉਸ ਵਿੱਚ ਗੇਮ ਖੇਡਦੇ ਨੇ ਅਤੇ ਗੇਮ ਵਿੱਚ ਕਈ ਲਿੰਕਸ ਐਸੇ ਨੇ ਜਿਸ ਵਿੱਚ ਇਹ ਦੱਸਿਆ ਜਾਂਦਾ ਕਿ 10 ਰੁਪਏ ਤੁਸੀਂ ਲਗਾਓ ਤੁਹਾਨੂੰ 20 ਮਿਲ ਜਾਣਗੇ। ਬਸ ਇਸੇ ਤਰ੍ਹਾਂ ਹੌਲੀ ਹੌਲੀ ਇਹ ਟ੍ਰੈਪ ਵੱਧਦਾ ਜਾਂਦਾ ਹੈ ਅਤੇ ਪਤਾ ਹੀ ਨਹੀਂ ਚੱਲਦਾ ਕਿ ਕਦੋਂ ਬੱਚੇ ਦੇ ਖਾਤੇ ਵਿੱਚੋਂ ਬਹੁਤ ਸਾਰੇ ਪੈਸੇ ਨਿਕਲ ਜਾਂਦੇ ਨੇ। ਇਸ ਕਰਕੇ ਔਨਲਾਈਨ ਗੇਮ ਵਿੱਚ ਪੈਸੇ ਡਬਲ ਕਰਨ ਵਾਲੇ ਕਿਸੇ ਵੀ ਆਫਰ ਤੋਂ ਭਰੋਸਾ ਨਾ ਕਰੋ, ਕਿਸੇ ਵੀ ਅਣਜਾਣ ਲਿੰਕ 'ਤੇ ਕਲਿੱਕ ਨਾ ਕਰੋ, ਬੈਂਕ ਡਿਟੇਲ ਜਾਂ OTP ਕਿਸੇ ਨਾਲ ਸਾਂਝੇ ਨਾ ਕਰੋ, ਚਾਹੇ ਆਪਣਾ ਗਹਿਰਾ ਦੋਸਤ ਕਿਉਂ ਨਾ ਹੋਏ। ਕੇਵਲ ਅਧਿਕਾਰੀ ਅਤੇ ਭਰੋਸੇਯੋਗ ਪਲੇਟਫਾਰਮ ਦੀ ਹੀ ਵਰਤੋਂ ਕਰੋ। ਠੱਗੀ ਹੋਣ 'ਤੇ ਤੁਰੰਤ ਸਾਈਬਰ ਕ੍ਰਾਈਮ ਪੋਰਟਲ 'ਤੇ ਸ਼ਿਕਾਇਤ ਦਰਜ ਕਰੋ, 1930 'ਤੇ ਜਾਓ ਔਰ ਫਟਾਫਟ ਆਪਣੀ ਸ਼ਿਕਾਇਤ ਦਰਜ ਕਰਵਾਓ। ਔਰ ਪੈਸੇ ਦੁੱਗਣੇ ਕਰਨ ਦੇ ਨਾਂ 'ਤੇ ਠੱਗੀ ਕਿਵੇਂ ਹੁੰਦੀ ਹੈ? ਠੱਗ ਪਹਿਲਾਂ ਕੀ ਕਰਦੇ ਨੇ ਕਿ ਠੱਗ ਪਹਿਲਾਂ ਛੋਟੀ ਰਕਮ ਤੋਂ ਦੁੱਗਣਾ ਰਿਟਰਨ ਦੇ ਕੇ ਵਿਸ਼ਵਾਸ ਜਿੱਤੇ ਨੇ, ਇਸ ਲਈ ਮੁਨਾਫਾ ਨਹੀਂ ਹੁੰਦਾ, ਸਿਰਫ ਇੱਕ ਚਾਲ ਹੁੰਦਾ। ਭਰੋਸਾ ਬਣਨ ਤੋਂ ਬਾਅਦ ਵੱਡੇ ਨਿਵੇਸ਼ ਲਈ ਪ੍ਰੇਰਿਤ ਕਰਦੇ ਨੇ, ਆਫਰ ਸੀਮਤ ਸਮਾਂ ਲਈ ਵੱਡੀ ਜਿੱਤ ਦਾ ਮੌਕਾ ਵਰਗੇ ਮੈਸੇਜ ਭੇਜ ਦਿੰਦੇ ਨੇ ਅਤੇ ਫਿਰ ਜਿਵੇਂ ਹੀ ਵੱਡੀ ਰਕਮ ਲਗਾਈ ਜਾਂਦੀ ਹੈ ਗੇਮ ਦਾ ਫਰਜ਼ੀ ਸਿਸਟਮ ਨੁਕਸਾਨ ਦਿਖਾਉਣ ਲੱਗਦਾ ਹੈ ਅਤੇ ਪੈਸਾ ਸਿੱਧਾ ਠੱਗਾਂ ਦੇ ਖਾਤੇ ਵਿੱਚ ਚਲਾ ਜਾਂਦਾ ਹੈ। ਨੁਕਸਾਨ ਪਿੱਛੇ ਕਿਹਾ ਜਾਂਦਾ ਹੈ, ਜੇਕਰ ਨੁਕਸਾਨ ਹੋ ਜਾਂਦਾ ਹੈ ਤਾਂ ਕਿਹਾ ਜਾਂਦਾ ਹੈ ਕਿ ਪੈਸੇ ਲਗਾਓ ਨੁਕਸਾਨ ਕਵਰ ਹੋ ਜਾਵੇਗਾ, ਜਿਸ 'ਤੇ ਲੋਕ ਫਿਰ ਫਸ ਜਾਂਦੇ ਨੇ। ਟੈਲੀਗ੍ਰਾਮ ਜਾਂ ਫਿਰ ਵਟਸਐਪ ਗਰੁੱਪ ਵਿੱਚ ਸੀਕ੍ਰੇਟ ਗੇਮਿੰਗ ਟਿਪਸ ਦਿੱਤੀਆਂ ਜਾਂਦੀਆਂ ਨੇ, ਵੱਡੀ ਰਕਮ ਲਗਵਾ ਕੇ ਗਰੁੱਪ ਬੰਦ ਕਰ ਦਿੱਤਾ ਜਾਂਦਾ ਹੈ। ਇਸ ਕਰਕੇ ਅਸੀਂ ਵਾਰ ਵਾਰ ਕਹਿੰਦੇ ਹਾਂ ਕਿ ਥੋੜ੍ਹੇ ਜਿਹੇ ਲਾਲਚ ਵਿੱਚ ਆ ਕੇ ਆਪਣੇ ਪੈਸੇ ਨਾ ਗਵਾਓ। ਬੱਚੇ ਭੋਲੇ ਹੁੰਦੇ ਨੇ, ਬੱਚਿਆਂ ਨੂੰ ਪਤਾ ਨਹੀਂ ਹੁੰਦਾ, ਇਸ ਕਰਕੇ ਜਦੋਂ ਵੀ ਤੁਸੀਂ ਬੱਚਿਆਂ ਨੂੰ ਮੋਬਾਈਲ ਦਿੰਦੇ ਹੋ ਜਾਂ ਫਿਰ ਕੋਈ ਮੋਬਾਈਲ 'ਤੇ ਗੇਮ ਖੇਡ ਰਹੇ ਨੇ, ਬੱਚੇ ਸੁਚੇਤ ਕਰੋ, ਸਾਵਧਾਨ ਕਰੋ, ਫਿਰ ਹੀ ਉਹਨਾਂ ਦੇ ਹੱਥਾਂ ਵਿੱਚ ਮੋਬਾਈਲ ਦਿਓ। ਨਹੀਂ ਤਾਂ ਫਿਰ ਸਿੱਧਾ ਖਾਤੇ ਵਿੱਚ ਆ ਜਾਏਗਾ ਕਿ 10 ਰੁਪਏ ਦੇ ਚੱਕਰ ਵਿੱਚ ਲੱਖਾਂ ਚਲੇ ਗਏ। ਫਿਰ ਬਹੁਤ ਹੀ ਅਫਸੋਸ ਹੋਏਗਾ ਔਰ ਫਿਰ ਅਫਸੋਸ ਦਾ ਕੋਈ ਫਾਇਦਾ ਨਹੀਂ ਹੋਏਗਾ। ਜੇਕਰ ਠੱਗੀ ਹੋਈ ਹੈ ਤਾਂ 1930 ਨੰਬਰ 'ਤੇ ਡਾਇਲ ਕਰੋ ਤਾਂ ਕਿ ਪੈਸੇ ਕਿਸੇ ਤਰ੍ਹਾਂ ਵਾਪਸ ਆ ਸਕਣ। ਠੱਗ ਬਹੁਤ ਤੇਜ਼ ਨੇ ਪਰ ਤੁਸੀਂ ਜ਼ਿਆਦਾ ਸਾਵਧਾਨ ਹੋ ਜਾਓ। ਜ਼ਿਆਦਾ ਸਾਵਧਾਨੀ ਵਿੱਚ ਹੀ ਸਾਵਧਾਨੀ ਹੈ।

ਹੁਣ ਜਲੰਧਰ ਵਿੱਚ ਵੀ ਸ਼ਹਿਰ ਤੇ ਸਫਾਈ ਨੂੰ ਲੈ ਕੇ ਕੂੜੇ ਦੇ ਗੈਰ ਕਾਨੂੰਨੀ ਡੰਪਾਂ ਤੇ ਨਜ਼ਰ ਰੱਖਣ ਲਈ ਲੋਕਲ ਬੋਡੀ ਡਿਪਾਰਟਮੈਂਟ ਨੇ ਆਰਟੀਫਿਸ਼ਲ ਇੰਟੈਲੀਜੈਂਸ AI ਤਕਨੀਕ ਦੀ ਵਰਤੋਂ ਸ਼ੁਰੂ ਕਰ ਦਿੱਤੀ ਹੈ। ਪੰਜਾਬ ਮਿਊਨਸੀਪਲ ਇਨਫਰਾਸਟ੍ਰਕਚਰ ਡਿਵੈਲਪਮੈਂਟ ਕਮੇਟੀ ਵੱਲੋਂ ਤਾਇਨਾਤ ਕੀਤੀ ਗਈ ਸਾਬਕਾ ਸੇਵਾ ਅਧਿਕਾਰੀਆਂ ਦੀ ਟੀਮ ਇਸ ਪੂਰੇ ਪ੍ਰੋਜੈਕਟ ਤੇ ਕੰਮ ਕਰ ਰਹੀ ਹੈ। ਜ਼ਿਲ੍ਹੇ ਵਿੱਚ 17 ਸੁਪਰਵਾਈਜ਼ਰ ਤਾਇਨਾਤ ਕੀਤੇ ਗਏ ਨੇ, ਜਿਨ੍ਹਾਂ 'ਚੋਂ 4 ਜਲੰਧਰ ਸ਼ਹਿਰ ਵਿੱਚ, 4 ਵਿਧਾਨ ਸਭਾ ਹਲਕਿਆਂ 'ਤੇ ਕੰਮ ਕਰ ਰਹੇ ਨੇ। ਇਹ ਸੁਪਰਵਾਈਜ਼ਰ ਆਪਣੇ ਸਕੂਟਰ 'ਤੇ ਮੋਟਰਸਾਈਕਲ 'ਤੇ AI ਤਕਨੀਕ ਨਾਲ ਲੈਸ ਕੈਮਰਾ ਯੁਕਤ ਉਪਕਰਨ ਲਾਏ ਹੋਏ ਨੇ। ਜਿਹੜੀ ਵੀ ਸੜਕ, ਗਲੀ ਜਾਂ ਮੁਹੱਲਾ ਉਹਨਾਂ ਦੇ ਸਾਹਮਣੇ ਆਵੇਗਾ, ਉੱਥੇ ਕੂੜੇ ਦੇ ਢੇਰ, ਸੀਵਰੇਜ ਜਾਮ ਤੇ ਟੁੱਟੀਆਂ ਸੜਕਾਂ ਦੀ ਜਾਣਕਾਰੀ ਤੁਰੰਤ ਐਪ ਤੇ ਭੇਜ ਦਿੱਤੀ ਜਾਵੇਗੀ। ਐਪ ਰਾਹੀਂ PMIDC ਨੂੰ ਜਾਣਕਾਰੀ ਮਿਲੇਗੀ ਤੇ ਕੁਝ ਘੰਟੇ ਬਾਅਦ ਕੂੜੇ, ਸੀਵਰੇਜ ਜਾਮ ਤੇ ਸੜਕਾਂ ਦੀ ਸਥਿਤੀ ਦੀ ਜਾਣਕਾਰੀ ਸੰਬੰਧਿਤ ਨਗਰ ਨਿਗਮ ਕੌਂਸਲ ਤੇ ਨਗਰ ਪੰਚਾਇਤ ਨੂੰ ਪਹੁੰਚਾਈ ਜਾਵੇਗੀ। AI ਨਾਲ ਲੈਸ ਕੈਮਰਾ ਰੀਅਲ ਟਾਈਮ ਵਿੱਚ ਕੂੜੇ ਦੀ ਪਛਾਣ ਕਰਦਾ ਹੈ। ਜਿਵੇਂ ਹੀ ਡਿਵਾਈਸ ਨੂੰ ਕੂੜਾ ਦਿਖਾਈ ਦਿੰਦਾ ਹੈ, ਉਹ ਆਟੋਮੈਟਿਕ ਤੌਰ ਤੇ ਫੋਟੋ ਕਲਿੱਕ ਕਰ ਲੈਂਦਾ ਤੇ ਵੀਡੀਓ ਵੀ ਬਣਾਉਂਦਾ ਹੈ। ਨਾਲ GPS ਦਾ ਸਮਾਂ ਤੇ ਤਰੀਕ ਵੀ ਟੈਗ ਹੋ ਜਾਂਦੀ ਹੈ ਤੇ ਇਹ ਪੂਰੀ ਜਾਣਕਾਰੀ ਸਿੱਧਾ ਲੋਕਲ ਬੋਡੀ ਡਿਪਾਰਟਮੈਂਟ ਤੇ ਨਗਰ ਨਿਗਮ ਦੀ ਕੰਟਰੋਲ ਰੂਮ ਨੂੰ ਭੇਜ ਦਿੱਤੀ ਜਾਂਦੀ ਹੈ। ਉੱਥੇ ਸੰਬੰਧਿਤ ਵਾਰਡਾਂ ਦੇ ਸਫਾਈ ਇੰਸਪੈਕਟਰ ਤੇ ਸੁਪਰਵਾਈਜ਼ਰ ਨੂੰ ਤੁਰੰਤ ਅਲਰਟ ਭੇਜਿਆ ਜਾਂਦਾ ਹੈ। ਤੇ ਇਹ ਜਿਹੜੀ ਟੈਕਨੀਕ ਹੈ, ਕੁਝ ਸ਼ਹਿਰਾਂ ਵਿੱਚ ਸਫਲ ਰਹੀ ਹੈ ਟੈਕਨੀਕ। ਦੇਸ਼ ਦਾ ਸਭ ਤੋਂ ਸਾਫ਼ ਸ਼ਹਿਰ ਇੰਦੌਰ 2020 ਤੋਂ ਹੀ AI ਟੈਕਨੀਕ ਦੀ ਵਰਤੋਂ ਕਰ ਰਿਹਾ ਹੈ। ਕੂੜਾ ਗੱਡੀਆਂ ਦੇ ਸਫਾਈ ਮੁਲਾਜ਼ਮਾਂ ਦੇ ਲਾਈਵ ਟਰੈਕਿੰਗ, ਸੜਕਾਂ 'ਤੇ ਲੱਗੇ ਸਮਾਰਟ ਕੈਮਰੇ ਖੁੱਲ੍ਹੇ ਤੇ ਕੂੜਾ ਦਿਸਦਿਆਂ ਹੀ ਕੰਟਰੋਲ ਰੂਮ ਨੂੰ ਅਲਰਟ ਭੇਜੇ ਨੇ। ਅਤੇ ਸੂਰਤ ਨਗਰ ਨਿਗਮ ਨੇ 2023 ਵਿੱਚ AI ਨਾਲ ਕੂੜੇ ਦੇ ਢੇਰਾਂ ਦੀ ਪਛਾਣ ਸ਼ੁਰੂ ਕੀਤੀ। 500 CCTV ਕੈਮਰੇ AI ਨਾਲ ਲੈਸ ਨੇ। ਸੜਕ 'ਤੇ ਕੂੜਾ ਮਲਬਾ ਸੁੱਟਦੇ ਵਿਅਕਤੀ ਨੂੰ ਆਟੋ ਡਿਟੈਕਟ ਕਰਕੇ ਚਲਾਨ ਜਨਰੇਟ ਹੋ ਜਾਂਦਾ ਹੈ। ਅਤੇ ਦਿੱਲੀ ਦੀ ਗੱਲ ਕਰੀਏ, 2024 ਵਿੱਚ AI ਨਾਲ ਬਿਨਾਂ ਮਨਜ਼ੂਰੀ ਬਣੇ ਡੰਪਾਂ ਦੀ ਪਛਾਣ ਸ਼ੁਰੂ ਕੀਤੀ। ਡਰੋਨ ਵਾਹਨ ਮਾਊਂਟਡ ਕੈਮਰਾ ਰੋਜ਼ ਸਵੇਰੇ 6 ਵਜੇ ਤੋਂ ਪਹਿਲਾਂ ਹੀ ਸ਼ਹਿਰ ਨੂੰ ਸਕੈਨ ਕਰਦਾ ਹੈ। ਅਤੇ ਇਸੇ ਤਰ੍ਹਾਂ AI ਟੈਕਨੀਕ ਨਾਲ ਹੁਣ ਸੜਕਾਂ ਔਰ ਕੂੜਾ ਜੋ ਆਸ ਪਾਸ ਸ਼ਹਿਰਾਂ 'ਤੇ ਹੁੰਦਾ ਹੈ, ਇਹ ਵੀ ਹੌਲੀ ਹੌਲੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਮੀਦ ਕਰਦੇ ਹਾਂ ਕਿ ਇਹ ਜਿਹੜੀ AI ਟੈਕਨੀਕ ਹੈ, ਲਾਹੇਵੰਦ ਹੋਵੇ ਔਰ ਆਸ ਪਾਸ ਸਫਾਈ ਹੋਵੇ, ਗੰਦਗੀ ਨਾ ਹੋਵੇ। ਇਹ ਟੈਕਨੀਕ ਚਾਹੇ ਸ਼ਹਿਰ ਨੂੰ ਸਾਫ਼ ਕਰੇਗੀ, ਪਰ ਸਾਡਾ ਫਰਜ਼ ਬਣਦਾ ਕਿ ਅਸੀਂ ਵੀ ਟੈਕਨੀਕ 'ਤੇ ਚੱਲੇ, ਯਾਨੀ ਕਿ ਘਰਾਂ ਵਿੱਚ ਸਫਾਈ ਰੱਖੀਏ, ਟੁੱਟੇ ਬਰਤਨਾਂ ਵਿੱਚ ਪਾਣੀ ਨਾ ਹੋਵੇ, ਮਲੇਰੀਆ ਫੈਲ ਰਿਹਾ ਹੈ। ਇਸ ਕਾਰਨ ਸਫਾਈ ਰੱਖਣੀ ਬਹੁਤ ਹੀ ਜ਼ਰੂਰੀ ਹੈ। ਪ੍ਰੋਗਰਾਮ ਹੈ ਸੋਹਣੀ ਸਵੇਰ।

ਸੌਂਪਾਂਗੇ। ਇਸ ਕਰਕੇ ਜੇਕਰ ਘਰ ਵਿੱਚ ਏਸੀ ਹੈ ਤਾਂ ਏਸੀ ਦੇ ਬਦਲੇ ਸਾਨੂੰ 10 ਰੁੱਖ ਲਗਾਉਣੇ ਹੋਣਗੇ, ਤਾਂ ਹੀ ਵਾਤਾਵਰਨ ਹਰਿਆ ਭਰਿਆ ਰਹੇਗਾ। ਅਸੀਂ ਆਪਣੇ ਨਾਲ ਆਪਣੇ ਬੱਚਿਆਂ ਨੂੰ ਵੀ ਜੋੜੀਏ, ਵਾਤਾਵਰਨ ਦੀ ਸੰਰਕਸ਼ਣ ਦੇ ਬਾਰੇ ਉਹਨਾਂ ਨੂੰ ਦੱਸੀਏ ਔਰ ਇਹ ਦੱਸੀਏ ਕਿ ਅਸੀਂ ਵਾਤਾਵਰਨ ਨੂੰ ਕਿਵੇਂ ਸੁਰੱਖਿਅਤ ਰੱਖ ਸਕਦੇ ਹਾਂ। ਇਹ ਸਮੇਂ ਦੀ ਮੰਗ ਹੈ। ਹੁਣ ਸਮਾਂ ਹੈ ਗਰਮੀਆਂ ਦਾ, ਅਸੀਂ ਸਾਰੇ ਜਾਣਦੇ ਹਾਂ, ਤਾਂ ਜਿਹੜਾ ਮੌਸਮ ਹੈ ਉਹ ਬਦਲਦਾ ਰਹਿੰਦਾ ਹੈ। ਜਿਵੇਂ ਕਿ ਹੁਣ ਯੈਲੋ ਅਲਰਟ ਜਾਰੀ ਹੋਇਆ ਹੈ ਔਰ ਵਰਖਾ ਵੀ ਹੋਏਗੀ, ਤੇਜ਼ ਹਵਾ ਵੀ ਚੱਲਣਗੀ ਹੈ, ਪਰ ਗਰਮੀ ਹੌਲੀ ਹੌਲੀ ਵਧੇਗੀ ਔਰ ਵੱਧ ਵੀ ਰਹੀ ਹੈ। ਇਸੇ ਕਾਰਨ ਜਲਵਾਯੂ ਪਰਿਵਰਤਨ ਹੈ, ਗਰਮੀ ਦੀ ਸ਼ੁਰੂਆਤ ਹੋਈ ਹੈ ਔਰ ਸਾਲ ਦੇ ਸ਼ੁਰੂ ਵਿੱਚ ਹੀ ਉੱਚ ਤਾਪਮਾਨ ਨਜ਼ਰ ਆਇਆ ਹੈ, ਜਿਸ ਨਾਲ ਗਰਮੀ ਦਾ ਸਾਹਮਣਾ ਲੰਮਾ ਹੋ ਰਿਹਾ ਹੈ ਅਤੇ ਅਰਬਨ ਹੀਟ ਆਈਲੈਂਡ ਪ੍ਰਭਾਵ ਹੈ। ਕੰਕਰੀਟ ਬੁਨਿਆਦੀ ਢਾਂਚੇ ਅਤੇ ਕੱਟੀ ਹੋਈ ਹਰਿਆਲੀ ਕਾਰਨ ਸ਼ਹਿਰ ਗਰਮੀ ਨੂੰ ਆਪਣੇ ਅੰਦਰ ਚਕੜ ਲੈਂਦੇ ਨੇ, ਜਿਵੇਂ ਅਸੀਂ ਗੱਲ ਕਰ ਹੀ ਰਹੇ ਹਾਂ। ਔਰ ਗਲੋਬਲ ਮੌਸਮ ਪੈਟਰਨ ਹੈ, ਐਲ ਨੀਨੋ ਵਰਗੀਆਂ ਸਥਿਤੀਆਂ ਬਾਰਿਸ਼ ਨੂੰ ਦਬਾ ਸਕਦੀਆਂ ਨੇ, ਤਾਪਮਾਨ ਵਧਾ ਸਕਦੀਆਂ ਨੇ ਔਰ ਇਸੇ ਗਰਮੀ ਵਿੱਚ ਆਪਾਂ ਵਾਰ ਵਾਰ ਕਹਿੰਦੇ ਹਾਂ ਕਿ ਸੁਰੱਖਿਅਤ ਅਤੇ ਹਾਈਡਰੇਟਿਡ ਰਹਿਣ ਲਈ ਸੁਝਾਏ ਨੇ ਕਿ ਪਿਆਸ ਨਾ ਹੋਵੇ ਤਾਂ ਵੀ ਹੌਲੀ ਹੌਲੀ ਪਾਣੀ ਪੀਓ, ਥੋੜ੍ਹੀ ਦੇਰ ਬਾਅਦ ਪਾਣੀ ਪੀਓ। ਨਾਰੀਅਲ ਪਾਣੀ ਪੀ ਸਕਦੇ ਹੋ, ORS ਅਤੇ ਨਿੰਬੂ ਪਾਣੀ ਵਰਗੇ ਤਰਲ ਪਦਾਰਥ ਸ਼ਾਮਿਲ ਕਰੋ। ਕੋਲਡ ਡਰਿੰਕ ਦੀ ਘੱਟੋ ਘੱਟ ਘੱਟ ਵਰਤੋਂ ਕਰੋ। ਹਾਲਾਂਕਿ ਜਦੋਂ ਅਸੀਂ ਦੁਕਾਨ 'ਤੇ ਜਾਂਦੇ ਹਾਂ ਤਾਂ ਇੱਕ ਅੱਧੇ ਤਾਂ ਕੋਲਡ ਡਰਿੰਕ ਲੈ ਲੈਂਦੇ ਹਾਂ। ਇਸ ਕਰਕੇ ਕੋਸ਼ਿਸ਼ ਕਰੋ ਕਿ ਕੋਲਡ ਡਰਿੰਕ ਨਾਲ ਹੀ ਜਾਵੇ ਔਰ ਇਹਨਾਂ ਦਿਨਾਂ ਵਿੱਚ ਹਲਕੇ ਢਿੱਲੇ ਸੂਤੀ ਕੱਪੜੇ ਪਾਉਣੇ ਚਾਹੀਦੇ ਨੇ, ਹਲਕਾ ਭੋਜਨ ਖਾਣਾ ਚਾਹੀਦਾ ਹੈ ਅਤੇ ਪਾਣੀ ਨਾਲ ਭਰਪੂਰ ਫਲ ਅਤੇ ਸਬਜ਼ੀਆਂ ਸ਼ਾਮਿਲ ਕਰਨੀਆਂ ਚਾਹੀਦੀਆਂ ਨੇ, ਜਿਵੇਂ ਕਿ ਤਰਬੂਜ, ਖੀਰਾ, ਖਰਬੂਜਾ, ਇਸ ਤਰ੍ਹਾਂ ਦੇ ਫਲ ਖਾਣੇ ਚਾਹੀਦੇ ਨੇ। ਪਰ ਇੱਕ ਗੱਲ ਯਾਦ ਰੱਖੋ ਕਿ ਇਹੋ ਜਿਹੀਆਂ ਚੀਜ਼ਾਂ ਖਾਣ ਤੋਂ ਬਾਅਦ ਪਾਣੀ ਨਹੀਂ ਪੀਣਾ। ਨਮਕ ਕਿੰਨਾ ਲੈਣਾ ਹੈ ਤੁਸੀਂ ਆਪਣੇ ਸਰੀਰ ਦੇ ਤਾਪਮਾਨ ਦੇ ਹਿਸਾਬ ਨਾਲ ਲੈਣਾ ਸਿੱਖੋ ਔਰ ਦੁਪਹਿਰ 12 ਤੋਂ ਲੈ ਕੇ ਸ਼ਾਮ 4 ਵਜੇ ਤੱਕ ਡਾਕਟਰਸ ਦਾ ਵੀ ਕਹਿਣਾ ਹੈ ਔਰ ਬਾਰ ਬਾਰ ਇਹੀ ਦੱਸ ਦਿੱਤੀ ਜਾ ਰਹੀ ਹੈ ਕਿ 12 ਤੋਂ ਲੈ ਕੇ ਸ਼ਾਮ 4 ਵਜੇ ਤੱਕ ਇਸ ਦੌਰਾਨ ਘੱਟ ਹੀ ਨਿਕਲਿਆ ਜਾਵੇ, ਬਹੁਤ ਹੀ ਜ਼ਰੂਰੀ ਹੋਵੇ ਤਾਂ ਹੀ ਨਿਕਲਿਆ ਜਾਵੇ, ਨਹੀਂ ਤਾਂ ਅਵੋਇਡ ਹੀ ਕਰਨਾ ਚਾਹੀਦਾ ਕਿ ਇਸ ਸਮੇਂ ਦੌਰਾਨ ਨਾ ਨਿਕਲਿਆ ਜਾਏ। ਔਰ ਗਰਮੀ ਦੇ ਸਿਖਰਲੇ ਘੰਟੇ ਦੌਰਾਨ ਘਰ ਦੇ ਅੰਦਰ ਰਹਿਣਾ ਚਾਹੀਦਾ ਹੈ, ਪਰਦਿਆਂ ਦੀ ਸਹੀ ਹਵਾਦਾਰੀ ਦੀ ਵਰਤੋਂ ਕਰਕੇ ਘਰ ਨੂੰ ਠੰਡਾ ਰੱਖਣਾ ਚਾਹੀਦਾ ਹੈ ਔਰ ਹਵਾ ਦਾ ਕੋਈ ਰੁੱਖ ਹੋਣਾ ਚਾਹੀਦਾ ਹੈ, ਜੋ ਤੁਹਾਡੇ ਅੰਦਰ ਜੋ ਹਵਾ ਹੈ ਆਵੇ ਠੰਡੀ ਠੰਡੀ ਹਵਾ, ਜੇਕਰ ਗਰਮ ਹਵਾ ਹੈ ਤਾਂ ਪਰਦੇ ਦੀ ਠੰਡਕ ਹੋਣੀ ਚਾਹੀਦੀ ਹੈ। ਔਰ ਇਸ ਤੋਂ ਇਲਾਵਾ ਬੱਚਿਆਂ ਜਾਂ ਫਿਰ ਪਾਲਤੂ ਜਾਨਵਰਾਂ ਨੂੰ ਪਾਰਕ ਕੀਤੀਆਂ ਗੱਡੀਆਂ ਵਿੱਚ ਨਾ ਛੋੜੋ, ਸਿੱਧੀ ਧੁੱਪ ਵਿੱਚ ਭਾਰੀ ਸਰੀਰਕ ਗਤੀਵਿਧੀ ਤੋਂ ਬਚੋ ਔਰ ਖਾਣਾ ਨਾ ਛੱਡੋ ਕਿਉਂਕਿ ਇਹ ਸਰੀਰ ਨੂੰ ਕਮਜ਼ੋਰ ਕਰ ਸਕਦਾ ਹੈ। ਅਸੀਂ ਕਈ ਵਾਰੀ ਖਾਣਾ ਛੱਡ ਦਿੰਦੇ ਹਾਂ ਗਰਮੀਆਂ ਵਿੱਚ, ਜਿਵੇਂ ਅਸੀਂ ਪਹਿਲਾਂ ਗੱਲ ਕਰ ਹੀ ਰਹੇ ਸੀ। ਇਸ ਕਰਕੇ ਖਾਣਾ ਨਹੀਂ ਛੋੜਨਾ, ਸੰਗੀਤ ਨਹੀਂ ਛੋੜਨਾ, ਸੋਹਣੀ ਸਵੇਰ ਪ੍ਰੋਗਰਾਮ ਸੁਣਨਾ ਹੈ ਹਰ ਰੋਜ਼ ਸਵੇਰੇ 7 ਤੋਂ ਲੈ ਕੇ 8 ਵਜੇ ਤੱਕ।

0: ਨਾ ਯਾਰ ਨਾਲ ਮੁਲਾਕਾਤ ਕਰਨਗੇ। ਉਹਨਾਂ ਕਿਹਾ ਕਿ ਦੋਵਾਂ ਨੇਤਾ ਦੁਵੱਲੇ ਮੁੱਦਿਆਂ, ਖਾਸ ਕਰਕੇ ਊਰਜਾ ਸਹਿਯੋਗ ਅਤੇ ਨਾਲ ਹੀ ਆਪਸੀ ਹਿੱਤ ਦੇ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕਰਨਗੇ। ਸਰਕਾਰ ਨੇ ਕੱਚੀ ਖੰਡ, ਸਫੇਦ ਖੰਡ ਅਤੇ ਰਿਫਾਇੰਡ ਖੰਡ ਸਮੇਤ ਖੰਡ ਦੀ ਦਰਾਮਦ 'ਤੇ ਤੁਰੰਤ ਪ੍ਰਭਾਵ ਨਾਲ ਸਤੰਬਰ 2026 ਜਾਂ ਅਗਲੇ ਹੁਕਮਾਂ ਤੱਕ ਪਾਬੰਦੀ ਲਾ ਦਿੱਤੀ ਏ। ਇੱਕ ਨੋਟੀਫਿਕੇਸ਼ਨ ਮੁਤਾਬਿਕ ਵਿਦੇਸ਼ੀ ਵਪਾਰ ਬਾਰੇ ਡਾਇਰੈਕਟੋਰੇਟ ਜਨਰਲ DGFT ਨੇ ਬਰਾਮਦ 'ਚ ਨੀਤੀ 'ਚ ਸੋਧ ਕਰਦਿਆਂ ਇਸ ਨੂੰ ਸੀਮਿਤ ਤੋਂ ਪਾਬੰਦੀ ਵਾਲੀ ਕਰ ਦਿੱਤਾ ਹੈ। ਇਹ ਪਾਬੰਦੀ CXL ਅਤੇ TRQ ਕੋਟੇ, ਐਡਵਾਂਸ ਆਥੋਰਾਈਜੇਸ਼ਨ ਸਕੀਮ ਅਤੇ ਦੂਜੇ ਦੇਸ਼ਾਂ ਦੀਆਂ ਖੁਰਾਕ ਸੁਰੱਖਿਆ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਰਕਾਰ ਤੋਂ ਸਰਕਾਰ ਖੇਪਾ ਤਹਿਤ ਯੂਰਪੀਅਨ ਯੂਨੀਅਨ ਅਤੇ ਅਮਰੀਕਾ ਨੂੰ ਬਰਾਮਦ ਕੀਤੀ ਜਾ ਰਹੀ ਖੰਡ 'ਤੇ ਲਾਗੂ ਨਹੀਂ ਹੋਏਗੀ। ਭੌਤਿਕ ਬਰਾਮਦ ਪਾਈਪਲਾਈਨ ਵਿੱਚ ਪਹਿਲਾਂ ਦੀਆਂ ਖੇਪਾਂ ਨੂੰ ਵੀ ਛੋਟੇ। ਕੇਂਦਰੀ ਮੰਤਰੀ ਮੰਡਲ ਨੇ 2026-27 ਦੀ ਮੰਡੀ ਰੁੱਤ ਲਈ ਸਾਉਣੀ ਦੀਆਂ 14 ਫਸਲਾਂ ਲਈ ਘੱਟੋ ਘੱਟ ਸਮਰਥਨ ਮੁੱਲ MSP ਵਿੱਚ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਏ। ਨਵੀਂ ਦਿੱਲੀ ਵਿੱਚ ਕੈਬਨਿਟ ਮੀਟਿੰਗ ਤੋਂ ਬਾਅਦ ਬੋਲਦਿਆਂ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨੋ ਨੇ ਕਿਹਾ ਕਿ ਸਰਕਾਰ ਨੇ ਸਾਉਣੀ ਫਸਲਾਂ ਲਈ MSP ਵਿੱਚ ਵਾਧਾ ਕੀਤਾ ਤਾਂ ਜੋ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਲਾਹੇਵੰਦ ਮੁੱਲ ਮਿਲ ਸਕੇ।
1: खरीफ के लिए जो फैसला लिया गया उसमें जितने भी खरीफ के क्रॉप्स हैं उन सब में कॉस्ट प्लस 50% या 50 से अधिक टोटल 2,60,000 करोड़ रुपए किसानों को पे आउट जाएगा और इस साल का एनुअल खरीफ प्रोक्योरमेंट होगा 824 लाख मेट्रिक टन।
0: ਸ਼੍ਰੀ ਵੈਸ਼ਨੋ ਨੇ ਕਿਹਾ ਕਿ ਸੂਰਜਮੁਖੀ ਦੇ ਬੀਜਾਂ ਲਈ MSP ਵਿੱਚ 622 ਰੁਪਏ ਪ੍ਰਤੀ ਕੁਇੰਟਲ, ਕਪਾਹ ਲਈ 557 ਰੁਪਏ ਪ੍ਰਤੀ ਕੁਇੰਟਲ ਅਤੇ ਤਿਲ ਲਈ 500 ਰੁਪਏ ਪ੍ਰਤੀ ਕੁਇੰਟਲ ਦਾ ਵਾਅਦਾ ਕੀਤਾ ਗਿਆ ਹੈ। ਉੱਤਰ ਪ੍ਰਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਮੀਂਹ ਦੇ ਨਾਲ ਨਾਲ ਹਨੇਰੀ ਚੱਕੜ ਅਤੇ ਬਿਜਲੀ ਡਿੱਗਣ ਦੀਆਂ ਘਟਨਾਵਾਂ ਵਿੱਚ 60 ਲੋਕਾਂ ਦੀ ਮੌਤ ਹੋ ਗਈ ਏ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਘਟਨਾਵਾਂ ਨੂੰ ਧਿਆਨ 'ਚ ਲਿਆ ਅਤੇ ਅਧਿਕਾਰੀਆਂ ਨੂੰ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਮਦਦ ਪ੍ਰਦਾਨ ਕਰਨ ਲਈ ਕਿਹਾ ਹੈ। ਮੌਸਮ ਵਿੱਚ ਅਚਾਨਕ ਬਦਲਾਅ ਨੇ ਰਾਜ ਭਰ ਵਿੱਚ ਵਿਆਪਕ ਤਬਾਹੀ ਮਚਾ ਦਿੱਤੀ। ਤੂਫਾਨ, ਭਾਰੀ ਮੀਂਹ ਅਤੇ ਬਿਜਲੀ ਡਿੱਗਣ ਨਾਲ ਕਈ ਲੋਕਾਂ ਦੀ ਮੌਤ ਹੋ ਗਈ। ਪ੍ਰਯਾਗਰਾਜ ਵਿੱਚ ਸਭ ਤੋਂ ਵੱਧ 17 ਲੋਕਾਂ ਦੀ ਮੌਤ ਹੋ ਗਈ ਏ। ਵੱਖ ਵੱਖ ਜ਼ਿਲ੍ਹਿਆਂ ਵਿੱਚ 100 ਤੋਂ ਵੱਧ ਲੋਕ ਜ਼ਖਮੀ ਵੀ ਹੋਏ ਨੇ ਅਤੇ ਉਹਨਾਂ ਨੂੰ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਬਿਜਲੀ ਡਿੱਗਣ ਦੀਆਂ ਘਟਨਾਵਾਂ ਕਾਰਨ ਸਭ ਤੋਂ ਵੱਧ ਮੌਤਾਂ ਹੋਈਆਂ ਨੇ। ਵੱਖ ਵੱਖ ਜ਼ਿਲ੍ਹਿਆਂ ਤੋਂ ਬਿਜਲੀ ਦੇ ਖੰਭੇ ਅਤੇ ਦਰਖਤ ਡਿੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਜਿਸ ਕਾਰਨ ਬਿਜਲੀ ਸਪਲਾਈ ਅਤੇ ਸੜਕੀ ਆਵਾਜਾਈ ਪ੍ਰਭਾਵਿਤ ਹੋਈ ਏ। ਮੀਂਹ ਦੇ ਨਾਲ ਗੜੇਮਾਰੀ ਨੇ ਫਸਲਾਂ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਹੈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸਾਰੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਉਹਨਾਂ ਨੂੰ ਅਗਲੇ 24 ਘੰਟਿਆਂ ਵਿੱਚ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ ਦੇਣ ਲਈ ਕਿਹਾ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਅਤੇ ਉੱਤਰ ਪੂਰਬੀ ਰਾਜਾਂ ਵਿੱਚ ਗਰਜ ਅਤੇ ਬਿਜਲੀ ਲਿਸ਼ਕਣ ਦੀ ਪੇਸ਼ੀਨਗੋਈ ਕੀਤੀ ਏ। ਪੰਜਾਬ ਵਿੱਚ ਮੌਸਮ ਵਿਭਾਗ ਵੱਲੋਂ ਅੱਜ ਕਈ ਥਾਵਾਂ 'ਤੇ ਤੇਜ਼ ਹਵਾਵਾਂ ਅਤੇ ਬਿਜਲੀ ਲਿਸ਼ਕਣ ਸਮੇਤ ਹਲਕੀ ਤੋਂ ਦਰਮਿਆਨੀ ਬਾਰਿਸ਼ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਆਉਂਦੀ 17 ਤਰੀਕ ਤੋਂ 19 ਤਰੀਕ ਤੱਕ ਗਰਮੀ ਅਤੇ ਲੂ ਦਾ ਵੀ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRNews ਜਲੰਧਰ। ਸਰਕਾਰ ਨੇ ਕੇਂਦਰੀ ਜਾਂਚ ਬਿਊਰੋ ਦੇ ਡਾਇਰੈਕਟਰ ਪ੍ਰਵੀਨ ਸੂਦ ਦੇ ਕਾਰਜਕਾਲ ਨੂੰ 1 ਸਾਲ ਵਧਾ ਦਿੱਤਾ ਹੈ। ਅਮਲੇ ਅਤੇ ਸਿਖਲਾਈ ਬਾਰੇ ਵਿਭਾਗ ਵੱਲੋਂ ਜਾਰੀ ਇੱਕ ਅਧਿਕਾਰਤ ਆਦੇਸ਼ ਮੁਤਾਬਿਕ ਕੈਬਨਿਟ ਦੀ ਨਿਯੁਕਤੀਆਂ ਕਮੇਟੀ ਨੇ ਇਸ ਮਹੀਨੇ ਦੀ 24 ਤਰੀਕ ਤੋਂ ਬਾਅਦ ਬਿਊਰੋ ਦੇ ਡਾਇਰੈਕਟਰ ਵਜੋਂ ਸ੍ਰੀ ਸੂਦ ਦੇ ਕਾਰਜਕਾਲ ਨੂੰ ਵਧਾਉਣ ਨੂੰ ਮਨਜ਼ੂਰੀ ਦੇ ਦਿੱਤੀ ਏ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੱਲ੍ਹ ਨਵੀਂ ਦਿੱਲੀ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਸੂਬੇ ਨੂੰ ਦਰਪੇਸ਼ ਵੱਖ ਵੱਖ ਖੇਤੀਬਾੜੀ ਚੁਣੌਤੀਆਂ ਬਾਰੇ ਜਾਣੂ ਕਰਵਾਇਆ ਅਤੇ ਸੂਬੇ ਵਿੱਚ ਮੁੱਲ ਆਧਾਰਿਤ ਫਸਲਾਂ ਦੀ ਕਾਸ਼ਤ 'ਤੇ ਜ਼ੋਰ ਦਿੱਤਾ। ਸ੍ਰੀ ਚੌਹਾਨ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਏ। ਚਾਹੇ ਕਪਾਹ ਮਿਸ਼ਨ ਹੋਵੇ, ਦਾਲਾਂ ਬਾਰੇ ਮਿਸ਼ਨ, ਤੇਲੀ ਬੀਜ ਮਿਸ਼ਨ ਹੋਵੇ ਜਾਂ ਬਾਗਬਾਨੀ, ਕੇਂਦਰ ਅਤੇ ਪੰਜਾਬ ਰਲ ਕੇ ਕੰਮ ਕਰਨਗੇ। ਉਨ੍ਹਾਂ ਮੁੱਖ ਮੰਤਰੀ ਦੀਆਂ ਚਿੰਤਾਵਾਂ ਸ਼ਾਂਤ ਕਰਦਿਆਂ ਉਨ੍ਹਾਂ ਨੂੰ ਦੱਸਿਆ ਕਿ ਹਾਈਬ੍ਰਿਡ ਝੋਨੇ ਦੇ ਬੀਜਾਂ ਦੇ ਮੁੱਦੇ ਦੀ ਜਾਂਚ ਕਰਨ ਅਤੇ ਸੂਬੇ ਵਿੱਚ ਸੁਚਾਰੂ ਖਰੀਦ ਕਾਰਜਾਂ ਨੂੰ ਯਕੀਨੀ ਬਣਾਉਣ ਲਈ ਇੱਕ ਵਿਸ਼ੇਸ਼ ਕਮੇਟੀ ਬਣਾਈ ਜਾਏਗੀ। ਸ੍ਰੀ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਹੁਣ ਮੱਕੀ, ਦਾਲਾਂ, ਤੇਲੀ ਬੀਜਾਂ, ਸੂਰਜਮੁਖੀ ਅਤੇ ਬਾਜਰੇ ਰਾਹੀਂ ਫਸਲੀ ਭਿੰਨਤਾ ਨੂੰ ਜ਼ੋਰਦਾਰ ਢੰਗ ਨਾਲ ਉਤਸ਼ਾਹਿਤ ਕਰ ਰਹੀ ਏ ਤਾਂ ਜੋ ਝੋਨੇ ਦੀ ਕਾਸ਼ਤ 'ਤੇ ਨਿਰਭਰਤਾ ਘਟਾਈ ਜਾ ਸਕੇ, ਤੇਜ਼ੀ ਨਾਲ ਘਟ ਰਹੇ ਜ਼ਮੀਨ ਹੇਠਲੇ ਪਾਣੀ ਦੇ ਭੰਡਾਰਾਂ ਨੂੰ ਸਾਂਭਿਆ ਜਾ ਸਕੇ ਅਤੇ ਪੰਜਾਬ ਨੂੰ ਸੂਬੇ ਦੇ ਖੇਤੀਬਾੜੀ ਭਵਿੱਖ ਲਈ ਖਤਰਾ ਬਣੇ ਖਤਰਨਾਕ ਡਾਰਕ ਜ਼ੋਨ ਸੰਕਟ ਵਿੱਚੋਂ ਬਾਹਰ ਕੱਢਿਆ ਜਾ ਸਕੇ। ਮੁੱਖ ਮੰਤਰੀ ਨੇ ਤਜਵੀਜ਼ਸ਼ੁਦਾ ਬੀਜ ਬਿੱਲ 2025 ਅਧੀਨ ਕੇਂਦਰੀ ਬੀਜ ਕਮੇਟੀ ਵਿੱਚ ਪੰਜਾਬ ਦੀ ਪ੍ਰਤੀਨਿਧਤਾ ਦੀ ਵੀ ਮੰਗ ਕੀਤੀ। ਰੂਸੀ ਵਿਦੇਸ਼ ਮੰਤਰੀ ਸਰਗੇ ਲੋਵਰੇਵ ਨੇ ਕਿਹਾ ਕਿ ਭਾਰਤ ਨੂੰ ਊਰਜਾ ਸਪਲਾਈ ਨਾਲ ਸੰਬੰਧਿਤ ਸਾਰੇ ਸਮਝੌਤਿਆਂ ਨੂੰ ਪੂਰਾ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਰੂਸ ਇਹ ਯਕੀਨੀ ਬਣਾਏਗਾ ਕਿ ਬਾਹਰੀ ਅਤੇ ਅਣਉਚਿਤ ਮੁਕਾਬਲਾ ਦੋਵੇਂ ਦੇਸ਼ਾਂ ਵਿਚਕਾਰ ਸਮਝੌਤਿਆਂ ਨੂੰ ਪ੍ਰਭਾਵਿਤ

ના કરે. સર્ગેઈ લાવરોવને કુડંકુલમ પરમાણુ ઉર્જા પ્લાન્ટનું ભારત રૂસ સહયોગ દા એક મુખ પ્રોજેક્ટ દસ્યા. ઉને કહ્યું કે પ્લાન્ટ દીયાં નવીયાં ઇકાઈયાં દે નિર્માણ તે કામ જારી હૈ. રૂસ ભારતનું ગેસ, તેલ અને કોલે દી સપ્લાય ભી જારી રખેગા. ਪੱਛਮੀ ਬੰਗਾਲ ਸਰਕਾਰ ਨੇ ਆਲੂ, ਪਿਆਜ਼, ਫਲ, ਸਬਜ਼ੀਆਂ, ਤੇਲੀ ਬੀਜਾਂ, ਅਨਾਜ ਅਤੇ ਹੋਰ ਜ਼ਰੂਰੀ ਉਤਪਾਦਾਂ ਦੀ ਅੰਤਰਰਾਜੀ ਆਵਾਜਾਈ 'ਤੇ ਸਾਰੀਆਂ ਪਾਬੰਦੀਆਂ ਹਟਾ ਦਿੱਤੀਆਂ ਨੇ. ਇਹ ਪਾਬੰਦੀਆਂ ਪਿਛਲੇ TMC ਸਰਕਾਰ ਵੱਲੋਂ ਲਾਈਆਂ ਗਈਆਂ ਸਨ. ਦੂਜੇ ਪਾਸੇ ਇੱਕ ਅਹਿਮ ਘਟਨਾਕ੍ਰਮ ਵਿੱਚ ਪੱਛਮੀ ਬੰਗਾਲ ਸਰਕਾਰ ਨੇ ਅਧਿਆਪਕਾਂ ਦੀ ਭਰਤੀ, ਨਗਰ ਨਿਗਮ ਭਰਤੀ ਅਤੇ ਸਹਿਕਾਰੀ ਸੇਵਾਵਾਂ ਭਰਤੀ ਘੁਟਾਲਿਆਂ ਨਾਲ ਸੰਬੰਧਿਤ ਮਾਮਲਿਆਂ ਨੂੰ CBI ਨੂੰ ਸੌਂਪਣ ਦਾ ਫੈਸਲਾ ਕੀਤਾ ਹੈ. ਖੇਡਾਂ ਵਿੱਚ ਕੱਲ੍ਹ ਰਾਤ ਹੋਏ IPL ਕ੍ਰਿਕਟ ਮੈਚ ਵਿੱਚ ਰਾਇਲ ਚੈਲੇਂਜਰਸ ਬੰਗਲੁਰੂ ਨੇ ਕੋਲਕਾਤਾ ਨਾਈਟ ਰਾਈਡਰਸ ਨੂੰ 6 ਵਿਕਟਾਂ ਨਾਲ ਹਰਾਇਆ. ਪਹਿਲਾਂ ਬੱਲੇਬਾਜ਼ੀ ਕਰਦਿਆਂ ਕੋਲਕਾਤਾ ਨਾਈਟ ਰਾਈਡਰਸ ਨੇ 20 ਓਵਰਾਂ ਵਿੱਚ 4 ਵਿਕਟਾਂ ਅਤੇ 192 ਦੌੜਾਂ ਬਣਾਈਆਂ. ਕੋਲਕਾਤਾ ਲਈ ਅੰਕ੍ਰਿਸ਼ ਰਘਵੰਸ਼ੀ ਨੇ 71 ਦੌੜਾਂ ਅਤੇ ਰਿੰਕੂ ਸਿੰਘ ਨੇ ਨਾਬਾਦ 49 ਦੌੜਾਂ ਬਣਾਈਆਂ. ਜਵਾਬ ਵਿੱਚ ਰਾਇਲ ਚੈਲੇਂਜਰਸ ਬੰਗਲੁਰੂ ਨੇ 19 ਓਵਰਾਂ ਅਤੇ 1 ਗੇਂਦ ਵਿੱਚ 4 ਵਿਕਟਾਂ ਗੁਆ ਕੇ ਟੀਚਾ ਪ੍ਰਾਪਤ ਕਰ ਲਿਆ. ਵਿਰਾਟ ਕੋਹਲੀ ਨੇ 60 ਗੇਂਦਾਂ ਵਿੱਚ ਨਾਬਾਦ 105 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ. ਕੋਲਕਾਤਾ ਵੱਲੋਂ ਕਾਰਤਿਕ ਤਿਆਗੀ ਨੇ 3 ਵਿਕਟਾਂ ਲਈਆਂ. ਵਿਰਾਟ ਕੋਹਲੀ ਨੂੰ ਪਲੇਅਰ ਆਫ਼ ਦੀ ਮੈਚ ਚੁਣਿਆ ਗਿਆ. ਅੱਜ ਸ਼ਾਮ 7:30 ਵਜੇ ਧਰਮਸ਼ਾਲਾ ਵਿੱਚ ਪੰਜਾਬ ਕਿੰਗਜ਼ ਦਾ ਮੁਕਾਬਲਾ ਮੁੰਬਈ ਇੰਡੀਅਨਸ ਨਾਲ ਹੋਏਗਾ. ਆਖਿਰ 'ਚ ਖਾਸ ਖ਼ਬਰਾਂ. ਬ੍ਰਿਕਸ ਵਿਦੇਸ਼ ਮੰਤਰੀਆਂ ਦੀ 2 ਦਿਨਾਂ ਮੀਟਿੰਗ ਅੱਜ ਨਵੀਂ ਦਿੱਲੀ ਵਿੱਚ ਸ਼ੁਰੂ ਹੋ ਰਹੀ ਹੈ. ਸਰਕਾਰ ਨੇ ਘਰੇਲੂ ਕੀਮਤਾਂ ਕਾਬੂ ਹੇਠਾਂ ਰੱਖਣ ਲਈ ਇਸ ਸਾਲ ਸਤੰਬਰ ਤੱਕ ਚੀਨੀ ਦੀ ਦਰਾਮਦ 'ਤੇ ਪਾਬੰਦੀ ਲਾਈ. ਉੱਤਰ ਪ੍ਰਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਮੀਂਹ ਨਾਲ ਸੰਬੰਧਿਤ ਘਟਨਾਵਾਂ 'ਚ 60 ਲੋਕਾਂ ਦੀ ਮੌਤ. ਪੰਜਾਬ ਵਿੱਚ ਮੌਸਮ ਵਿਭਾਗ ਵੱਲੋਂ ਕਈ ਥਾਵਾਂ 'ਤੇ ਅੱਜ ਤੇਜ਼ ਹਵਾਵਾਂ ਸਮੇਤ ਬਾਰਿਸ਼ ਦਾ ਯੈਲੋ ਅਲਰਟ ਜਾਰੀ. ਕੇਂਦਰੀ ਜਾਂਚ ਬਿਊਰੋ ਦੇ ਡਾਇਰੈਕਟਰ ਪ੍ਰਵੀਨ ਸੂਦ ਦੇ ਕਾਰਜਕਾਲ ਨੂੰ 1 ਸਾਲ ਲਈ ਵਧਾ ਦਿੱਤਾ ਗਿਆ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨਾਲ ਮੁਲਾਕਾਤ ਕੀਤੀ ਅਤੇ ਸੂਬੇ ਨੂੰ ਦਰਪੇਸ਼ ਵੱਖ ਵੱਖ ਖੇਤੀਬਾੜੀ ਚੁਣੌਤੀਆਂ ਬਾਰੇ ਜਾਣੂ ਕਰਵਾਇਆ. ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ. ਨਮਸਕਾਰ.

ਹੁਣ ਤੁਸੀਂ ਸੁਣ ਰਹੇ ਸੀ ਲਤਾ ਮੰਗੇਸ਼ਕਰ ਅਤੇ ਸ਼ਮਸ਼ਾਦ ਬੇਗਮ ਨੂੰ। ਫਿਲਮ ਸੀ ਪੋਸਤੀ। ਪੋਸਤੀ ਫਿਲਮ ਦੇ ਇਸ ਗੀਤ ਤੋਂ ਬਾਅਦ ਸੁਣਦੇ ਹਾਂ ਮੁਹੰਮਦ ਰਫੀ ਨੂੰ, ਫਿਲਮ ਹੈ ਬਿੱਲੋ।

ਆਉਣ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ। ਫਿਲਮ ਹੈ ਭੰਗੜਾ। ਆਓ ਸੁਣਦੇ ਹਾਂ ਇਸ ਫਿਲਮ ਦਾ ਗੀਤ। आवाज़ है शमशाद बेगम दी।

ਇਸ ਫਿਲਮ ਭੰਗੜਾ ਦਾ ਗੀਤ ਸ਼ਮਸ਼ਾਦ ਬੇਗਮ ਹੋਰਾਂ ਦੇ ਆਵਾਜ਼ ਵਿੱਚ। ਇਹ ਸੀ ਪ੍ਰੋਗਰਾਮ ਮਹਿਕ ਪੰਜਾਬ ਦੀ। ਅਸੀਂ ਰੋਜ਼ਾਨਾ ਤੁਹਾਡੀ ਸੇਵਾ ਵਿੱਚ ਇਹ ਪ੍ਰੋਗਰਾਮ ਲੈ ਕੇ ਆਉਂਦੇ ਹਾਂ। ਇਸ ਦਾ ਸਮਾਂ ਹੁੰਦਾ ਹੈ ਸਵੇਰੇ 8:40। ਇਹ ਸੀ ਪ੍ਰੋਗਰਾਮ ਮਹਿਕ ਪੰਜਾਬ ਦੀ।

ਮਾਧੁਰੀ ਦੀਕਸ਼ਿਤ ਹੋਰਾਂ ਦੀ ਗੱਲ ਕਰ ਰਹੇ ਹਾਂ ਤਾਂ ਮਾਧੁਰੀ ਦੀਕਸ਼ਿਤ ਹੋਰਾਂ ਦਾ ਜਨਮ 15 ਮਈ ਨੂੰ ਹੋਇਆ। ਇੱਕ ਭਾਰਤੀ ਅਦਾਕਾਰਾ ਅਤੇ ਟੈਲੀਵਿਜ਼ਨ ਸ਼ਖਸੀਅਤ ਰਹੀਆਂ ਨੇ ਔਰ ਰਹੀ ਹੈ। 70 ਤੋਂ ਬਾਅਦ ਹਿੰਦੀ ਫਿਲਮਾਂ ਵਿੱਚ ਨਜ਼ਰ ਆਈ, ਜਿਸ ਨੇ ਭਾਰਤੀ ਪ੍ਰਸਿੱਧ ਸੱਭਿਆਚਾਰ ਨੂੰ ਪ੍ਰਭਾਵਿਤ ਕੀਤਾ ਔਰ ਸਫ਼ਰ ਕੋਈ ਵੀ ਹੋਵੇ ਸੰਘਰਸ਼ ਤਾਂ ਕਰਨਾ ਹੀ ਪੈਂਦਾ ਹੈ। ਇਸ ਕਾਰਨ ਬਚਪਨ ਤੋਂ ਹੀ ਡਾਂਸ ਸਿੱਖਿਆ ਹੈ, ਮਿਊਜ਼ਿਕ ਵੱਲ ਧਿਆਨ ਦਿੱਤਾ ਹੈ ਔਰ ਨ੍ਰਿਤ ਵਿੱਚ ਦਿਲਚਸਪੀ ਸਿਖਾਈ। ਫਿਰ 8 ਸਾਲਾਂ ਤੱਕ ਕਥਕ ਸਿਖਲਾਈ ਕਰਨ ਤੋਂ ਬਾਅਦ ਇੱਕ ਪੇਸ਼ੇਵਰ ਤੌਰ 'ਤੇ ਸਿਖਲਾਈ ਪ੍ਰਾਪਤ ਕੀਤੀ ਅਤੇ ਉਸ ਤੋਂ ਬਾਅਦ ਡਾਂਸਰ ਵੀ ਬਣੀ ਮਾਧੁਰੀ ਦੀਕਸ਼ਿਤ ਅਤੇ ਫਿਲਮਾਂ ਦਾ ਸਫ਼ਰ ਸ਼ੁਰੂ ਹੋ ਗਿਆ ਅਤੇ ਫਿਰ ਇਹ ਸਿਲਸਿਲਾ ਹੌਲੀ ਹੌਲੀ ਚੱਲਦਾ ਗਿਆ। ਕੁਝ ਫਿਲਮਾਂ ਪਰਦੇ 'ਤੇ ਆਈਆਂ ਪਰ ਪਹਿਚਾਣ ਨਹੀਂ ਮਿਲੀ, ਪਰ ਜਦੋਂ ਪਹਿਚਾਣ ਮਿਲੀ ਤਾਂ ਵਾਕਈ ਪਹਿਚਾਣ ਨਾਲ ਹੀ ਮਾਧੁਰੀ ਦਾ ਨਾਮ ਸਥਾਪਿਤ ਹੋ ਗਿਆ, ਮਾਧੁਰੀ ਦੀਕਸ਼ਿਤ।

ਮਾਧੁਰੀ ਖੁਰਾ ਨੇ 1984 ਤੋਂ ਸਫ਼ਰ ਸ਼ੁਰੂ ਕੀਤਾ ਅਬੋਧ ਫਿਲਮ ਤੋਂ, ਅਵਾਰਾ ਬਾਪ, ਸਵਾਤੀ, ਹਿਫਾਜ਼ਤ, ਉੱਤਰ ਦੱਖਣ, ਮੋਹਰੇ, ਖਤਰੋਂ ਕੇ ਖਿਲਾੜੀ, ਦਿਆਵਾਨ, ਤੇਜ਼ਾਬ, ਵਰਦੀ, ਲਾਮ ਲਖਨ, ਪ੍ਰੇਮ ਪ੍ਰਤਿਗਿਆ ਤੇ ਇਸ ਤੋਂ ਬਾਅਦ ਹੋਰ ਕਈ ਫਿਲਮਾਂ ਆਉਂਦੀਆਂ ਗਈਆਂ।

ਹੁਣ ਖਲਨਾਇਕ ਵਿੱਚ ਪ੍ਰਦਰਸ਼ਨ ਨੇ ਉਸ ਨੂੰ ਸਰਵੋਤਮ ਅਭਿਨੇਤਰੀ ਲਈ ਫਿਲਮਫੇਅਰ ਅਵਾਰਡ ਲਈ 6ਵਾਂ ਨਾਮਜ਼ਦਗੀ ਪ੍ਰਾਪਤ ਕਰਵਾਈ ਅਤੇ ਭਾਰਤ ਵਿੱਚ ਸਾਲ ਦੀ ਦੂਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣੀ ਖਲਨਾਇਕ। ਹੁਣ ਗੱਲ ਕਰਦੇ ਹਾਂ ਕਿ ਅਗਲੀ ਫਿਲਮ ਹੈ ਇਹਨਾਂ ਦੀ ਬੇਟਾ ਆਈ 1992 ਵਿੱਚ ਅਨਿਲ ਕੁਮਾਰ ਨਾਲ, ਅਨਿਲ ਕਪੂਰ ਨਾਲ, ਔਰ ਇਸੇ ਤਰ੍ਹਾਂ ਸੁਧੀਰ ਮਿਸ਼ਰਾ ਦੀ ਫਿਲਮ ਧਾਰਾਵੀ ਵਿੱਚ ਇਹਨਾਂ ਨੇ ਅਭਿਨੈ ਕੀਤਾ। ਅਤੇ ਉਸ ਤੋਂ ਬਾਅਦ ਜਦੋਂ ਹਿੰਦੀ ਫਿਲਮ ਆਈ ਬੇਟਾ, ਅਤੇ ਇਸ ਵਿੱਚ ਅਨਿਲ ਕਪੂਰ, ਅਰੁਣਾ ਇਰਾਨੀ ਅਤੇ ਸਹਿਬ ਨੇਤਰੀ ਸਨ। ਇਸ ਵਿੱਚ ਇੱਕ ਮਦਰ ਇਨ ਲਾਅ ਔਰ ਡਾਟਰ ਇਨ ਲਾਅ ਦਾ, ਯਾਨੀ ਕਿ ਸੱਸ ਔਰ ਨੂੰਹ ਦਾ ਤਕਰਾਰ, ਅੱਛਾਈ ਔਰ ਬੁਰਾਈ ਕਿਹਾ ਜਾ ਸਕਦਾ ਹੈ। ਬਹੁਤ ਹੀ ਬਿਹਤਰੀਨ ਢੰਗ ਨਾਲ ਇਹ ਕਿਰਦਾਰ ਨਿਭਾਇਆ ਮਾਧੁਰੀ ਦੀਕਸ਼ਿਤ ਨੇ, ਔਰ ਇਹ ਫਿਲਮ ਆਪਣੇ ਸਮੇਂ ਦੀ ਬਿਹਤਰੀਨ ਫਿਲਮ ਦੇ ਨਾਲ ਹਿੱਟ ਫਿਲਮ ਮੰਨੀ ਜਾਂਦੀ ਹੈ। ਇਸੇ ਫਿਲਮ ਦੇ ਇਸ ਗਾਣੇ ਤੋਂ ਮਾਧੁਰੀ ਦੀਕਸ਼ਿਤ ਦਾ ਨਾਮ ਹੋ ਗਿਆ ਸੀ ਧਕ ਧਕ ਗਰਲ।

ਗੱਲ ਕਰ ਰਹੇ ਹਾਂ ਮਾਧੁਰੀ ਦੀਕਸ਼ਿਤ ਹੋਰਾਂ ਦੀ, ਉਹਨਾਂ ਦੀਆਂ ਫਿਲਮਾਂ ਦੀ। ਤਾਂ ਹੁਣ ਫਿਲਮਾਂ ਦੀ ਗੱਲ ਕਰ ਰਹੇ ਹਾਂ ਤਾਂ 1991 ਵਿੱਚ ਆਈ 5 ਫਿਲਮਾਂ ਆਈਆਂ, ਜਿਨ੍ਹਾਂ ਵਿੱਚੋਂ ਇੱਕ ਸੀ ਪਿਆਰ ਕਾ ਦੇਵਤਾ। ਮਨੋਵਿਗਿਆਨਿਕ ਤੌਰ 'ਤੇ ਥ੍ਰਿਲਰ ਆਈ ਮੂਵੀ 100 ਡੇਜ਼, ਜਿਸ ਵਿੱਚ ਕਿ

ਹੁਣ ਗੱਲ ਕਰਦੇ ਹਾਂ ਸਾਲ 1990 ਦੀ, ਜਿਸ ਵਿੱਚ ਕਿ ਉਹਨਾਂ ਦੀਆਂ 9 ਫਿਲਮਾਂ ਆਈਆਂ, ਜਿਸ ਵਿੱਚ ਕਿ ਮਾਂ ਸੰਗਰਾਮ, ਦੀਵਾਨਾ ਮੁਤਸਨਈ, ਜੀਵਨ ਇੱਕ ਸੰਘਰਸ਼, ਜਮਾਈ ਰਾਜਾ, ਕਿਸ਼ਨ ਕਨਹੱਈਆ। ਇਸ ਇਲਾਵਾ ਕੁਛ ਹੋਰ ਫਿਲਮਾਂ ਆਈਆਂ ਔਰ ਖਾਸ ਤੌਰ 'ਤੇ ਆਈ ਫਿਲਮ ਦਿਲ। ਸਾਲ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਵਜੋਂ ਉਭਰੀ ਔਰ ਇੱਕ ਕਲਾਕਾਰ ਦੇ ਰੂਪ ਵਿੱਚੋਂ ਮਾਧੁਰੀ ਦੀਕਸ਼ਿਤ ਬਿਹਤਰੀਨ ਨਜ਼ਰ ਆਏ ਔਰ ਉਸ ਤੋਂ ਬਾਅਦ ਉਹਨਾਂ ਨੇ ਕੰਮ ਕੀਤਾ ਸੰਜੇ ਦੱਤ ਨਾਲ, ਫਿਲਮ ਸੀ ਥਾਣੇਦਾਰ।

ਸੋਨੇ ਥੋੜੇ ਸਫ਼ਰ ਵਿੱਚ ਅਸੀਂ ਕੁਛ ਫਿਲਮਾਂ ਦੀ ਗੱਲ ਕੀਤੀ, ਪਰ ਫਿਰ ਸਫ਼ਰ ਔਰ ਫਿਰ ਮੌਕਾ ਮਿਲਿਆ, ਫਿਰ ਗੱਲ ਕਰਾਂਗੇ ਮਾਧੁਰੀ ਦੀਕਸ਼ਿਤ ਹੋਰਾਂ ਦੀ। ਇਹ ਸੀ ਪ੍ਰੋਗਰਾਮ ਇੱਕ ਫਨਕਾਰ, ਅਤੇ ਹੁਣ ਪੇਸ਼ ਕਰ ਰਹੇ ਹਾਂ NCERT ਦੁਆਰਾ ਸਪੋਂਸਰਡ ਪ੍ਰੋਗਰਾਮ ਉਮੰਗ। ਬਸ ਥੋੜ੍ਹਾ ਜਿਹਾ ਇੰਤਜ਼ਾਰ।

0: ਹੁਣ ਪੇਸ਼ਾ ਪ੍ਰੋਗਰਾਮ ਹੈਲ ਫਰਮਾਇਸ਼, ਔਰ ਹੈਲ ਫਰਮਾਇਸ਼ ਲਈ ਸਾਡਾ ਨੰਬਰ ਹੈ 2342 173 ਏਰੀਆ ਕੋਡ ਹੈ ਜਲੰਧਰ ਦਾ 0181 ਯਾਨੀ ਕਿ 0181 2342 173 ਹੈ ਸਾਡਾ ਨੰਬਰ, ਤੁਸੀਂ ਇਸ ਵਿੱਚ ਸ਼ਾਮਿਲ ਹੋ ਸਕਦੇ ਹੋ। ਦੇਖਦੇ ਹਾਂ ਕੌਣ ਜੁੜੇ ਨੇ। ਹੈਲੋ
1: ਮੇਰੇ ਪਿਆਰੇ ਪਿਆਰੇ ਮੈਮ ਕੋ ਮੇਰਾ ਪਿਆਰ ਭਰਾ ਗੁੱਡ ਮਾਰਨਿੰਗ।
0: ਪਿਆਰ ਭਰਾ ਗੁੱਡ ਮਾਰਨਿੰਗ ਜੀ, ਕੌਣ ਬੋਲ ਰਹੇ ਹੋ?

0: ਪ੍ਰੋਗਰਾਮ ਹੈ ਹੈਲੋ ਫਰਮਾਇਸ਼, ਦੇਖਦੇ ਹਾਂ ਕੌਣ ਜੁੜੇ ਨੇ। ਹੈਲੋ,
1: ਹੈਲੋ ਮੈਮ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕੌਣ ਬੋਲਦੇ ਹੋ?
1: ਜੀ ਮੈਮ, ਗੁਰਮੁਖ ਬੋਲਦਾ, ਪਿੰਡ ਭਰਜੀਆਂ ਕਲਾਂ ਸ਼ਾਹਕੋਟ ਤੋਂ।
0: ਕੀ ਹਾਲ ਚਾਲ ਨੇ?
1: ਬਹੁਤ ਵਧੀਆ ਮੈਮ, ਫੋਨ
0: ਵਧੀਆ,
1: ਲੱਗ ਗਿਆ, ਵਧੀਆ ਹੋ ਗਿਆ।
0: ਚਲੋ ਵਧੀਆ ਹੋ ਜਾਣਾ ਚਾਹੀਦਾ। ਫੋਨ ਲੱਗਣ ਨਾਲ ਗੀਤ ਦੱਸ ਦਿਓ।
1: ਲੈਲਾ ਮਜਨੂੰ ਦਾ ਮੈਮ,
0: ਕੋਈ ਵੀ
1: ਇਸ਼ਰੀ ਸਿੰਘ ਕੀ ਜਾਣਕਾਰ ਕੀ।
0: ਲਓ ਜੀ, ਸੁਣੋ ਭਾਜੀ ਪੀ ਸ਼ਨਕਾਰ, ਬਹੁਤ ਬਹੁਤ ਧੰਨਵਾਦ ਫੋਨ ਕਰਨ ਲਈ।

0: ਪ੍ਰੋਗਰਾਮ ਹੈ ਹਲਾ ਫਰਮਾਇਸ਼, ਤੁਸੀਂ ਵੀ ਸਾਨੂੰ ਫੋਨ ਕਰ ਸਕਦੇ ਹੋ, ਅਸੀਂ ਵਾਰ ਵਾਰ ਆਪਣਾ ਨੰਬਰ ਦੱਸਦੇ ਹਾਂ ਤਾਂ ਕਿ ਜਿਹੜੇ ਸਾਡੇ ਨਵੇਂ ਦੋਸਤ ਨੇ ਸਾਡੇ ਨਾਲ ਜੁੜ ਸਕਣ। ਹੈਲੋ
1: ਹੈਲੋ, ਨਮਸਤੇ ਮੈਮ।
0: ਨਮਸਤੇ ਜੀ, ਨਮਸਤੇ, ਕੌਣ ਬਾਤ ਕਰ ਰਹੀ ਹੈ?
1: ਮੈਂ ਰਾਨੂ ਗੁਪਤਾ ਬਾਤ ਕਰ ਰਹੀ ਹੂੰ, ਦੇਵਾਸ ਮੱਧ ਪ੍ਰਦੇਸ਼ ਸੇ।
0: ਹਾਂਜੀ, ਕੈਸੀ ਹੈ ਆਪ ਰਾਨੂ ਜੀ?
1: ਮੈਂ ਬਹੁਤ ਅੱਛੀ ਹੂੰ, ਔਰ ਆਪਕੇ ਕਿਆ ਹਾਲ ਚਾਲ?
0: ਬਹੁਤ ਬੜੀ। ਆਪ ਲੋਕ ਫੋਨ ਕਰਤੇ ਹੋ ਤੀਨ ਦੂਰ ਦੂਰ ਸੇ, ਹਮਾਰਾ

0: ਪ੍ਰੋਗਰਾਮ ਹੈ ਹੈਲੋ ਫਰਮਾਇਸ਼। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ ਹੋ?
1: ਮੈਂ ਮੋਗੇ ਤੋਂ ਬੋਲਦਾ ਜੀ, ਜਸਵੰਤ ਸਿੰਘ ਜੱਸਲ ਟੇਲਰ ਤੋਂ, ਨਾਜਰ ਸਿੰਘ ਐਂਡ ਸੰਨ ਤੋਂ।
0: ਹਾਂਜੀ, ਗੀਤ ਕਿਹੜਾ ਸੁਣਨਾ ਚਾਹੋਗੇ ਜਸਵੰਤ ਜੀ?
1: ਗੀਤ ਸੁਣਾ ਦਿਓ ਜੀ, ਦੇਵਾਨੰਦ ਦਾ, ਦੇਵਾਨੰਦ ਦੀ ਫਿਲਮ ਦਾ, ਰੱਬ ਪਿਆਰ ਕਿਸੀ ਸੇ ਹੋਤਾ ਹੈ।
0: ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ। ਤੁਸੀਂ ਵੀ ਸਾਨੂੰ ਨੰਬਰ ਮਿਲਾ ਸਕਦੇ ਹੋ, ਸਾਡਾ ਨੰਬਰ ਹੈ 2342-173-2342173, ਏਰੀ ਕੋਡ ਹੈ ਜਲੰਧਰ ਦਾ 0181।
2: Oh,

0: ਪ੍ਰੋਗਰਾਮ ਹੈ। ਹੈਲੋ ਫਰਮਾਇਸ਼। ਹੈਲੋ,
1: ਹੈਲੋ ਮੈਮ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕੌਣ ਬੋਲਦੇ ਹੋ?
1: ਮੈਮ ਪਹਿਲੇ ਤਾਂ ਸਾਨੂੰ ਖਾਣਾ ਖਾ ਲਓ ਜੀ, ਮੈਂ ਖਾਣਾ ਖਾਂਦਾ ਜੀ, ਇੱਧਰ ਫੋਨ ਟਰਾਈ ਕਰਦਾ ਹੈ ਜੀ।
0: ਅੱਛਾ,
1: ਹੈਲੋ।
0: ਹਾਂ ਜੀ, ਹਾਂ ਜੀ, ਹੈਲੋ ਜੀ, ਕੌਣ ਬੋਲ ਰਹੇ ਹੋ?
1: ਮੈਮ ਮੈਂ ਕੁਲਦੀਪ ਸਿੰਘ ਬੋਲਦਾ, ਪਿੰਡ ਲਾਡੀ ਹੋਰ ਜ਼ਿਲ੍ਹਾ ਲੁਧਿਆਣਾ ਜੀ।
0: ਹਾਂ ਜੀ, ਹਾਂ ਜੀ, ਕਿਹੜਾ ਗੀਤ ਸੁਣਿਆ ਕੁਲਦੀਪ ਜੀ ਅੱਜ ਇਸ ਪ੍ਰੋਗਰਾਮ ਵਿੱਚ?
1: ਮੈਮ ਫਿਲਮ ਦਾ ਹੈਗਾ ਜੀ ਇੱਕ ਦੂਜੇ ਕੇ ਲਈ, ਗਾਣੇ ਦੇ ਬੋਲ ਹੈ ਜੀ, ਹਮ ਬਨੇ ਤੁਮ ਬਨੇ ਇੱਕ ਦੂਜੇ ਕੇ ਲਈ,
0: ਮਤਲਬ ਟਾਈਟਲ ਸੌਂਗ ਇਹਦਾ ਹੈ ਨਾ?

0: ਪ੍ਰੋਗਰਾਮ ਹੈ ਹੈਲੋ ਫਰਮਾਇਸ਼ ਦੇਖਦੇ ਹਾਂ ਕੌਣ ਜੁੜੇ ਨੇ। ਹੈਲੋ,
1: ਹਾਂਜੀ ਸਤਿ ਸ਼੍ਰੀ ਅਕਾਲ ਮੈਡਮ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ ਹੋ?
1: ਹਾਂਜੀ ਮੈਂ ਗੁਰਮੀਤ ਕੌਰ ਪਿੰਡ ਮੁਦਕੀ ਤੋਂ ਬੋਲਦੀ।
0: ਹਾਂਜੀ ਗੁਰਮੀਤ ਜੀ, ਕੀ ਹਾਲ ਚਾਲ ਨੇ?
1: ਬਹੁਤ ਵਧੀਆ ਮੈਡਮ ਜੀ,
0: ਵਧੀਆ। ਪਹਿਲੀ ਵਾਰ ਗੱਲ ਕੀਤੀ ਹੈ ਤੁਸੀਂ ਲੱਗਦਾ?
1: ਹਾਂਜੀ ਪਹਿਲੀ ਵਾਰ।
0: ਅੱਛਾ, ਪਹਿਲੀ ਵਾਰੀ ਫੋਨ ਮਿਲਾਇਆ ਤੁਸੀਂ?
1: ਹਾਂਜੀ।
0: ਪਹਿਲਾਂ ਕਦੇ ਨਹੀਂ ਮਿਲਾਇਆ?
1: ਨਹੀਂ ਜੀ, ਬਣਾਉਂਦੇ ਤਾਂ ਬਹੁਤ ਜੀ ਲੱਗਦੇ ਨਹੀਂ ਆ।
0: ਅੱਜ ਲੱਗਦਾ ਦਿਲ ਨਾਲ ਆਇਆ ਹੈ।
1: ਹਾਂਜੀ
0: ਠੀਕ ਹੈ। ਗੀਤ ਦੱਸਿਓ, ਕਿਹੜਾ ਸੁਣਨਾ ਚਾਹੁੰਦੇ ਹੋ?
1: ਸਾਜਨ ਮੇਰਾ ਸਪਾਰ ਹੈ ਮਿਲਨੇ ਕੋ ਦਿਲ।
0: ਠੀਕ ਹੈ ਜੀ, ਕੀ ਕਰਦੇ ਹੋ ਤੁਸੀਂ?
1: ਹਾਂਜੀ ਅਸੀਂ ਮੈਡਮ ਜੀ ਬਸ ਖੇਤੀਬਾੜੀ ਦਾ, ਤੇ ਮੈਂ ਨਾਲ ਵਾਲਾ ਮਾਲ ਡੰਗਰ ਮੱਝਾਂ ਸੰਭਾਲਦੀ ਹਾਂ। ਇਹ
0: ਬਸ ਨਹੀਂ ਹੁੰਦਾ, ਬਹੁਤ ਵੱਡਾ ਕੰਮ ਹੁੰਦਾ ਹੈ, ਕੋਈ ਕੰਮ ਛੋਟਾ ਨਹੀਂ ਹੁੰਦਾ ਹੈ ਨਾ।
1: ਉੱਠਦੀ ਤਾਰਾਂ ਕੱਢ ਕੇ ਮੈਂ ਤਾਂ ਹੁਣ ਮੈਨੂੰ ਆਈ ਹੁੰਦੀ ਸੀ ਨੀਂਦ, ਪਰ ਮੈਂ ਫੋਨ ਲਾ ਕੇ ਵੇਖ ਰਹੀ ਹਾਂ।
0: ਚਲੋ ਤੁਸੀਂ ਗਾਣਾ ਸੁਣੋ, ਨੀਂਦ ਪੂਰੀ ਕਰੋ। ਬਹੁਤ ਬਹੁਤ ਧੰਨਵਾਦ ਫੋਨ ਕਰਨ ਲਈ।

0: प्रोग्राम है हेलो फरमाइश। हेलो,
1: हेलो, सत श्री अकाल भैन जी।
0: सत श्री अकाल जी, कौन बोलदे हो?
1: बलजीत सिंह, पिंड वजीतपुर ਭੋਮਾ ਭੈਣ ਜੀ।
0: हां जी, की हाल चाल ने?
1: ठीक है जी, ਤੁਸੀਂ ਦੱਸੋ ਭੈਣ ਜੀ।
0: ਵਧੀਆ, ਗੀਤ ਦੱਸ ਦਿਓ
1: ਜੀ। ਜੀ ਦਿਲ ਵਾਲੇ ਜੁਲੜੀਆਂ ਲੈ ਜਾਂਗੇ, ਉਹਦਾ ਕੋਈ ਵੀ ਸੁਣਾ ਦਿਓ ਜੀ।
0: ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ।
1: ਧੰਨਵਾਦ ਜੀ ਤੁਹਾਡਾ, ਬਹੁਤ ਬਹੁਤ ਧੰਨਵਾਦ।

ਏਸੀ ਪ੍ਰੋਗਰਾਮ ਹਲੋ ਫਰਮਾਇਸ਼ ਹੋ ਤੁਸੀਂ ਵੀ ਇਸ ਵਿੱਚ ਸ਼ਾਮਿਲ ਹੋ ਸਕਦੇ ਹੋ ਪਰ ਕੱਲ੍ਹ ਆਵਾਂਗੇ ਪ੍ਰੋਗਰਾਮ ਲੈ ਕੇ ਸਵੇਰੇ 10:02 'ਤੇ 10 ਵਜੇ ਤੁਸੀਂ ਮੁੱਖ ਖਬਰਾਂ ਸੁਣਦੇ ਹੋ ਅਤੇ ਨੰਬਰ ਸਾਡਾ ਹੁੰਦਾ 2341173 ਯਾਨੀ 2342173 ਏਰੀਆ ਕੋਡ ਹੈ ਜਲੰਧਰ ਦਾ 0181 ਅਤੇ ਗੀਤ ਸੰਗੀਤ ਦੇ ਸੌ ਨਾਲ ਕੱਲ੍ਹ ਫਿਰ ਆਵਾਂਗੇ 10 ਵਜੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ ਇਸ ਸਮੇਂ ਦਿਨ ਦੇ 11 ਵਜੇ ਨੇ ਆਓ ਸੁਣਦੇ ਹਾਂ ਸਮਾਚਾਰ ਦਿੱਲੀ ਕੇਂਦਰ ਤੋਂ ਹਿੰਦੀ ਵਿੱਚ।

ਪ੍ਰੋਗਰਾਮ ਧਮਕ ਜਲੰਧਰ ਪੈਂਦੀ ਲੈ ਕੇ ਹਾਜ਼ਰ ਤੁਹਾਡੇ ਸਾਰਿਆਂ ਦੀ ਆਪਣੇ ਦੀਪਾਲੀ ਵੱਲੋਂ ਪਿਆਰ ਭਰੀ ਮੁਸਕਰਾਹਟ ਭਰੀ ਨਮਸਕਾਰ ਅਦਾਬ ਤੇ ਸਤਿ ਸ਼੍ਰੀ ਅਕਾਲ। ਸਾਡੇ ਸਰੋਤਿਆਂ ਦਾ ਹਾਲ ਚਾਲ ਹੋਏਗਾ ਬਹੁਤ ਵਧੀਆ। ਫਿਰ ਵੀਰਵਾਰ ਦਾ ਦਿਨ ਮਿਲ ਗਏ ਅਸੀਂ ਤੇ ਤੁਸੀਂ। ਤੁਸੀਂ ਵੀ ਉਡੀਕਦੇ ਹੋ, ਅਸੀਂ ਵੀ ਉਡੀਕ ਕਰਦੇ ਹਾਂ। ਕਦੋਂ ਜਾਵਾਂਗੇ, ਤੁਹਾਡੇ ਨਾਮ ਪੜਾਂਗੇ, ਫਰਮਾਇਸ਼ਾਂ ਨੂੰ ਪੂਰਾ ਕਰਾਂਗੇ। ਐਸਾ ਸੌਭਾਗਿਆ ਸਾਨੂੰ ਈਸ਼ਵਰ ਵੱਲੋਂ ਮਿਲਿਆ ਔਰ ਤੁਸੀਂ ਵੀ ਖੁਸ਼ ਹੁੰਦੇ ਹੋ, ਆਪਣੇ ਨਾਮ ਭੇਜਦੇ ਹੋ, ਅਸੀਂ ਵੀ ਬੇਹੱਦ ਖੁਸ਼ ਹੁੰਦੇ ਹਾਂ। ਤੁਹਾਡੇ ਨਾਮ ਪੜ੍ਹਦੇ ਹਾਂ, ਤੁਹਾਡੀ ਫਰਮਾਇਸ਼ਾਂ ਨੂੰ ਪੂਰਾ ਵੀ ਕਰਦੇ ਹਾਂ। ਬਿਨਾਂ ਕਿਸੇ ਦੇਰੀ ਤੋਂ ਪ੍ਰੋਗਰਾਮ ਦਾ ਕਰਾਂਗੀ ਆਗਾਜ਼। ਲੇਕਿਨ ਜਿਨ੍ਹਾਂ ਨੂੰ ਸਾਡਾ ਵਟਸਐਪ ਨੰਬਰ ਨਹੀਂ ਪਤਾ ਉਹਨਾਂ ਨੂੰ ਦੱਸ ਦੇਵਾਂ, 9496536077। ਇਸ ਨੰਬਰ 'ਤੇ ਤੁਸੀਂ ਵੀ ਧਮਕ ਜਲੰਧਰ ਪੈਂਦੀ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ। ਨੰਬਰ ਇੱਕ ਵਾਰੀ ਫੇਰ ਤੋਂ ਬੋਲਾਂਗੀ, 9465536077। ਇੱਕ ਗੱਲ ਹੋਰ ਤੁਹਾਨੂੰ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਇਹ ਜਿਹੜੇ ਸੁਨੇਹੇ ਨੇ ਇਹ ਕਿਸੇ ਵੀ ਵੇਲੇ ਤੁਸੀਂ ਨਹੀਂ ਭੇਜ ਸਕਦੇ। ਸਵੇਰੇ 10 ਵਜੇ ਤੋਂ ਲੈ ਕੇ 10:30 ਵਜੇ ਦੇ ਵਿੱਚ ਵਿੱਚ ਤੁਸੀਂ ਸਾਨੂੰ ਸੁਨੇਹੇ ਘੱਲ ਸਕਦੇ ਹੋ, ਅਸੀਂ ਤੁਹਾਡੀਆਂ ਫਰਮਾਇਸ਼ਾਂ ਵੀ ਪੂਰੀਆਂ ਕਰਾਂਗੇ ਔਰ ਗੀਤ ਸਿਰਫ ਤੇ ਸਿਰਫ ਪੰਜਾਬੀ ਹੀ ਹੋਣ। ਲਓ ਜੀ, ਪ੍ਰੋਗਰਾਮ ਦਾ ਆਗਾਜ਼ ਗੁਰਦਾਸ ਮਾਨ ਦੇ ਗਾਏ ਇਸ ਗੀਤ ਦੇ ਨਾਲ।

ਦੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਿਹਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਿਹਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।

ਪ੍ਰੋਗਰਾਮ ਧਮਕ ਜਲੰਧਰ ਪੈਂਦੀ ਲੈ ਕੇ ਬਿਲਕੁਲ ਤਿਆਰ, ਤੁਹਾਡੇ ਜਿਹੜੇ ਸੁਨੇਹੇ ਨੇ ਉਹ ਪੜ੍ਹਨ ਲਈ ਬਿਲਕੁਲ ਤਿਆਰ ਹਾਂ। ਸਭ ਤੋਂ ਪਹਿਲੇ ਪੂਰੇ 10 ਵਜੇ ਕਿਹਨਾਂ ਨੇ ਸੁਨੇਹਾ ਭੇਜਿਆ ਜਾਣੀਏ। ਹਾਏ, ਸਾਰੇ ਦਿਲ 'ਤੇ ਹੱਥ ਰੱਖ ਕੇ ਬੈਠ ਗਏ ਕਿ ਮੈਂ ਤਾਂ ਪੂਰੇ 10 ਵਜੇ ਪਾ ਦਿੱਤਾ ਸੀ, ਪਤਾ ਨਹੀਂ ਮੇਰੇ ਤੋਂ ਪਹਿਲੇ ਤਾਂ ਨਹੀਂ ਕਿਸੇ ਨੇ ਪਾਇਆ। ਲਓ ਫਿਰ ਅਸੀਂ ਤੁਹਾਡੇ ਸਾਹਮਣੇ ਨਾਮ ਬੋਲਣ ਜਾ ਰਹੇ ਹਾਂ, ਪਿੰਡ ਭਵਾਨੀ, ਤਹਿਸੀਲ ਪਾਇਲ, ਡਿਸਟ੍ਰਿਕਟ ਲੁਧਿਆਣਾ ਤੋਂ ਰਣਜੋਤ ਸਿੰਘ, ਹਰਜੋਤ ਸਿੰਘ। ਇਹਨਾਂ ਨੇ ਪੂਰੇ 10 ਵਜੇ ਸਾਡੇ ਕੰਪਿਊਟਰ ਸਕਰੀਨ 'ਤੇ ਆਪਣਾ ਸੁਨੇਹਾ ਪਾ ਦਿੱਤਾ। ਅਗਲਾ ਸੁਨੇਹਾ ਸਾਡੇ ਕੋਲ ਪਹੁੰਚ ਗਿਆ ਸੀ ਜੀ, ਪਰਮਵੀਰ ਹਾਊਸ, ਆਦਰਸ਼ ਨਗਰ, ਬਠਿੰਡਾ ਤੋਂ। ਇੰਜੀਨੀਅਰ ਅਸ਼ੋਕ ਗਰੋਵਰ, ਪਰਵੀਨ ਗਰੋਵਰ, ਵਿਕਰਮਜੀਤ ਗਰੋਵਰ, ਅਨਮੋਲ ਸਿੰਘ ਅਤੇ ਪਵਨੀਤ ਗਰੋਵਰ, ਔਰ ਬ੍ਰੈਂਪਟਨ ਕੈਨੇਡਾ ਵਾਲੇ ਵੀ ਨਾਲ ਲੈ ਕੇ ਆਉਂਦੇ ਨੇ ਆਪਣੇ ਬੱਚਿਆਂ ਤੋਂ ਬਿਨਾਂ ਇਹ ਬਿਲਕੁਲ ਨਹੀਂ ਆਉਂਦੇ। ਨਿਖਿਲ ਭਾਟੀਆ, ਨੀਤੀ ਭਾਟੀਆ, ਮਹਿਰੀਨ ਭਾਟੀਆ, ਔਰ ਤੁਹਾਡੀ ਜਿਹੜੀ ਫਰਮਾਇਸ਼ ਗੁਰਦਾਸ ਮਾਨ ਦੀ ਗੀਤ ਦੀ ਅਸੀਂ ਪਹਿਲਾਂ ਹੀ ਪੂਰੀ ਕਰ ਦਿੱਤੀ ਹੈ ਜੀ। ਅਗਲਾ ਸੁਨੇਹਾ ਸਾਡੇ ਤੱਕ ਪਹੁੰਚਿਆ ਮੱਖੂ ਤੋਂ, ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮਨੀਸ਼ ਬਜਾਜ ਹੋਰਾਂ ਦਾ। ਅਵਤਾਰ ਸਿੰਘ ਪੰਨੂ, ਇਹ ਪਿੰਡ ਮਥੋਲਾ, ਡਿਸਟ੍ਰਿਕਟ ਗੁਰਦਾਸਪੁਰ ਤੋਂ ਹਾਜ਼ਰ ਹੋਏ ਨੇ। ਦਰਸ਼ਨ ਸਿੰਘ, ਅਵਤਾਰ ਸਿੰਘ, ਜਬਰਜੰਗ ਸਿੰਘ ਚੀਮਾ, ਪਿੰਡ ਅਲੂਣਾ ਮਿਆਨਾ, ਤਹਿਸੀਲ ਪਾਇਲ, ਜ਼ਿਲ੍ਹਾ ਲੁਧਿਆਣਾ ਤੋਂ ਇਹ ਪਹੁੰਚ ਗਏ ਨੇ। ਪੰਚਕੂਲਾ 9 ਕੀ ਹੈ ਜੀ, ਸੈਕਟਰ ਹੈ, ਇਹ ਪਹੁੰਚੇ ਨੇ ਆਸ਼ੂ ਚੁਗ, ਅਸ਼ਵਨੀ ਚੁਗ, ਗੋਵਿੰਦ, ਟੋਨੀ ਦੀਵਾਨ, ਲਵ ਦੀਵਾਨ ਅਤੇ ਰਾਧੇ ਭਾਵਿਕ ਢੀਂਗਰਾ, ਇਹ ਵੀ ਪਹੁੰਚ ਗਏ ਨੇ। ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਪਹੁੰਚੇ ਨੇ ਜੀ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ, ਔਰ ਅਗਲੇ ਸੁਨੇਹੇ ਨਾਲ ਹਾਜ਼ਰ ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਵੀਰ ਜੱਸੀ, ਸੀਤਾ ਔਰ ਗੀਤਾ, ਇਹ ਪਹੁੰਚੇ ਨੇ। ਰੰਮੀ ਹੈਬੋਵਾਲ ਪੂਰੇ ਪਰਿਵਾਰ ਦੇ ਨਾਲ ਹਾਜ਼ਰ ਨੇ, ਹੈਬੋਵਾਲ ਕਲਾ ਹਲਕਾ ਉੱਤਰੀ, ਜ਼ਿਲ੍ਹਾ ਲੁਧਿਆਣਾ, ਪੰਜਾਬ ਤੋਂ ਇਹ ਪਹੁੰਚੇ ਨੇ। ਔਰ ਅਗਲੇ ਸੁਨੇਹੇ ਨਾਲ ਹਾਜ਼ਰ ਨੇ ਜੀ ਦਾਦਰੀ ਗੇਟ, ਭਿਵਾਨੀ ਤੋਂ ਕ੍ਰਿਸ਼ਨ ਮਿਹਰਾ, ਕੋਮਲ ਮਿਹਰਾ, ਕਿਰਨ ਕਪਿਲ ਅਤੇ ਕੁਣਾਲ ਮਿਹਰਾ, ਇਹ ਵੀ ਹਾਜ਼ਰ ਨੇ ਜੀ। ਗਾਮ ਕੁਮਹਾਰਹੇੜਾ, ਸਹਾਰਨਪੁਰ ਤੋਂ ਸੈਯਦ ਮਸਰੂਰ, ਸ਼ਾਇਨਾ ਅਕਸਾ, ਨਾਜ਼ੀਆ ਆਫੀਆ, ਇਬਰਾਹਿਮ ਸੱਦਾਮ ਅਤੇ ਅਦੀਬ ਹਸਨ। ਜ਼ਿਲ੍ਹਾ ਫਾਜ਼ਿਲਕਾ, ਪਿੰਡ ਬਜ਼ੀਦਪੁਰ ਭੋਮਾ ਤੋਂ ਬਲਜੀਤ ਸਿੰਘ ਅਤੇ ਬਲਦੇਵ ਸਿੰਘ, ਔਰ ਪੈਂਚਰਾਂ ਵਾਲਾ ਵੜਿੰਗਖੇੜਾ ਤੋਂ ਭੋਲਾ ਸਿੰਘ, ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਸੁਨੇਹੇ ਭੇਜਣ ਲਈ। ਔਰ ਅਗਲੇ ਸੁਨੇਹੇ ਨਾਲ ਹਾਜ਼ਰ ਨੇ ਪਦਮਾ ਟਾਕੀਜ਼, ਨੇਪਾ ਨਗਰ, ਮੱਧ ਪ੍ਰਦੇਸ਼ ਤੋਂ ਸੁਦਰਸ਼ਨ ਸ਼ਾਹ, ਪੱਲਵੀ ਸ਼ਾਹ, ਪ੍ਰਖਰ, ਕੁਸ਼ਲ, ਨੀਤੀ, ਸੁਰਭੀ, ਅਸ਼ਵਿਨ ਸ਼ਾਹ, ਮੰਗਲਾਬੇਨ ਸ਼ਾਹ ਔਰ ਰਜਿੰਦਰ ਜੀ ਸ਼ਾਹ, ਇਹ ਹਾਜ਼ਰ ਹੋ ਚੁੱਕੇ ਨੇ ਜੀ। ਸਦਰ ਬਾਜ਼ਾਰ ਕੁਰਾਵਲੀ ਤੋਂ ਪਹੁੰਚੇ ਨੇ ਅਨਿਲ ਕੁਮਾਰ ਵਰਮਾ, ਮਾਇਆ ਦੇਵੀ, ਰਾਹੁਲ ਕੁਮਾਰ, ਵਿਨੀਤ ਕੁਮਾਰ ਅਤੇ ਸੋਨਮ ਵਰਮਾ। ਔਰ ਅਗਲੇ ਸੁਨੇਹੇ ਨਾਲ ਸਾਡੇ ਕੋਲ ਭੋਪਾਲਗੜ੍ਹ, ਰਾਜਸਥਾਨ ਤੋਂ ਪਹੁੰਚੇ ਨੇ ਧਰਮੇਂਦਰ ਛਿੰਪਾ, ਕਪਿਲ, ਈਸ਼ਾਨ ਅਤੇ ਪੂਜਾ ਪਰਿਹਾਰ, ਪਿੰਡ ਬਣਵਾਲਾ, ਹਨਵੰਤਾ, ਫਾਜ਼ਿਲਕਾ ਤੋਂ ਵਿਨੋਦ ਮਾਇਲ, ਸੀਮਾ, ਲਕਸ਼ਿਤਾ, ਯਸਿਕਾ, ਮਾਤਾ ਵਿਦਿਆ ਦੇਵੀ ਅਤੇ ਸਾਰਾ ਹੀ ਮਾਇਲ ਪਰਿਵਾਰ ਪਹੁੰਚ ਗਿਆ ਧਮਕ ਜਲੰਧਰ ਪੈਂਦੀ 'ਚ। ਔਰ ਇਹ ਜਿਹੜੇ ਸਾਡੇ ਸਰੋਤੇ ਨੇ ਨਾ ਮੇਨ ਬਾਜ਼ਾਰ ਮੰਡੀ ਲਾਧੂਕਾ, ਡਿਸਟ੍ਰਿਕਟ ਫਾਜ਼ਿਲਕਾ ਤੋਂ, ਇਹਨਾਂ ਨੂੰ ਮੈਂ ਦੱਸ ਦੇਵਾਂ ਵੀ ਪ੍ਰੋਗਰਾਮ ਦਾ ਨਾਮ ਹੈ ਧਮਕ ਜਲੰਧਰ ਪੈਂਦੀ, ਧਮਕਾਂ ਪਾਣੀਆਂ, ਇਹ ਧਮਕ ਜਲੰਧਰ ਪੈਂਦੀ ਨਹੀਂ ਹੈ। ਔਰ ਇਹਨਾਂ ਦੇ ਜਿਹੜੇ ਨਾਮ ਨੇ ਜੀ ਭੇਜਣ ਵਾਲੇ ਸਰੋਤਿਆਂ ਦੇ, ਅਨਮੋਲ ਚਾਵਲਾ, ਦੀਪਿਕਾ

ਆ ਕਿਰਨਾ ਚਾਵਲਾ ਵਾਰਿਸ ਅਤੇ ਸਾਰਾ ਹੀ ਚਾਵਲਾ ਪਰਿਵਾਰ। ਹੁਣ ਅਗਲੀ ਵਾਰੀ ਕੰਪਿਊਟਰ ਸਕਰੀਨ 'ਤੇ ਮੈਂ ਦੇਖਾਂ ਲਿਖਿਆ ਹੋਵੇ ਧਮਕ ਜਲੰਧਰ ਪੈਂਦੀ, ਅਤੇ ਫਿਰ ਮੈਂ ਸਮਝ ਜਾਵਾਂਗੀ ਕਿ ਤੁਹਾਨੂੰ ਪਤਾ ਲੱਗ ਗਿਆ। ਅਗਲੇ ਸੁਨੇਹੇ ਨਾਲ ਹਾਜ਼ਰ ਨੇ ਜੀ। ਇਹ ਕਹਿੰਦੇ ਨੇ ਦਮਕ ਨਹੀਂ, ਇਹ ਕਹਿੰਦੇ ਜੀ ਤਮਕ ਜਲੰਧਰ ਪੈਂਦੀ। ਹੁਣ ਇਹਨਾਂ ਨੂੰ ਵੀ ਮੈਂ ਦੱਸ ਦੇਵਾਂ ਵੀ ਤੁਹਾਡਾ ਵੀ ਅਗਲੀ ਵਾਰੀ ਸੁਨੇਹਾ ਆਵੇ ਤਾਂ ਤੁਸੀਂ ਵੀ ਧਮਕ ਜਲੰਧਰ ਪੈਂਦੀ ਲਿਖ ਕੇ ਭੇਜਣਾ। ਇਹ ਭੇਜਣ ਵਾਲੇ ਸਰੋਤੇ ਨੇ ਜੀ ਸਿਧਾਰਥ ਨਗਰ, ਦਰਿਆਪੁਰ ਬਾਬਲੀ ਤੋਂ ਗਜਾਨੰਦ ਗੇਲੇ, ਨਵਦੀਪ ਏਲੇ, ਵਿਸ਼ਵਦੀਪ ਏਲੇ, ਅਸ਼ੋਕ ਏਲੇ। ਔਰ ਬੜਾ ਹੀ ਅੱਛਾ ਲੱਗਦਾ ਤੁਸੀਂ ਆਪਣੇ ਨਾਮ ਸੁਣਨ ਲਈ ਤਾਂ ਬੇਕਰਾਰ ਹੁੰਦੇ ਹੀ ਹੋ, ਫਿਰ ਜੋ ਮੈਂ ਕਹਿ ਰਹੀ ਹਾਂ ਇਹ ਵੀ ਸਹੀ ਲਿਖ ਕੇ ਭੇਜਣਾ। ਫਰੈਂਡਸ ਕਲੋਨੀ ਕਰਨਾਲ ਤੋਂ ਪਹੁੰਚੇ ਨੇ ਗੁਰਵਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਬੇਬੀ ਮਨਮੀਤ, ਮਨਵਿੰਦਰ ਸਿੰਘ ਪਾਂਧਾ ਅਤੇ ਜੀ ਐਸ ਰਾਮਗੜੀਆ। ਸੰਜੇ ਢਿੰਗੀਆ, ਨਮਨ ਢਿੰਗੀਆ, ਅਪਾਰ ਢਿੰਗੀਆ ਪਹੁੰਚੇ ਕਿੱਥੋਂ ਨੇ? ਬਾਗਪਤ ਉੱਤਰ ਪ੍ਰਦੇਸ਼ ਤੋਂ। ਪਿੰਡ ਸ਼ਾਹਪੁਰ, ਮਿਹਤਪੁਰ ਤੋਂ ਬੂਟਾ ਸਿੰਘ, ਵਿਜੇਪਾਲ ਸਿੰਘ, ਅਜੇਪਾਲ ਸਿੰਘ, ਪਾਹੁਲਜੋਤ ਸਿੰਘ, ਅਨਾਹਤ ਕੌਰ, ਲਵਪ੍ਰੀਤ ਕੌਰ ਅਤੇ ਪਰਵਿੰਦਰ ਕੌਰ ਹਾਜ਼ਰ ਨੇ। ਪਿੰਡ ਕਬੂਲ ਸ਼ਾਹ ਖੁੱਬਣ, ਜ਼ਿਲ੍ਹਾ ਫਾਜ਼ਿਲਕਾ ਤੋਂ ਵਧਾਵਾ ਸਿੰਘ, ਬਲਕਰਨ, ਤੰਨੂ, ਪਵੀ, ਜੱਸੀ, ਸਤਿ ਸ਼੍ਰੀ ਅਕਾਲ ਭੇਜੀ ਹੈ ਜੀ ਇਹਨਾਂ ਨੇ। ਔਰ ਪ੍ਰੋਗਰਾਮ ਕਹਿੰਦੇ ਬਹੁਤ ਅੱਛਾ ਲੱਗਦਾ, ਬਹੁਤ ਬਹੁਤ ਸ਼ੁਕਰੀਆ ਜੀ, ਸਾਨੂੰ ਤੁਹਾਡੇ ਨਾਮ ਪੜ੍ਹਨਾ ਵੀ ਬਹੁਤ ਵਧੀਆ ਲੱਗਦਾ। ਸੁਖਬੀਰ ਸਿੰਘ, ਕੋਮਲਪ੍ਰੀਤ ਕੌਰ, ਰੋਸ਼ਨਪ੍ਰੀਤ ਸਿੰਘ, ਪਿੰਡ ਛਾਜਲੀ, ਜ਼ਿਲ੍ਹਾ ਸੰਗਰੂਰ ਤੋਂ, ਤੁਹਾਡੇ ਸਾਰਿਆਂ ਦੀ ਰਲੀ ਮਿਲੀ ਪਸੰਦ 'ਤੇ ਤੁਹਾਨੂੰ ਸੁਣਾਉਣ ਜਾ ਰਹੀ ਹਾਂ ਸਤਵਿੰਦਰ ਬੁੱਗਾ ਦੀ ਆਵਾਜ਼ 'ਚ ਗਾਇਆ ਹੋਇਆ ਇੱਕ ਗੀਤ।

ਵੀ ਗੀਤ ਜਦੋਂ ਖਤਮ ਹੋਇਆ ਕਹਿੰਦਾ ਓਏ ਆ ਜਾ ਲਓ ਜੀ, ਸਾਡੇ ਸਰੋਤੇ ਤਾਂ ਪਹਿਲਾਂ ਹੀ ਪਹੁੰਚ ਚੁੱਕੇ ਹੋਏ ਨੇ, ਇਹਨਾਂ ਨੇ ਇਸ ਟਾਈਮ ਨਹੀਂ ਆਉਣਾ, ਉਹ ਪਹੁੰਚ ਗਏ 10 ਤੋਂ ਲੈ ਕੇ 10:30 ਦੇ ਵਿੱਚ ਵਿੱਚ, ਔਰ ਖੂਬ ਮਜ਼ੇ ਲੈਂਦੇ ਹੋਵੋਗੇ, ਠੁਮਕੇ ਮਾਰ ਰਹੇ ਹੋਵੋਗੇ, ਅਤੇ ਜਦੋਂ ਪੰਜਾਬੀ ਗੀਤ ਲੱਗੇ ਹੋਣ ਕੰਮ ਕਰਨ ਨੂੰ ਵਧੋ ਵਧੀ ਜੀ ਕਰਦਾ ਹੈ ਨਾ, ਨਾਲੇ ਚਿਹਰੇ 'ਤੇ ਮੁਸਕਾਨ ਆਉਂਦੀ ਹੈ, ਸੋ ਅਲੱਗ ਫਿਰ ਧਮਕ ਜਲੰਧਰ ਪੈਂਦੀ ਪ੍ਰੋਗਰਾਮ ਤੁਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਸੁਣ ਰਹੇ ਹੋ। ਅਗਲੇ ਸੁਨੇਹੇ ਨਾਲ ਪਹੁੰਚੇ ਨੇ ਜੀ ਮਾਧੋਪੁਰੀ ਲੁਧਿਆਣਾ ਤੋਂ ਸੁਰਿੰਦਰ ਸ਼ਰਮਾ, ਸੀਮਾ ਸ਼ਰਮਾ, ਪ੍ਰਿੰਸ ਸ਼ਰਮਾ ਅਤੇ ਸਾਰਾ ਹੀ ਸ਼ਰਮਾ ਪਰਿਵਾਰ ਸਾਡੇ ਤੱਕ ਪਹੁੰਚ ਚੁੱਕਾ ਹੈ। ਜਾਦਲਾ ਟਾਊਨ SBS ਨਗਰ ਤੋਂ ਪਹੁੰਚੇ ਨੇ ਵਿਨੋਦ ਸੰਧੂ, ਕਮਲ ਸੰਧੂ, ਰਿਤਿਸ਼ ਸੰਧੂ, ਆਕਾਂਸ਼ਾ ਅਤੇ ਭਰਤ ਭੂਸ਼ਣ ਸੰਧੂ, ਔਰ ਇਕੱਲੇ ਨਹੀਂ ਆਉਂਦੇ, ਇਹ ਨਾਲ ਆਪਣੇ ਸਾਥੀ ਵੀ ਲੈ ਕੇ ਆਉਂਦੇ ਨੇ। ਸਾਥੀ ਲੈ ਕੇ ਆਏ ਨੇ ਜੀ Sector VA ਚੰਡੀਗੜ੍ਹ ਤੋਂ, ਨਿਸ਼ਚਲ ਰਿਸ਼ੀ, ਸੰਜੂ ਰਿਸ਼ੀ, ਸੌਰਵ, ਕ੍ਰਿਤਿਕਾ, ਅਮਰਜੀਤ ਰਿਸ਼ੀ ਔਰ ਨੀਲਮ ਰਿਸ਼ੀ, ਰਾਹੁਲ, ਰਿਸ਼ਿਕਾ ਅਤੇ ਲਾਡੋ ਰਿਸ਼ੀ, ਅਤੇ ਨਾਲ ਨਾਲ ਇਹ ਲਿਖ ਰਹੇ ਨੇ ਜੀ ਦੀਪਾਲੀ ਜੀ ਤੁਹਾਡਾ ਜਿਹੜਾ ਧਮਕ ਜਲੰਧਰ ਪੈਂਦੀ ਪ੍ਰੋਗਰਾਮ ਅਸੀਂ ਜ਼ਰੂਰ ਸੁਣਦੇ ਹਾਂ, ਸ਼ੁਕਰੀਆ ਜੀ ਬਹੁਤ ਬਹੁਤ। ਔਰ ਅਗਲੇ ਸੁਨੇਹੇ ਨਾਲ ਹਾਜ਼ਰ ਨੇ ਪਿੰਡ ਇਸਲਾਮਵਾਲਾ ਡਿਸਟ੍ਰਿਕਟ ਫਾਜ਼ਿਲਕਾ ਤੋਂ ਸੋਨ ਲਾਲ ਰਾਠੀ, ਓਮ ਪ੍ਰਕਾਸ਼, ਸ਼ਗੁਨ ਰਾਠੀ, ਲਵਕੁਸ਼ ਵਰਮਾ, ਸ਼ਤਰਪਾਲ ਸਿੰਘ, ਰਜਿੰਦਰ ਸਿੰਘ, ਬਾਬੂ ਸਿੰਘ, ਕਾਕਾ ਭੱਟੀ, ਪਿੰਡ ਕਮਾਲਵਾਲਾ ਤੋਂ ਗੁਰਮੀਤ ਸਿੰਘ ਵਿਰਕ ਪਹੁੰਚੇ ਨੇ। ਅਗਲੇ ਸੁਨੇਹੇ ਨਾਲ ਹਾਜ਼ਰ ਨੇ ਜੀ ਸਾਊਥ ਐਵੇਨਿਊ ਅਬੋਹਰ ਤੋਂ ਜਸਪਾਲ ਭਾਰਤੀ, ਵੀਨਾ ਭਾਰਤੀ, ਸੁਰਿੰਦਰ, ਮਨਦੀਪ, ਡਿੰਪਲ, ਯੁਵਰਾਜ, ਹਰਪ੍ਰੀਤ ਅਤੇ ਸ਼ਿਵਾਏ ਧਾਨੇਵਾਲੀਆ ਇਹ ਪਹੁੰਚ ਗਏ ਨੇ ਜੀ। ਔਰ ਮੇਨ ਬਾਜ਼ਾਰ ਮੰਡੀ ਲਾਧੂਕਾ ਡਿਸਟ੍ਰਿਕਟ ਫਾਜ਼ਿਲਕਾ ਤੋਂ ਵਰਿੰਦਰ ਕਾਲਰਾ, ਰੇਖਾ ਕਾਲਰਾ, ਪ੍ਰੀਕਸ਼ਿਤ, ਪ੍ਰਾਚੀ ਢੀਂਗਰਾ ਅਤੇ ਕਾਲਰਾ ਪਰਿਵਾਰ ਹਾਜ਼ਰ ਹੈ। ਲਓ ਫਿਰ ਮੋਹਰਾਂ ਦੇ ਨਾਲ ਪਹੁੰਚ ਗਏ ਨੇ, ਕੌਣ? ਬਿਲਕੁਲ ਸਹੀ, ਦਿਲ ਦੇ ਨਾਲ, ਮੋਹਰਾਂ ਦੇ ਨਾਲ, ਰੁੱਖਾਂ ਦੇ ਨਾਲ, ਫੁੱਲਾਂ ਦੇ ਨਾਲ ਪਹੁੰਚੇ ਕੌਣ ਨੇ ਜੀ? ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਈਲ ਖੁਸ਼ਦਿਲ, ਹਸਮੁਖ ਲਾਲ ਜਿੰਦਲ, ਸੰਜੀਵ, ਸੁਨੀਤਾ, ਬੰਟੀ ਜਿੰਦਲ, ਆਰਜੂ, ਮਹਿਕ ਖੁਸ਼ਦਿਲ ਅਤੇ ਸਾਰਾ ਹੀ ਖੁਸ਼ਦਿਲ ਪਰਿਵਾਰ। ਅਤੇ ਕਹਿੰਦੇ ਜੀ ਗਾਣਾ ਕੋਈ ਵੀ ਚਲਾ ਦਿਓ, ਬਸ ਸਾਡੇ ਨਾਮ ਵਧੀਆ ਤਰੀਕੇ ਨਾਲ ਲੈ ਦਿਓ, ਕੋਈ ਗੱਲ ਹੀ ਨਹੀਂ ਜੀ। ਅਤੇ ਅਗਲੇ ਸੁਨੇਹੇ ਨਾਲ ਸਾਡੇ ਕੋਲ ਪਹੁੰਚ ਗਏ, ਸਤਿ ਸ਼੍ਰੀ ਅਕਾਲ ਬੋਲਦੇ ਬੋਲਦੇ ਜਮਸ਼ੇਦਪੁਰ ਤੋਂ ਹਰਜਿੰਦਰ ਸਿੰਘ ਭਾਟੀਆ, ਏਂਜਲ ਭਾਟੀਆ, ਨਵਨੀਤ ਭਾਟੀਆ, ਪੱਪੀ ਭਾਟੀਆ ਅਤੇ ਸੋਨੂ ਭਾਟੀਆ, ਔਰ ਸਤਿ ਸ਼੍ਰੀ ਅਕਾਲ ਬੋਲ ਰਹੇ ਨੇ ਚੰਡੀਗੜ੍ਹ ਤੋਂ ਸਤੀਸ਼ ਅਨੇਜਾ, ਬਿਮਲਾ ਅਨੇਜਾ, ਸ਼ੈਫਾਲੀ, ਸ਼ੈਫੀ ਅਤੇ ਮਾਸਟਰ ਡੇਵਿਸ। ਕੋਟਵਾ ਨਾਰਾਇਣਪੁਰ ਬਾਬਾ ਪੱਟੀ ਬਲੀਆ ਤੋਂ ਪਹੁੰਚੇ ਨੇ ਓਮ ਪ੍ਰਕਾਸ਼ ਰਾਏ, ਸ਼੍ਰੀਮਤੀ ਊਸ਼ਾ, ਅਮਿਤ ਕੁਮਾਰ, ਹੈਪੀ ਰਾਏ, ਦੁਬੀਹਾ ਨੇਵਾਦਾ ਜ਼ਿਲ੍ਹਾ ਗਾਜ਼ੀਪੁਰ ਤੋਂ ਪ੍ਰਤੀਕ ਰਾਏ, ਸ਼੍ਰੀਮਤੀ ਰੌਸ਼ਨੀ ਅਤੇ ਪ੍ਰਾਂਜਲ ਰਾਏ। ਪਿੰਡ ਹੀਰਾਵਾਲੀ ਫਾਜ਼ਿਲਕਾ ਤੋਂ ਸੁਭਾਸ਼ ਗੋਦਾਰਾ, ਬਿਮਲਾ ਗੋਦਾਰਾ, ਇੰਦੂ ਪਾਰਵਤੀ, ਹਿਮਾਂਸ਼ੂ ਗੋਦਾਰਾ,

ਇਹ ਵੀ ਹਾਜ਼ਰ ਨੇ ਜੀ ਔਰ ਕਹਿੰਦੇ ਜੀ ਸਾਨੂੰ ਪ੍ਰੋਗਰਾਮ ਬਹੁਤ ਵਧੀਆ ਲੱਗਦਾ ਹੈ ਅਤੇ ਸਾਨੂੰ ਵੀ ਤੁਹਾਡੇ ਨਾਮ ਬੋਲ ਕੇ ਬਹੁਤ ਵਧੀਆ ਲੱਗਦਾ ਹੈ। ਅਗਲੇ ਸੁਨੇਹੇ ਨਾਲ ਪਹੁੰਚ ਗਏ ਨੇ ਜੀ VPO ਮਿੱਡੂ ਖੇੜਾ ਡਿਸਟ੍ਰਿਕਟ ਸ਼੍ਰੀ ਮੁਕਤਸਰ ਸਾਹਿਬ ਤੋਂ ਰਾਮ ਪ੍ਰਤਾਪ, ਜੋਤੀ, ਸੁਮਨ ਅਤੇ ਮਨੀਸ਼ਾ। ਤੇਲੰਗਾਨਾ ਭੋਂਗਿਰ ਤੋਂ ਹਾਜ਼ਰ ਨੇ ਮੁਹੰਮਦ ਬੁਰਹਾਨੁਦੀਨ, ਫਜ਼ਾਨ ਲੱਲਾ, ਫਰਹਾਨ ਲੱਲਾ, ਸਮਾਇਰਾ, ਆਜ਼ਮੀਨ ਗੁੜੀਆ, ਤਹਿ ਦਿਲ ਤੋਂ ਤੁਹਾਡਾ ਵੀ ਸ਼ੁਕਰੀਆ ਹੈ ਜੀ। ਔਰ ਅਗਲਾ ਸੁਨੇਹਾ ਲੈ ਕੇ ਪਹੁੰਚੇ ਦਾਊਦ ਸਰਾਏ ਸਹਾਰਨਪੁਰ ਤੋਂ ਅਨਵਰ ਸਾਬਰੀ, ਸ਼ੰਨੋ, ਮੁਦੱਸਰ, ਮੁਜੱਕਰ ਔਰ ਜਰੀਫ ਅੰਸਾਰੀ। ਔਰ ਅਗਲਾ ਸੁਨੇਹਾ ਆਦਰਸ਼ ਨਗਰ ਮਲੋੜ ਤੋਂ ਪਹੁੰਚਿਆ ਜੀ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਮੈਂਡੀ, ਸੌਰਵ ਸਾਇਨਾ ਅਤੇ ਨਿਵਾਨ ਸ਼ਰਮਾ। ਪੱਕੇ ਵੱਲੇ ਸਰੋਤੇ ਨੇ ਸਾਡੇ ਇਹ ਸਾਰੇ। ਢਾਣੀ ਲਾਲ ਖਾਨ, ਜਾਵੇਦ ਖਾਨ, ਅਰਮਾਨ ਖਾਨ, ਇਮਰਾਨ ਖਾਨ, ਸੀਮਾ ਬਾਨੋ, ਵਿਨੋਦ ਖਾਨ, ਇਹ ਪਹੁੰਚ ਗਏ ਨੇ ਜੀ। ਔਰ ਅਗਲੇ ਸੁਨੇਹੇ ਨਾਲ ਹਾਜ਼ਰ ਨੇ ਟਾਲੀਵਾਲਾ ਬੋਦਲਾ, ਜ਼ਿਲ੍ਹਾ ਫਾਜ਼ਿਲਕਾ ਤੋਂ ਅਮੀਰ ਚੰਦ, ਨਵਦੀਪ ਚਤਰਤ, ਅਰਨਵ ਚਤਰਤ, ਲਾਜਵੰਤੀ ਅਤੇ ਅਨੀਤਾ ਰਾਣੀ। ਔਰ ਤ੍ਰਿਪਤਾ ਕੁਮਾਰੀ ਥਾਂਦੀ, ਗਗਨਦੀਪ ਥਾਂਦੀ, ਡਾਕਟਰ ਪ੍ਰਿਯੰਕਾ, ਡਾਕਟਰ ਪ੍ਰਸ਼ਾਂਤ, ਡਾਕਟਰ ਪ੍ਰਿਯਮ, ਬੇਬੀ ਭਾਮਿਕਾ ਅਤੇ ਬਾਣੀ ਥਾਂਦੀ। ਇਹ ਪਹੁੰਚ ਗਏ ਨੇ ਜੀ ਸਾਡੇ ਕੋਲ ਪਿੰਡ ਅਤੇ ਡਾਕਖਾਨਾ ਟੋਰੋਵਾਲ, ਤਹਿਸੀਲ ਬਲਾਚੌਰ, ਜ਼ਿਲ੍ਹਾ ਨਵਾਂਸ਼ਹਿਰ, ਪੰਜਾਬ ਤੋਂ। ਤੁਹਾਡੇ ਸਾਰਿਆਂ ਦੀ ਰਲੀ ਮਿਲੀ ਪਸੰਦ ਜਸਬੀਰ ਜੱਸੀ ਦੀ ਆਵਾਜ਼ 'ਚ ਗੀਤ ਸੁਣਨ ਦੀ, ਅਤੇ ਲਓ ਫਿਰ ਠੁਮਕੇ ਮਾਰਦੇ ਰਹੋ।

ਪ੍ਰੋਗਰਾਮ ਚੱਲ ਰਿਹਾ ਜੀ ਧਮਕ ਜਲੰਧਰ ਪੈਂਦੀ। ਧਮਕ ਜਲੰਧਰ ਪੈਂਦੀ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਤੁਸੀਂ ਸੁਣ ਰਹੇ ਹੋ। ਔਰ ਅਗਲੇ ਸੁਨੇਹੇ ਜਿਹੜੇ ਮੇਰੇ ਸਾਹਮਣੇ ਮੈਨੂੰ ਦਿਖ ਰਹੇ ਨੇ ਜੀ, ਉਹ ਨੇ ਸਾਰਿਆਂ ਨੇ ਆਪਣੀ ਆਪਣੀ ਪਛਾਣ ਅਲੱਗ ਹੀ ਰੱਖੀ ਹੋਈ ਹੈ। ਕੋਈ ਫੁੱਲਾਂ ਨਾਲ ਪਹੁੰਚਦਾ, ਕੋਈ ਦਿਲ ਨਾਲ, ਕੋਈ ਮੋਰਾਂ ਨਾਲ। ਲਓ ਫਿਰ ਫੁੱਲਾਂ ਵੱਲੇ ਵੀ ਪਹੁੰਚ ਗਏ ਨੇ ਜੀ। ਕੌਣ ਨੇ ਜੀ? ਨਜ਼ਦੀਕ ਬੱਸ ਸਟੈਂਡ ਬੁਰਜ ਹਨੂਮਾਨਗੜ੍ਹ ਫਾਜ਼ਿਲਕਾ ਤੋਂ ਰਮਨ ਵਰਮਾ, ਅਮਨ ਵਰਮਾ, ਦਿਵਿਆਂਸ਼ ਵਰਮਾ, ਡਾਕਟਰ ਮਦਨ ਲਾਲ ਵਰਮਾ, ਕੀਰਤੀ ਵਰਮਾ, ਸਿਦਕ ਵਰਮਾ, ਪ੍ਰਿਆਂਸ਼ੀ ਵਰਮਾ ਅਤੇ ਸਾਰਾ ਹੀ ਵਰਮਾ ਪਰਿਵਾਰ। ਔਰ ਇਹਨਾਂ ਨੇ ਸਪੈਸ਼ਲ ਲਿਖਿਆ, ਦੇਖੋ ਜਦੋਂ ਅਸੀਂ ਏਕਤਾ 'ਚ ਰਹਿੰਦੇ ਹਾਂ ਤਾਂ ਕਿੰਨੀ ਖੁਸ਼ੀ ਹੁੰਦੀ ਹੈ। ਇੱਕ ਦੂਸਰੇ ਦਾ ਧਿਆਨ ਰੱਖੀਏ ਅਤੇ ਬੱਲੇ ਬੱਲੇ ਹੋ ਜਾਂਦੀ ਹੈ। ਅਤੇ ਫਿਰ ਕੱਲ੍ਹ ਦਿਵਿਆਂਸ਼ ਵਰਮਾ ਦਾ ਜਨਮ ਦਿਨ ਹੈ ਔਰ ਆਕਾਸ਼ਵਾਣੀ ਜਲੰਧਰ ਵੱਲੋਂ ਤੁਹਾਨੂੰ ਜਨਮ ਦਿਨ ਦੀਆਂ ਢੇਰੋਂ ਮੁਬਾਰਕਾਂ। ਜਿਉਂਦੇ ਵਸਦੇ ਰਹੋ ਔਰ ਆਕਾਸ਼ਵਾਣੀ ਜਲੰਧਰ 'ਚ ਆਪਣਾ ਪਿਆਰ ਦਿਖਾਉਂਦੇ ਰਹੋ, ਬਰਸਾਉਂਦੇ ਰਹੋ। ਅਗਲੇ ਸੁਨੇਹੇ ਨਾਲ ਹਾਜ਼ਰ ਨੇ ਜੀ ਝੱਜਰ ਤੋਂ। ਝੱਜਰ ਹਰਿਆਣਾ ਤੋਂ ਕੌਣ ਪਹੁੰਚ ਗਿਆ? ਬਿੱਟੂ ਭਾਟੀਆ ਅਤੇ ਰੀਟਾ ਭਾਟੀਆ। ਔਰ ਧਮਕ ਜਲੰਧਰ ਪੈਂਦੀ ਪ੍ਰੋਗਰਾਮ 'ਚ ਅਗਲਾ ਸੁਨੇਹਾ ਗੁਲਾਮ ਰੋਡ ਹਰਗੋਬਿੰਦ ਨਗਰ ਨਵਾਂਸ਼ਹਿਰ ਤੋਂ ਸੁਰਿੰਦਰ ਸੰਧੂ, ਅਨੀਤਾ ਸੰਧੂ, ਰੋਹਿਤ, ਰਿਤੇਸ਼, ਸ਼ਿਖਾ, ਪ੍ਰੀਤਿਸ਼ਾ ਸੰਧੂ ਔਰ ਮੈਕਸ, ਇਹ ਆਪਣੇ ਪੋਤੇ ਪੋਤੀਆਂ ਨਾਲ ਪਹੁੰਚਦੇ ਨੇ ਜੀ। ਔਰ ਪੋਤੇ ਪੋਤੀਆਂ ਵੀ ਖੂਬ ਇੰਜੋਏ ਕਰਦੇ ਨੇ, ਆਨੰਦ ਮਾਣਦੇ ਨੇ ਜਦੋਂ ਆਪਣੇ ਨਾਮ ਸੁਣਦੇ ਨੇ। ਫਿਰ ਹੋਰ ਵੀ ਜ਼ਿਆਦਾ ਉਹਨਾਂ ਦਾ ਪਿਆਰ ਪੈ ਜਾਂਦਾ ਕਿ ਚਲੋ ਜੀ ਅਗਲੇ ਦਿਨ ਫਿਰ ਅਸੀਂ ਸੁਨੇਹਾ ਪਾਈਏ ਔਰ ਸਾਡੇ ਨਾਮ ਬੋਲੇ ਜਾਣ। ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਹਾਜ਼ਰ ਨੇ ਟੀ ਡੀ ਮਲਹੋਤਰਾ, ਰਿਤਿਕ, ਪ੍ਰਤੀਕ, ਅਨਿਲ ਜੈਵੀਰ, ਡਾਕਟਰ ਅਮਨਦੀਪ ਕਾਲਕਾ ਤੋਂ, ਸ਼ੁਭਚੰਦਰ ਬਜਾਜ, ਸਾਹਿਲ ਬਜਾਜ ਅਤੇ ਬਿੱਟਾ ਬਜਾਜ ਪਹੁੰਚੇ ਨੇ। ਮੇਨ ਬਾਜ਼ਾਰ ਹਠੂਰ, ਤਹਿਸੀਲ ਜਗਰਾਓਂ।

ਜ਼ਿਲ੍ਹਾ ਲੁਧਿਆਣਾ ਤੋਂ ਸਾਡੇ ਪੱਕੇ ਸਰੋਤੇ ਨੇ ਇਕਬਾਲ ਸਿੰਘ ਹਠੂਰ, ਰਜਿੰਦਰ ਕੌਰ, ਅਮਨਦੀਪ ਸਿੰਘ, ਸਿਮਰਜੀਤ ਕੌਰ ਹਠੂਰ ਜੀ, ਬਹੁਤ ਬਹੁਤ ਸ਼ੁਕਰੀਆ। ਔਰ ਜ਼ਰੂਰ ਤੁਹਾਡੀ ਜਿਹੜੀ ਗੀਤਾਂ ਦੀ ਫਰਮਾਇਸ਼ ਹੈ ਅਸੀਂ ਜ਼ਰੂਰ ਪੂਰੀ ਕਰਾਂਗੇ। ਹਨੂਮਾਨਗੜ੍ਹ ਟਾਊਨ ਤੋਂ ਸੁਲਤਾਨ ਸਿੰਘ, ਕਪਿਲ ਦੇਵ, ਹਿਮਾਨੀ ਇਹ ਵੀ ਪਹੁੰਚ ਗਏ ਨੇ। ਅਗਲਾ ਸੁਨੇਹਾ ਮਜਨੂੰ ਕਾਟੀਲਾ ਤੋਂ, ਕਮਲ ਬਾਲੂਜਾ, ਮਧੂ ਸਾਗਰ ਔਰ ਸਤਨਾ MP ਤੋਂ ਉਮੰਗ ਮਲਿਕ, ਆਕਾਂਸ਼ਾ ਅਤੇ ਮਾਹੀ ਮਲਿਕ। ਔਰ ਰਘੁਨਾਥਪੁਰਾ ਜ਼ਿਲ੍ਹਾ, ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਲਾਲਗਿਰੀ ਗੋਸਵਾਮੀ, ਹੇਮਲਤਾ, ਹਿਨਾ, ਹਰਸ਼ਿਤ ਅਤੇ ਖੁਸ਼ੀ ਗੋਸਵਾਮੀ। ਔਰ ਅਗਲੇ ਸੁਨੇਹੇ ਨਾਲ ਜਨਕਪੁਰੀ ਸਹਾਰਨਪੁਰ ਤੋਂ ਜੌਨ ਡੇਕਿਸਟਰੋ, ਰੋਜ਼ੀ ਪਰਲ ਔਰ ਵਿਲਿਸ ਇਹ ਵੀ ਪਹੁੰਚ ਗਏ ਨੇ। ਨਲੇਸ਼ਵਰ ਨਗਰ, ਨਰਵੇਲ ਮਹਾਰਾਸ਼ਟਰ ਤੋਂ PS ਨਹਾਵਕਰ, ਨਿਰਮਲਾ ਵਿਸ਼ਾਲ, ਮਲਕਾਪੁਰ ਤੋਂ ਨਰਾਇਣ ਇੰਗਲੇ, ਰਾਜਕੁਮਾਰ ਖਰਚੇ, ਆਸ਼ੀਸ਼ ਮੁਹੇਰਕਰ ਇਹ ਵੀ ਪਹੁੰਚ ਗਏ ਨੇ ਜੀ। ਔਰ ਜਗਦੀਸ਼ਪਾਲ ਮਹਿਤਾ ਵੀ ਪਹੁੰਚ ਗਏ ਨੇ, ਇਹ ਹੀਰਾ ਬਾਗ ਜਗਰਾਓਂ ਲੁਧਿਆਣਾ ਤੋਂ ਹਾਜ਼ਰ ਹੋਏ ਨੇ। ਨਾਲ ਕਿੰਨਾ ਨੂੰ ਲੈ ਕੇ ਆਏ ਨੇ? ਲੀਲਾਵਤੀ ਮਹਿਤਾ, ਹਰਦੀਪ ਪਾਲ, ਅੰਜੂ ਬਾਲਾ, ਪਾਰੂਸ਼ੀ ਔਰ ਦੀਪਾਂਸ਼ੂ ਮਹਿਤਾ, ਇਹਨਾਂ ਨੂੰ ਵੀ ਨਾਲ ਲੈ ਕੇ ਆਏ ਨੇ। ਔਰ ਅਗਲਾ ਸੁਨੇਹਾ ਸਾਡੇ ਤੱਕ ਪਹੁੰਚਿਆ ਹੈ ਮੁੱਲਾਪੁਰ ਦਾਖਾ ਮੰਡੀ ਤੋਂ, ਬਿੱਟੂ ਜੈਨ, ਮੱਟੂ ਜੈਨ, ਦੀਪੂ ਜੈਨ ਔਰ ਗੋਰਾ ਜੈਨ। ਨਿਊਜ਼ੀਲੈਂਡ ਤੋਂ ਵੀ ਨਾਲ ਲੈ ਕੇ ਆਏ ਨੇ ਜੀ ਦੀਪਕ ਜੈਨ, ਅਭਿਸ਼ੇਕ ਜੈਨ, ਰਸਗੁੱਲਾ ਜੈਨ, ਬਰਗਰ ਜੈਨ ਨੂੰ। ਮਨਜਿੰਦਰ ਸੰਧੂ, ਜਸ਼ਨਪ੍ਰੀਤ ਸੰਧੂ, ਬੇਬੀ ਸੰਧੂ, ਹਰਸ਼ ਧੀਰ, ਆਸ਼ੀਸ਼ ਖੁਰਾਨਾ ਇਹ ਸਾਰੇ ਆਪਣੇ ਸਾਥੀ ਨਾਲ ਲੈ ਕੇ ਆਉਂਦੇ ਨੇ। ਸੋ ਜੈਨ ਪਰਿਵਾਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਅਗਲਾ ਸੁਨੇਹਾ ਸਾਡੇ ਤੱਕ ਪਹੁੰਚਾਇਆ ਹੈ ਗ੍ਰਾਮ ਲਸੂਡੀਆ ਪਾਤਾ, ਤਹਿਸੀਲ ਨਰਸਿੰਘਗੜ੍ਹ, ਜ਼ਿਲ੍ਹਾ ਰਾਜਗੜ੍ਹ, ਮੱਧ ਪ੍ਰਦੇਸ਼ ਤੋਂ ਗੋਵਿੰਦ, ਵੈਸ਼ਨਵ, ਮੁਸਕਾਨ, ਦਿਵਿਆ, ਸੁਮਨ, ਕੋਮਲ, ਪਰੀ, ਕ੍ਰਿਤਿਕਾ, ਰਮੇਸ਼ ਚੰਦਰ ਡਾਂਗੀ ਇਹ ਵੀ ਪਹੁੰਚੇ ਨੇ। ਔਰ ਖੈਲ ਬਾਜ਼ਾਰ ਪਾਣੀਪਤ ਤੋਂ ਨਰੇਸ਼ ਮਲਹੋਤਰਾ ਨੀਟੂ, ਲਕਸ਼ ਮਲਹੋਤਰਾ, ਲਾੜੋ ਕੋਇਲ ਮਲਹੋਤਰਾ, ਪਾਪਾ ਜੀ ਨਾਨਕ ਚੰਦ, ਸ਼ਿਵਾਜੀ ਕਲੋਨੀ ਰੋਹਤਕ ਤੋਂ ਪਿਊਸ਼ ਸਿੱਕਾ, ਕੋਇਲ, ਡੁੱਗੂ, ਭਾਵਿਕ ਸਿੱਕਾ ਇਹ ਵੀ ਪਹੁੰਚੇ ਨੇ। ਸ਼ਾਦਰਾ ਦਿੱਲੀ ਤੋਂ ਪਹੁੰਚੇ ਨੇ ਤੁਲਸੀ ਮਸਕੀਨ, ਬੀਨਾ, ਆਸ਼ੀਸ਼ ਰਾਜਾ ਚੰਡੀਗੜ੍ਹ ਵੱਲੇ ਵੀ ਨਾਲ ਨੇ, ਰਾਹੁਲ ਖੁਰਾਨਾ, ਰਚਿਤਾ ਖੁਰਾਨਾ, ਕੇਸ਼ੂ ਰਿਧਾਨ ਖੁਰਾਨਾ। ਔਰ ਅਗਲਾ ਸੁਨੇਹਾ ਗਾਂਵ ਖੋਖਰਾਂ ਵਾਲੀ, ਸ਼੍ਰੀ ਗੰਗਾਨਗਰ ਤੋਂ ਵਿਨੋਦ ਬਾਰਾਸਾ, ਵਿਸ਼ਾਲ, ਵਿਕਾਸ, ਰੌਸ਼ਨੀ ਅਤੇ ਸ਼ਗੁਨ। ਤੁਹਾਡੇ ਸਾਰਿਆਂ ਦੀ ਰਲੀ ਮਿਲੀ ਪਸੰਦ ਗੀਤ ਸੁਰਿੰਦਰ ਕੌਰ ਦੀ ਆਵਾਜ਼ 'ਚ ਲਵ ਹੈ ਤੁਹਾਡੇ ਸਾਰਿਆਂ ਲਈ।

ਧਮਕ ਜਲੰਧਰ ਪੈਂਦੀ ਪ੍ਰੋਗਰਾਮ ਦਾ ਅਗਲਾ ਸੁਨੇਹਾ ਸਾਡੇ ਕੰਪਿਊਟਰ ਸਕਰੀਨ ਤੇ ਪਹੁੰਚੇ ਜੀ। ਵਿਜੇ ਤੰਵਰ ਤੇ ਮਮਤਾ ਮੁੰਡੀ ਖਰੜ ਤੋਂ, ਔਰ ਬਿਲਕੁਲ ਪੰਜਾਬੀ ਨਗਮੇ ਹੀ ਤੁਹਾਨੂੰ ਇਸ ਪ੍ਰੋਗਰਾਮ ਦੇ ਵਿੱਚ ਸੁਣਨ ਨੂੰ ਮਿਲਣਗੇ। ਔਰ ਅਗਲਾ ਜਿਹੜਾ ਸੁਨੇਹਾ ਸਾਡੇ ਕੋਲ ਪਹੁੰਚਿਆ ਸੁਖਚੈਨ ਸਿੰਘ ਪਵਾਰ ਸਨੌਰ ਤੋਂ, ਪਰਵੀਨ ਕੌਰ, ਹਰਮਨਜੋਤ ਕੌਰ, ਮਨਜੋਤ ਕੌਰ, ਜੋਬਨਪ੍ਰੀਤ ਸਿੰਘ ਪਵਾਰ ਇਹ ਵੀ ਹਾਜ਼ਰ ਨੇ। ਜ਼ਿਲ੍ਹਾ ਮੁਰਾਦਾਬਾਦ ਗ੍ਰਾਮ ਦੁਲਹਾਪੁਰ ਉੱਤਰ ਪ੍ਰਦੇਸ਼ ਤੋਂ ਪਹੁੰਚੇ ਮੁਕੇਸ਼ ਕਸ਼ਯਪ, ਸ਼ੀਤਲ, ਸੋਨੂ ਸੁਰੇਸ਼, ਰਾਜਪਾਲ ਪੰਕਜ, ਕਾਜਲ, ਸੀਮਾ, ਮਾਨਵੀ, ਤਨਵੀ, ਲਕਸ਼ਯ, ਸੋਨੀ, ਮੋਹਿਨੀ, ਰਿਤਿਕ ਤੇ ਬਲਵੀਰ ਸਿੰਘ ਇਹ ਵੀ ਹਾਜ਼ਰ ਨੇ। ਔਰ ਕਨੇਰਾ ਮੁਹੱਲਾ ਪਟਿਆਲਾ ਤੋਂ ਹਾਜ਼ਰ ਨੇ ਜੀ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ, ਫਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਤੇ ਵੰਸ਼ ਬੱਤਾ। ਸਤੀਸ਼ ਕੁਮਾਰ ਬਾਂਸਲ ਪਹੁੰਚੇ ਨੇ ਪਿੰਡ ਸਾਵੰਤਖੇੜਾ ਨੇੜੇ ਮੰਡੀ ਡੱਬਵਾਲੀ ਤੋਂ। ਪਿੰਡ ਘੁਣਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਹਾਜ਼ਰ ਨੇ ਸਰਦਾਰ ਮਲਕੀਤ ਸਿੰਘ ਘੁਣਿਆਣਾ, ਮਨਜੀਤ ਕੌਰ ਬਠਿੰਡਾ, ਦਪਿੰਦਰ ਸਿੰਘ ਚੇਅਰਮੈਨ, ਪੋਤਾ ਇਹਨਾਂ ਦਾ ਪਹੁੰਚਿਆ ਜੀ ਗੁਰਸ਼ਬਦ ਸਿੰਘ, ਜੀਤ ਸਿੰਘ ਘੁਣਿਆਣਾ, ਸਾਰਾ ਹੀ ਬਰਾੜ ਪਰਿਵਾਰ, ਸੁਖਦੇਵ ਸਿੰਘ ਚਹਿਲ, ਬੁਰਜ ਹਨੂੰਮਾਨਗੜ੍ਹ, ਕੁਲਵੰਤ ਗਿੱਲ ਮਲੋਟ ਇਹ ਵੀ ਪਹੁੰਚ ਗਏ ਨੇ ਜੀ। ਪਿੰਡ ਕਬੂਲ ਸ਼ਾਹ ਖੁੱਬਣ ਜ਼ਿਲ੍ਹਾ ਫਾਜ਼ਿਲਕਾ ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ ਬਲਤੇਜ, ਨਵਜੋਤ, ਹਰਮਨ, ਹੈਰੀ, ਹੈਪੀ ਅਤੇ ਸਾਰਾ ਪਰਿਵਾਰ ਪਹੁੰਚਿਆ। ਬਠਿੰਡਾ ਰੋਡ ਮੰਡੀ ਡੱਬਵਾਲੀ ਤੋਂ ਪਹੁੰਚੇ ਨੇ ਰਜਿੰਦਰ ਨਾਰੰਗ, ਅੰਜੂ, ਮੋਹਿਤ, ਲੱਕੀ, ਤਾਨਿਆ। ਔਰ ਬੇਅੰਤ ਸਿੰਘ ਬੱਸ ਸਟੈਂਡ ਜਲਾਲ ਦੀ ਵਾਲ ਜ਼ਿਲ੍ਹਾ ਲੁਧਿਆਣਾ ਤੋਂ ਹਾਜ਼ਰ ਨੇ। ਮਨਦੀਪ ਸਿੰਘ ਦੀਪਾ ਵੀ ਬੱਸ ਸਟੈਂਡ ਜਲਾਲ ਦੀ ਵਾਲ ਜ਼ਿਲ੍ਹਾ ਲੁਧਿਆਣਾ ਤੋਂ ਪਹੁੰਚੇ ਨੇ ਜੀ। ਇਕੱਠੇ ਇਕੱਠੇ ਪਹੁੰਚੇ ਹੈ। ਅਗਲਾ ਸੁਨੇਹਾ ਸਾਦੁਲ ਸ਼ਹਿਰ ਰਾਜਸਥਾਨ ਤੋਂ ਰਾਮ ਕੁਮਾਰ, ਰਿਵਾੜ, ਚੰਦਰਕਲਾ ਇਹ ਵੀ ਹਾਜ਼ਰ ਨੇ। ਵੇਦ ਪ੍ਰਕਾਸ਼, ਕੌਸ਼ਲਿਆ, ਰੋਹਿਤ, ਅਰਚਨਾ, ਚਿਤਰਾ, ਅਕਸ਼ੂ, ਖਿਲੇਰੀ ਇਹ ਹਰੀਪੁਰਾ ਅਬੋਹਰ ਤੋਂ ਪਹੁੰਚੇ ਨੇ। ਔਰ 29 KSD

0: ਹੈ ਜੀ ਨਾਲ ਇਹਨਾਂ ਦੇ ਸ਼ੈਰੋਨ ਐਰਿਕ ਅਤੇ ਬਲੈਸੀ, ਬਜਰੰਗ ਬੇਰਵਾਲ, ਯੋਗਿਤਾ, ਡਿੰਪਲ ਅਤੇ ਵਰਸ਼ਾ ਇਹ ਵੀ ਨਾਲ ਨਾਲ ਪਹੁੰਚੇ ਨੇ। ਐਡਰੈਸ ਕਹਿੰਦੇ ਸਾਡਾ ਨੋਟ ਕਰ ਲਓ, VPO ਹੰਜੀਰਾ, ਨਾਥੂਸਰੀ ਚੌਪਟਾ, ਜ਼ਿਲ੍ਹਾ ਸਿਰਸਾ, ਹਰਿਆਣਾ ਤੋਂ ਇਹ ਪਹੁੰਚੇ ਨੇ। ਔਰ ਅਗਲਾ ਸੁਨੇਹਾ ਸਾਡੇ ਤੱਕ ਪਹੁੰਚਾਇਆ ਰਿੰਗਨੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ ਅਤੇ ਕਰੁਣਾ ਵਰਮਾ ਨੇ। ਕੁਲਵੰਤ ਕੁਮਾਰ, ਸੁਨੀਤਾ ਫਲਕ ਔਰ ਕਾਠਪਾਲ ਪਰਿਵਾਰ, ਪਿੰਡ ਬਣਵਾਲਾ, ਹਨਵੰਤਾ, ਜ਼ਿਲ੍ਹਾ ਫਾਜ਼ਿਲਕਾ ਇਹ ਪਹੁੰਚੇ ਨੇ ਜੀ। ਮਲੋਟ ਤੋਂ ਪਹੁੰਚੇ ਨੇ ਕੁਲਵੰਤ ਗਿੱਲ, ਜਸਵੰਤ ਗਿੱਲ, ਰਮਨ ਗਿੱਲ, ਬਲਜੀਤ ਗਿੱਲ ਕੈਨੇਡਾ ਤੋਂ, ਜਗਤਾਰ ਜੱਗਾ ਧੌਲਾ ਕਿੰਗਰਾ ਤੋਂ, ਦੀਸ਼ਾ ਮੋਲਾ, ਸੋਨੀ ਗਿੱਲ, ਪਾਲ ਗਿੱਲ, ਗੁਰਦਿਆਲ ਗਿੱਲ, ਮੁਕਤਸਰ ਪਿੰਡ ਮੋਲਾ ਤੋਂ। ਔਰ ਪਿੰਡ ਸਾਵਨਖੇੜਾ ਨੇੜੇ ਮੰਡੀ ਡੱਬ ਵਾਲੀ ਤੋਂ ਪਹੁੰਚੇ ਨੇ ਕ੍ਰਿਸ਼ਨ ਲਾਲ, ਸਿਮਰੀ ਦੇਵੀ, ਮਨੋਜ ਕੁਮਾਰ, ਪੁਸ਼ਪਾ ਰਾਣੀ, ਸ਼ੈਲੇਂਦਰ ਕੁਮਾਰ ਇਹ ਵੀ ਹਾਜ਼ਰ ਨੇ। ਔਰ ਦਤਰੇਂਗੀ ਤੋਂ ਪਹੁੰਚੇ ਨੇ ਭਾਗਵਤ ਵਰਮਾ, ਸ਼ਾਂਤੀ ਦੇਵੀ, ਲੀਲਾਵਤੀ, ਵਿਨੀਤਾ ਵਰਮਾ ਅਤੇ ਰੁਦਰ ਵਰਮਾ। ਔਰ ਪਿੰਡ ਸੰਦੋਹਾ ਨੇੜੇ ਮੋੜ ਮੰਡੀ ਤੋਂ ਪਹੁੰਚੇ ਜਗਰਾਜ ਸਿੰਘ, ਕਣਕ ਵਾਲੀਆ, ਗੰਗਾ ਰਾਮ, ਰਾਜੇਸ਼ਵਰ ਸੋਨੂ, ਮੋਹਨ ਲਾਲ, ਸੁਖਦੇਵ ਸਿੰਘ, ਅਰਵਿੰਦ ਕੁਮਾਰ ਜਲੰਧਰ ਤੋਂ। ਮੇਨ ਬਾਜ਼ਾਰ ਸ਼ੇਰਪੁਰ ਥਾਣਾ ਜ਼ਿਲ੍ਹਾ ਸੰਗਰੂਰ ਤੋਂ ਮਿੰਟੂ ਸੱਪਲ, ਪ੍ਰਭਜੋਤ ਸੱਪਲ ਅਤੇ ਮਨਜੋਤ ਸੱਪਲ ਇਹ ਵੀ ਹਾਜ਼ਰ ਹੋ ਗਏ ਨੇ। ਅਨਾਰਕਲੀ ਬਾਜ਼ਾਰ ਜਗਰਾਉਂ ਤੋਂ ਪਹੁੰਚੇ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ, ਬੇਬੀ ਗਵਿਆ, ਭਾਈ ਸੁੱਚਾ ਸਿੰਘ ਪਾਠਕ ਅਤੇ ਸ਼ਕਤੀ ਸ਼ਰਮਾ। ਗਾਮ ਨਾਗਰ ਕੋਹਰਾ, ਜ਼ਿਲ੍ਹਾ ਰਾਜ ਨਾਂਦਗਾਮ, ਛੱਤੀਸਗੜ੍ਹ ਤੋਂ ਪਹੁੰਚੇ ਬਬਲੂ ਸਾਹੂ, ਜਾਮੁਨ ਦੇਵੀ, ਪ੍ਰੇਮ, ਪੂਜਾ, ਦੁਸ਼ਯੰਤ, ਪ੍ਰਾਂਜਲ, ਸਮੀਕਸ਼ਾ ਅਤੇ ਬੇਬੀ ਆਰਾਧਿਆ ਸਾਹੂ। ਤੁਹਾਡੇ ਸਾਰਿਆਂ ਦੀ ਰਲੀ ਮਿਲੀ ਪਸੰਦ 'ਤੇ ਜੋਤਿਕਾ ਟੰਗੜੀ ਦੀ ਆਵਾਜ਼ 'ਚ ਲਓ ਗੀਤ ਦਾ ਆਨੰਦ ਮਾਣੋ।
1: ਕੁੜੇ ਮੈਨੂੰ ਵੀ ਆਪਦਾ ਗੀਤ ਸੁਣਾ ਦਿਓ।

ਨਾਭਾ ਤੋਂ ਨਾਮ ਸੋਮਦੱਤ, ਜੋਤੀ ਰਾਣੀ ਕੈਰਵ, ਗੁਰਮੰਨਤ ਇਹ ਪਹੁੰਚ ਗਏ ਨੇ ਜੀ। ਔਰ ਕਰਨਵੀਰ ਹਾਊਸ ਪੁੱਛੋ ਕੈਂਚੀਆਂ ਬਠਿੰਡਾ ਤੋਂ ਪਹੁੰਚੇ ਨੇ। ਪ੍ਰੇਮ ਸਿੰਘ ਜੌੜਾ, ਮਨਜੀਤ ਕੌਰ, ਕਰਨਵੀਰ ਕਰਨ, ਦਪਿੰਦਰ ਵਰਿੰਦਰ, ਕੁਲਦੀਪ, ਸਿਮੂ, ਏਕਮ, ਦਮਨ ਅਤੇ ਅਭਿਜੋਤ। ਔਰ ਅਗਲਾ ਸੁਨੇਹਾ ਸਾਡੇ ਤੱਕ ਪਹੁੰਚਿਆ ਹੈ ਹਰਜਿੰਦਰ ਸਿੰਘ ਬਰਾੜ, VPO ਜੀਦਾ ਡਿਸਟ੍ਰਿਕਟ ਬਠਿੰਡਾ ਤੋਂ। ਔਰ ਕਰਨਵੀਰ ਸਿੰਘ ਪੌਲ, ਸਾਰੇ ਹੀ ਪੌਲ ਪਰਿਵਾਰ ਸਾਡੇ ਕੋਲ ਪਹੁੰਚਿਆ ਸਰਾਭਾ ਨਗਰ ਜਲੰਧਰ ਤੋਂ। ਪਦਮਪੁਰ ਤੋਂ ਭਗਵਾਨ ਦਾਸ ਤਨੇਜਾ, ਪਵਨ ਕੁਮਾਰ, ਯੋਗੇਸ਼ ਤਨੇਜਾ, ਆਸਥਾ ਤਨੇਜਾ, ਮੋਹਿਤ ਮੱਕੜ, ਮੁਖੀ ਰਾਮਜੀ ਅਤੇ ਮਨਜੀਤ ਤਨੇਜਾ ਅਤੇ ਪੂਜਾ ਇਹ ਵੀ ਪਹੁੰਚ ਗਏ ਨੇ। ਔਰ ਅਗਲਾ ਸੁਨੇਹਾ ਸਾਡੇ ਤੱਕ ਪਹੁੰਚਿਆ ਹੈ ਵਿੱਕੀ ਮਾਇਲ, ਸੰਤੋਸ਼ ਮਾਇਲ, ਰੌਨਿਤ ਅਤੇ ਸਾਰਾ ਹੀ ਮਾਇਲ ਪਰਿਵਾਰ, ਪਿੰਡ ਸਬੁਆਨਾ, ਡਿਸਟ੍ਰਿਕਟ ਫਾਜ਼ਿਲਕਾ ਤੋਂ। ਔਰ ਸੰਦੀਪ ਮੱਕੜ, ਜੋਤੀ ਮੱਕੜ, ਭਰਤ ਮੱਕੜ, ਕਮਲ ਸਾਹਨੀ, ਪੀਂਗਾ ਵਾਲਾ ਚੌਂਕ, ਗੋਰਾਇਆ, ਜਲੰਧਰ ਤੋਂ। ਔਰ ਅਗਲਾ ਸੁਨੇਹਾ ਜਗਦੀਸ਼ ਕੁਮਾਰ ਮੱਕੜ, ਅਰਵਿੰਦ, ਮੁਕੇਸ਼, ਨੀਰਜ, ਭੂਵਿੰਦ ਅਤੇ ਪੂਰਾ ਮੱਕੜ ਪਰਿਵਾਰ, ਪਿੰਡ ਕਾਬੁਲ ਸ਼ਾਹ, ਖੁੱਬਣ, ਡਿਸਟ੍ਰਿਕਟ ਫਾਜ਼ਿਲਕਾ ਤੋਂ ਇਹ ਪਹੁੰਚ ਗਏ ਨੇ ਜੀ। ਔਰ ਅਗਲਾ ਸੁਨੇਹਾ ਸਾਡੇ ਤੱਕ ਪਹੁੰਚਿਆ ਹੈ ਆਸ਼ਾ ਨਾਰੰਗ, ਸੋਨਾਲੀ ਅਤੇ ਸੁਰੇਸ਼ ਨਾਰੰਗ ਇਹ ਪਹੁੰਚੇ ਨੇ ਸਹਾਰਨਪੁਰ ਤੋਂ। ਵੇਲਾ ਬਹੁਤ ਘੱਟ ਰਹਿ ਗਿਆ ਅਤੇ ਤੁਹਾਡੇ ਸਾਰਿਆਂ ਦੀ ਰਲੀ ਮਿਲੀ ਪਸੰਦ 'ਤੇ ਪੇਸ਼ ਕਰਨ ਜਾ ਰਹੀ ਹਾਂ ਬਲਕਾਰ ਸਿੱਧੂ ਦੀ ਆਵਾਜ਼ 'ਚ ਇਹ ਗੀਤ। ਇਸ ਗੀਤ ਦੇ ਨਾਲ ਧਮਕ ਜਲੰਧਰ ਪੈਂਦੀ ਪ੍ਰੋਗਰਾਮ ਖਤਮ ਕਰਨ ਦੀ ਮੈਨੂੰ ਯਾਨੀ ਦੀਪਾਲੀ ਨੂੰ ਇਜਾਜ਼ਤ ਦਿਓ, ਪਰ ਤੁਸੀਂ ਕਿਤੇ ਨਹੀਂ ਜਾਣਾ, ਆਕਾਸ਼ਵਾਣੀ ਦੇ ਬਹੁਤ ਸਾਰੇ ਸਿਲਸਿਲੇ ਤੁਸੀਂ ਜ਼ਰੂਰ ਸੁਣਨੇ ਨੇ।

ਪ੍ਰੋਗਰਾਮ ਤਾਂ ਮਗ ਜਲੰਧਰ ਪੈਂਦੀ 'ਚ ਵਿਹਲਾ ਨਾ ਛੇਤੀ ਛੇਤੀ ਬੀਤ ਜਾਂਦਾ, ਔਰ ਅਸੀਂ ਕੋਸ਼ਿਸ਼ ਕਰਦੇ ਹਾਂ ਸਾਰੇ ਹੀ ਸਰੋਤਿਆਂ ਦੇ ਨਾਮ ਪੜ੍ਹੇ ਜਾਣ, ਪਰ ਕੋਈ ਗੱਲ ਨਹੀਂ, ਰੋਜ਼ਾਨਾ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਉਦਾਸ ਬਿਲਕੁਲ ਨਹੀਂ ਹੋਣਾ, ਜਿਨ੍ਹਾਂ ਦੇ ਨਾਮ ਬੋਲੇ ਜਾਂਦੇ ਨੇ ਜ਼ਰੂਰ ਬੋਲਾਂਗੀ ਮੈਂ।

0: ਹੁਣੇ ਤੁਸੀਂ ਸੁਣ ਰਹੇ ਸੀ ਫਰਮਾਇਸ਼ੀ ਗੀਤਾਂ ਦਾ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਦਿਨ ਦੇ 12 ਵੱਜ ਰਹੇ ਨੇ। ਕੁਝ ਹੀ ਪਲਾਂ 'ਚ ਤੁਸੀਂ ਸੁਣੋਗੇ ਹਿੰਦੀ ਵਿੱਚ ਸਮਾਚਾਰ।
1: चार के साथ मैं कनकलता। ब्रिक्स देशों के विदेश मंत्रियों की दो दिन की बैठक नई दिल्ली में चल रही है। इसकी अध्यक्षता विदेश मंत्री डॉ एस जयशंकर कर रहे हैं। बैठक में ब्रिक्स देशों के विदेश मंत्री तथा सदस्य और भागीदार

0: नमस्कार।
1: प्रोग्राम वस्ते वड़े सुनन वाले सारे श्रोतियां नू कोमल वल्लो प्यार भरिया नमस्कार।
0: वस्ते वड़े प्रोग्राम सुन वाले सारे श्रोतियां नू सवाणियां नू भैणां नू ते कोमल जी तुहानू भी प्यार भरिया नमस्कार। ओ सुनाओ जी, की हाल चाल ने?
1: बिल्कुल ठीक ने। ते मैनू लगदा जदों असीं प्रोग्राम विच आ जांदे आ भैणां नाल, जदों राबता कायम हुंदा ना, ते बहुत अच्छा लगदा ते लगदा है बिल्कुल तरोताज़ा हो गए।
0: ਤਰੋਤਾਜ਼ਾ ਹੋਣ ਦੀ ਅੱਜ ਕੱਲ੍ਹ ਬਹੁਤ ਜ਼ਿਆਦਾ ਲੋੜ ਹੈ, ਕਿਉਂਕਿ ਜਿਹੜਾ ਧੁੱਪ ਦਾ ਮੌਸਮ ਹੈ ਨਾ, ਉਹ ਹੁਣ ਲੂ ਫਿਰ ਦੁਬਾਰਾ ਸ਼ੁਰੂ ਹੋ ਗਈ ਹੈ, ਵਿੱਚ ਮੌਸਮ ਨੇ ਥੋੜ੍ਹੀ ਰਾਹਤ ਦਿੱਤੀ ਸੀ ਹਨੇਰੀ ਝੱਖੜ ਅਤੇ ਹਲਕੀ ਬਾਰਿਸ਼ ਦੇ ਕਾਰਨ ਨਾ, ਥੋੜ੍ਹਾ ਜਿਹਾ ਮੌਸਮ ਦੇ ਵਿੱਚ ਬਦਲਾਅ ਆਇਆ ਸੀ, ਠੰਡਕ ਮਿਲੀ ਸੀ, ਗਰਮੀ ਤੋਂ ਰਾਹਤ ਮਿਲੀ ਸੀ, ਪਰ ਹੁਣ ਦੇਖੋ ਦੁਬਾਰਾ ਜਿਹੜੀ ਹੈ ਲੂ ਚੱਲਣੀ ਸ਼ੁਰੂ ਹੋ ਗਈ ਹੈ। ਇਸ ਲਈ ਆਪਣੀ ਤਰੋਤਾਜ਼ਗੀ ਦਾ, ਰਾਹਤ ਦਾ ਖਿਆਲ ਰੱਖਿਆ ਜਾਣਾ ਸਾਡੀ ਸਭ ਦੀ ਖੁਦ ਪ੍ਰਤੀ ਜ਼ਿੰਮੇਵਾਰੀ ਹੈ।
1: ਬਿਲਕੁਲ, ਤੁਹਾਡੀ ਗੱਲ ਸਹੀ ਹੈ, ਕਿਉਂਕਿ ਦੇਖੋ ਇਨਸਾਨ ਹੈ, ਸੋ ਕਿਸੇ ਕੰਮ ਲਈ ਘਰੋਂ ਬਾਹਰ ਜਾਣਾ ਪੈ ਸਕਦਾ, ਆਫਿਸ ਤੋਂ ਬਾਹਰ ਜਾਣਾ ਪੈ ਸਕਦਾ, ਅਤੇ ਪਾਣੀ ਦੀ ਬੋਤਲ ਜ਼ਰੂਰ ਨਾਲ ਰੱਖਣੀ ਚਾਹੀਦੀ ਹੈ। ਸਿਰ ਵੀ ਢੱਕਿਆ ਰੱਖੀਏ ਤਾਂ ਜ਼ਿਆਦਾ ਵਧੀਆ ਹੈ। ਅਤੇ ਪਾਣੀ ਦੀ ਬੋਤਲ ਦੇ ਨਾਲ ਨਾਲ ਮੈਂ ਇੱਕ ਗੱਲ ਹੋਰ ਕਹਾਂਗੀ ਕਿ ਸਿਰਫ ਪਾਣੀ ਰੱਖਣਾ ਹੀ ਨਹੀਂ ਹੈ, ਟਾਈਮ ਦੇ ਨਾਲ ਪਾਣੀ ਪੀਣਾ ਵੀ ਬਹੁਤ ਜ਼ਰੂਰੀ ਹੈ।
0: ਬਿਲਕੁਲ ਬਿਲਕੁਲ, ਤੁਸੀਂ ਸਹੀ ਕਿਹਾ। ਆਮ ਤੌਰ 'ਤੇ ਸਵਾਣਿਆਂ ਦੀ ਨਾ ਇਹ ਆਦਤ ਹੁੰਦੀ ਹੈ ਕਿ ਘਰ ਦੇ ਵਿੱਚ ਕੰਮ ਕਾਜ ਕਰਦਿਆਂ ਹੋਇਆਂ ਉਹ ਅਕਸਰ ਪਾਣੀ ਪੀਣਾ ਭੁੱਲ ਜਾਂਦੀਆਂ ਨੇ।
1: ਬਿਲਕੁਲ,
0: ਇਸ ਤੁਸੀਂ ਇੱਕ ਕੰਮ ਕਰ ਸਕਦੇ ਹੋ ਕਿ ਰਸੋਈ ਦੇ ਵਿੱਚ ਕੰਮ ਕਰਦਿਆਂ ਹੋਇਆਂ ਆਪਣੇ ਨਾਲ ਪਾਣੀ ਦੀ ਬੋਟਲ ਰੱਖ ਸਕਦੇ ਹੋ, ਅਤੇ ਸਮੇਂ ਸਮੇਂ ਦੇ ਵਿੱਚ ਥੋੜ੍ਹੀ ਥੋੜ੍ਹੀ ਦੇਰ ਬਾਅਦ ਤੁਸੀਂ ਜੇਕਰ ਪਾਣੀ ਪੀਂਦੇ ਰਹੋਗੇ ਤਾਂ ਹਾਈਡਰੇਟਡ ਰਹੋਗੇ।
1: ਬਿਲਕੁਲ, ਅਤੇ ਪਾਣੀ ਦੇ ਨਾਲ ਨਾਲ ਜਿੱਥੇ ਧੁੱਪ ਨੂੰ ਜਿੰਨਾ ਅਵੋਇਡ ਕਰ ਸਕੇ ਨਾ, ਓਨਾ ਅੱਛਾ ਹੁੰਦਾ, ਕਿਉਂਕਿ ਧੁੱਪ ਵਿੱਚ ਜਦੋਂ ਜਿੰਨਾ ਅਸੀਂ ਜਾਵਾਂਗੇ ਓਨਾ ਜਿਹੜਾ ਇਹ ਆਪਾਂ ਪਸੀਨਾ ਆਏਗਾ ਔਰ ਕਈ ਤਰ੍ਹਾਂ ਦੀ ਪ੍ਰੋਬਲਮਸ ਵੀ ਆਉਣਗੀਆਂ। ਅਤੇ ਅੱਜ ਕੱਲ੍ਹ ਜਿਵੇਂ ਲੂ ਚੱਲ ਰਹੀ ਹੈ, ਲੂ ਦੇ ਨਾਲ ਤਾਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆਉਣੀਆਂ ਵੀ ਸ਼ੁਰੂ ਹੋ ਗਈਆਂ ਨੇ।
0: ਬਿਲਕੁਲ, ਇਸ ਮੌਸਮ ਦੇ ਵਿੱਚ ਨਾ ਅਕਸਰ ਬੁਖਾਰ ਜਾਂ ਫਿਰ ਪੇਟ ਖਰਾਬ, ਇਹੋ ਜਿਹੀ ਸਮੱਸਿਆ ਆਮ ਤੌਰ 'ਤੇ ਪੇਸ਼ ਆਉਂਦੀਆਂ ਨੇ। ਸੋ ਬਹੁਤ ਜ਼ਰੂਰੀ ਹੈ ਕੋਮਲ ਜੀ, ਅਸੀਂ ਹਰ ਰੋਜ਼ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਇਸੇ ਬਾਰੇ ਗੱਲਬਾਤ ਵੀ ਕਰਦੇ ਹਾਂ ਕਿ ਅਸੀਂ ਲੂ ਤੋਂ ਬਚੇ ਰਹੀਏ। ਜਿਸ ਤਰ੍ਹਾਂ ਤੁਸੀਂ ਕਿਹਾ ਕਿ ਅਵੋਇਡ ਕਰੀਏ ਕਿ ਧੁੱਪ ਦੇ ਜਦੋਂ ਧੁੱਪ ਦਾ ਵੇਲਾ ਹੁੰਦਾ ਹੈ, ਦੁਪਹਿਰ ਦਾ ਵੇਲਾ ਹੁੰਦਾ ਹੈ, ਉਦੋਂ ਬਾਹਰ ਜਾਣ ਤੋਂ ਗੁਰੇਜ਼ ਕਰੀਏ, ਅਵੋਇਡ ਕਰੀਏ, ਜਾਂ ਫਿਰ ਸਵੇਰੇ ਕੰਮ ਨਿਪਟਾ ਲਈਏ ਜਾਂ ਫਿਰ ਸ਼ਾਮ ਦੇ ਵੇਲੇ ਨਿਪਟਾ ਲਈਏ।
1: ਅਤੇ ਪੂਨਮ, ਨਾਲ ਹੀ ਇੱਕ ਗੱਲ ਹੋਰ ਹੈ
0: ਜੀ,
1: ਜੋ ਅਸੀਂ ਖਾਣਾ ਬਣਾਉਂਦੇ ਹਾਂ ਨਾ, ਕਈ ਵਾਰੀ ਉਹ ਬਚ ਜਾਂਦਾ ਅਤੇ ਅਸੀਂ ਉਹਨੂੰ ਰੱਖ ਦਿੰਦੇ ਹਾਂ, ਅਤੇ ਉਹ ਖਾਣਾ ਜਦੋਂ ਅਸੀਂ ਦੁਬਾਰਾ ਖਾਂਦੇ ਹਾਂ ਔਰ ਮੌਸਮ ਇੰਨੀ ਗਰਮੀ ਦਾ ਹੋਏ, ਕਈ ਵਾਰੀ ਉਹ ਖਾਣਾ ਨੁਕਸਾਨ ਕਰ ਜਾਂਦਾ।
0: ਬਿਲਕੁਲ, ਤੁਸੀਂ ਸਹੀ ਕਿਹਾ।
1: ਅਤੇ ਬਚਿਆ ਹੋਇਆ ਖਾਣਾ ਜਿਹੜਾ ਹੈ ਉਹਨੂੰ ਸੰਭਾਲ ਕਰਨਾ ਬਹੁਤ ਜ਼ਰੂਰੀ ਹੈ ਅਗਰ ਅਸੀਂ ਉਹਨੂੰ ਦੁਬਾਰਾ ਖਾਣਾ ਹੈ ਤਾਂ, ਕਿਉਂਕਿ ਉਹਨੂੰ ਏਅਰ ਟਾਈਟ ਡੱਬੇ 'ਚ ਪੈਕ ਕਰਕੇ ਜੇ ਅਸੀਂ ਫਰਿੱਜ 'ਚ ਰੱਖ ਦਈਏ, ਫਰੀਜ਼ ਕਰ ਦਈਏ, ਫਰੀਜ਼ਰ 'ਚ ਰੱਖ ਦਈਏ, ਜਿਸ ਤਰ੍ਹਾਂ ਦਾ ਖਾਣਾ ਉਸ ਤਰ੍ਹਾਂ ਉਹਨੂੰ ਸੰਭਾਲਣਾ ਬਹੁਤ ਜ਼ਿਆਦਾ ਜ਼ਰੂਰੀ ਹੈ।
0: ਬਿਲਕੁਲ ਸਹੀ ਕਿਹਾ ਤੁਸੀਂ। ਅਕਸਰ ਜਿਹੜੀਆਂ ਪੇਟ ਦੀਆਂ ਸਮੱਸਿਆਵਾਂ ਨੇ ਇੱਥੋਂ ਹੀ ਸ਼ੁਰੂ ਹੁੰਦੀਆਂ ਨੇ ਕਿ ਅਸੀਂ ਪੁਰਾਣਾ ਖਾਣਾ ਜੋ ਬਚਿਆ ਸੀ ਉਸਨੂੰ ਦੇਰ ਬਾਅਦ ਖਾਧਾ ਅਤੇ ਫੂਡ ਪੋਇਜ਼ਨਿੰਗ ਹੋ ਗਈ। ਵੈਸੇ ਸਿਆਣੇ ਤਾਂ ਦੇਖੋ ਇਹ ਕਹਿੰਦੇ ਨੇ ਕਿ ਅਸੀਂ ਓਨਾ ਹੀ ਖਾਣਾ ਬਣਾਈਏ ਜਿੰਨਾ ਅਸੀਂ ਖਾਣਾ ਹੈ, ਅਤੇ ਉਸਨੂੰ ਬਚਾਉਣ ਦੀ ਲੋੜ ਨਾ ਪਏ। ਪਰ ਹਾਂ, ਜੇਕਰ ਬਚ ਗਿਆ ਤਾਂ ਉਸਦੀ ਸੁਚੱਜੀ ਵਰਤੋਂ ਕਰਨੀ ਬਹੁਤ ਜ਼ਰੂਰੀ ਹੈ। ਉਸਨੂੰ ਬਹੁਤੀ ਦੇਰ ਅਸੀਂ ਨਾ ਰੱਖੀਏ, ਉਸਨੂੰ ਤੁਰੰਤ ਅਸੀਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਫਿਰ ਮੁੜ ਵਰਤੋਂ ਦੇ ਵਿੱਚ ਲਿਆ ਸਕਦੇ ਹਾਂ।
1: ਬਿਲਕੁਲ, ਅਤੇ ਜਿਵੇਂ ਅਸੀਂ ਬਾਹਰ ਦਾ ਖਾਣਾ ਖਾਂਦੇ ਹਾਂ, ਜਿਵੇਂ ਹੁਣ ਗਰਮੀਆਂ ਨੇ, ਕਈ ਤਰ੍ਹਾਂ ਦਾ ਦਿਲ ਕਰਦਾ ਸ਼ਾਮ ਨੂੰ ਬਾਹਰ ਗਏ ਕੁਛ ਖਾਏ, ਅਤੇ ਇਹ ਸਾਨੂੰ ਨਹੀਂ ਪਤਾ ਕਿ ਉਹ ਖਾਣਾ ਕਿੰਨੀ ਦੇਰ ਪਹਿਲੇ ਬਣਿਆ ਹੋਇਆ
0: ਜੀ।
1: ਹੋ ਸਕਦਾ ਉਹ ਪੁਰਾਣਾ ਖਾਣਾ ਹੀ ਅਸੀਂ ਖਾ ਕੇ ਆ ਜਾਈਏ ਔਰ ਸਾਨੂੰ ਨੁਕਸਾਨ ਕਰੇ, ਅਤੇ ਬਿਹਤਰੀ ਸਾਡੀ ਇਹਦੇ 'ਚ ਹੈ ਕਿ ਬਾਹਰ ਦਾ ਖਾਣਾ ਇਹ ਗਰਮੀ ਦੇ ਜ਼ਿਆਦਾ ਦਿਨਾਂ ਦੇ ਵਿੱਚ ਅਵੋਇਡ ਕਰਕੇ ਤਾਜ਼ਾ ਘਰ ਦਾ ਬਣਿਆ ਖਾਣਾ ਖਾਈਏ, ਤਾਂ ਕਿ ਆਪਣੀ ਵੀ ਸਿਹਤ ਠੀਕ ਰਹੇ ਅਤੇ ਆਪਣੇ ਪਰਿਵਾਰ ਦੀ ਵੀ।
0: ਇਹ ਨਾ ਗੱਲ ਅਸੀਂ ਅਕਸਰ ਸੁਣਦੇ ਹੁੰਦੇ ਸੀ, ਅਤੇ ਹੁਣ ਇਸ ਗੱਲ 'ਤੇ ਵਿਸ਼ਵਾਸ ਵੀ ਕਰਨ ਲੱਗ ਗਿਆ ਕਿ ਘਰ ਦਾ ਖਾਣਾ ਹੀ ਬੈਸਟ ਹੁੰਦਾ ਹੈ। ਵੈਸੇ ਬੱਚਿਆਂ ਨੂੰ ਇਹ ਗੱਲ ਸਮਝਾਉਣੀ ਬਹੁਤ ਮੁਸ਼ਕਿਲ ਹੋ ਜਾਂਦੀ ਹੈ, ਪਰ ਉਹ ਵੀ ਇੱਕ ਉਮਰ ਤੋਂ ਬਾਅਦ ਸਮਝ ਲੈਂਦੇ ਨੇ ਕਿ ਵਾਕਈ ਘਰ ਦੇ ਖਾਣੇ ਵਿੱਚ ਹੀ ਅਸੀਂ ਸੁਰੱਖਿਅਤ ਰਹਿ ਪਾਉਂਦੇ ਹਾਂ, ਉਸਦਾ ਕੋਈ ਵੀ ਨੁਕਸਾਨ ਨਹੀਂ ਹੈ, ਕੋਈ ਵੀ ਸਾਈਡ ਇਫੈਕਟ ਨਹੀਂ ਹੈ। ਤਾਜ਼ਾ ਘਰ ਦਾ ਬਣਿਆ ਹੋਇਆ ਖਾਣਾ ਤੁਹਾਨੂੰ ਹਮੇਸ਼ਾ ਤੰਦਰੁਸਤ ਰੱਖਦਾ ਹੈ। ਅਤੇ ਜਦੋਂ ਅਸੀਂ ਖਾਣੇ ਦੀ ਗੱਲ ਕੀਤੀ ਹੈ ਨਾ ਕੋਮਲ, ਤਾਂ ਇਹ ਗੱਲ ਵੀ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ ਕਿ ਅਸੀਂ ਇਹ ਗੱਲ ਹੁਣੇ ਕੀਤੀ ਸੀ ਕਿ ਖਾਣੇ ਦੀ ਵੇਸਟੇਜ ਨਾ ਹੋਵੇ। ਪੂਰੀ ਦੁਨੀਆ ਦੇ ਵਿੱਚ ਦੇਖੋ ਹਜੇ ਵੀ ਇੰਨੀ ਆਧੁਨਿਕਤਾ, ਇੰਨੀ ਤਰੱਕੀ, ਵਿਕਾਸ ਦੇ ਬਾਵਜੂਦ ਆਬਾਦੀ ਦਾ ਕੁਝ ਹਿੱਸਾ ਇਹੋ ਜਿਹਾ ਹੈ ਜੋ ਕਿ ਭੁੱਖਮਰੀ ਦਾ ਸ਼ਿਕਾਰ

0: ਰਿਹਾ। ਤੇ ਕਿਸਾਨ ਜਦੋਂ ਮਿਹਨਤ ਦੇ ਨਾਲ ਅਨਾਜ ਉਗਾਉਂਦਾ ਹੈ ਤਾਂ ਉਸਦੀ ਮਿਹਨਤ ਅਜਾਇਆ ਨਾ ਜਾਏ। ਅਸੀਂ ਜਿਸ ਅਨਾਜ ਨੂੰ ਖਰੀਦਣ ਦੇ ਲਈ ਨਹੀਂ ਮਿਹਨਤ ਕਰਦੇ ਹਾਂ, ਕਮਾਉਂਦੇ ਹਾਂ, ਉਹ ਅਜਾਇਆ ਨਾ ਜਾਏ ਅਤੇ ਇਹ ਭੋਜਨ ਵੇਸਟ ਨਾ ਹੋਏ, ਇਸ ਗੱਲ ਪ੍ਰਤੀ ਸਾਡੀ ਸਾਰਿਆਂ ਦੀ ਸਤਰਕਤਾ ਹੋਣੀ ਚਾਹੀਦੀ ਹੈ।
1: ਬਿਲਕੁਲ, ਜਿਵੇਂ ਆਪਾਂ ਖਾਣਾ ਬਣਾਏ ਜਾਂ ਕਈ ਵਾਰੀ ਕੋਈ ਫੰਕਸ਼ਨ ਹੀ ਹੁੰਦਾ ਘਰ 'ਚ, ਕਾਫੀ ਸਾਰਾ ਖਾਣਾ ਬਚ ਗਿਆ ਅਤੇ ਉਹ ਖਾਣੇ ਨੂੰ ਗੇਰਨ ਦੀ ਬਜਾਏ ਇੱਧਰ ਉੱਧਰ ਸੁੱਟਣ ਦੀ ਬਜਾਏ ਲੋੜਮੰਦਾਂ ਨੂੰ ਲਿਜਾ ਕੇ ਅਗਰ ਖਿਲਾ ਦਿੱਤਾ ਜਾਏ ਤਾਂ ਉਹ ਖਾਣੇ ਦੀ ਵਰਤੋਂ ਵੀ ਹੋ ਜਾਏਗੀ, ਵੇਸਟ ਵੀ ਨਹੀਂ ਹੋ ਜਾਏਗਾ ਔਰ ਦੁਆਵਾਂ ਮਿਲਣਗੀਆਂ ਸੋ ਅਲੱਗ।
0: ਵੈਸੇ ਤਾਂ ਨਾ ਸਾਡੀਆਂ ਸਵਾਣੀਆਂ ਬੜੀਆਂ ਸਿਆਣੀਆਂ ਨੇ, ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਟੇ ਵਿੱਚ ਗੁੰਨ ਕੇ ਜਾਂ ਫਿਰ ਕਿਸੇ ਹੋਰ ਰੂਪ ਦੇ ਵਿੱਚ ਉਸਨੂੰ ਮੁੜ ਵਰਤੋਂ ਦੇ ਵਿੱਚ ਲੈ ਹੀ ਆਉਂਦੀਆਂ ਨੇ, ਪਰ ਫਿਰ ਵੀ ਸਾਡਾ ਫਰਜ਼ ਬਣਦਾ ਨਾ ਕਿ ਅਸੀਂ ਯਾਦ ਦਿਲਾਉਂਦੇ ਰਹੀਏ।
1: ਬਿਲਕੁਲ ਜੀ।
0: ਸੋ ਹੁਣ ਇਸ ਗੱਲਬਾਤ ਤੋਂ ਬਾਅਦ ਨਾ ਇੱਕ ਗੀਤ ਸੁਣ ਲਈਏ, ਕਿਉਂਕਿ ਗੀਤ ਸੰਗੀਤ ਵੀ ਸਾਡੀ ਰੂਹ ਦੀ ਖੁਰਾਕ ਹੈ।
1: ਬਿਲਕੁਲ।
0: ਅਤੇ ਇਸ ਗੀਤ ਤੋਂ ਬਾਅਦ ਅੱਜ ਦੇ ਵੱਖੋ ਵੱਖ ਸਿਲਸਿਲੇ ਲੈ ਕੇ ਅਸੀਂ ਹਾਜ਼ਰ ਹੁੰਦੇ ਹਾਂ।

0: ਜੀ ਜਗਜੀਤ ਸਿੰਘ ਅਤੇ ਚਿੱਤਰਾ ਸਿੰਘ ਹੁਣਾਂ ਦੀ ਆਵਾਜ਼ ਦੇ ਵਿੱਚ ਅਸੀਂ ਟੱਪੇ ਸੁਣੇ ਅਤੇ ਕਿੰਨੇ ਹੱਸੀ ਮਜ਼ਾਕ ਦੇ ਵਿੱਚ ਨਾ ਹਲਕੇ ਫੁਲਕੇ ਅੰਦਾਜ਼ ਦੇ ਵਿੱਚ ਇਹਨਾਂ ਨੇ ਸਾਡੇ ਚਿਹਰੇ 'ਤੇ ਮੁਸਕਾਨ ਲਿਆਉਂਦੀ। ਅਤੇ ਦੇਖੋ ਇਹੀ ਜ਼ਿੰਦਗੀ ਦਾ ਨਾਮ ਹੈ ਕਿ ਜੇਕਰ ਅਸੀਂ ਹੱਸਦੇ ਮੁਸਕਰਾਉਂਦੇ ਰਹੀਏ ਤਾਂ ਤੰਦਰੁਸਤ ਵੀ ਬਣੇ ਰਹਿ ਸਕਦੇ ਹਾਂ।
1: ਬਿਲਕੁਲ, ਅਤੇ ਤੰਦਰੁਸਤ ਰਹਿਣਾ ਬਹੁਤ ਜ਼ਰੂਰੀ ਹੈ। ਜੇ ਅਸੀਂ ਸਰੀਰ ਪੱਖੋਂ ਠੀਕ ਹੋਵਾਂਗੇ ਤਾਂ ਹੀ ਅਸੀਂ ਆਪਣੇ ਪਰਿਵਾਰ ਦਾ ਧਿਆਨ ਰੱਖ ਸਕਦੇ ਹਾਂ, ਆਪਣੇ ਸਾਰੇ ਕੰਮ ਕਾਜ ਪੂਰੇ ਕਰ ਸਕਦੇ ਹਾਂ।
0: ਬਿਲਕੁਲ ਜੀ, ਤਾਂ ਹੀ ਅਸੀਂ ਜੀਵਨ ਦਾ ਆਨੰਦ ਲੈ ਸਕਦੇ ਹਾਂ, ਇਸ ਖੂਬਸੂਰਤ ਜ਼ਿੰਦਗੀ ਨੂੰ ਮਾਣ ਸਕਦੇ ਹਾਂ। ਸੋ ਦਿਲ ਸਾਡਾ ਜੇਕਰ ਖੁਸ਼ ਰਹੇਗਾ ਤਾਂ ਸਭ ਕੁਛ ਠੀਕ ਹੈ। ਅੱਜ ਅਸੀਂ ਰੇਡੀਓ ਡਾਕਟਰ ਸਿਲਸਿਲੇ ਦੇ ਵਿੱਚ ਨਾ ਦਿਲ ਦੀ ਗੱਲ ਕਰਨੀ ਹੈ।
1: ਬਿਲਕੁਲ ਜੀ, ਅਤੇ ਜਿਹੜਾ ਅਸੀਂ ਅੱਜ ਖਾਸ ਗੱਲਬਾਤ ਲੈ ਕੇ ਆਏ ਹਾਂ ਉਹਦਾ ਸਿਰਨਾਵਾਂ ਹੈ ਵਡੇਰੀ ਉਮਰ ਵਿੱਚ ਧੜਕਣ ਦੀ ਜਾਂਚ ਕਿੰਨੀ ਜ਼ਰੂਰੀ ਹੁੰਦੀ ਹੈ, ਅਤੇ ਇਹਦਾ ਕਈ ਤਰ੍ਹਾਂ ਦੇ ਨੁਕਸਾਨ ਵੀ ਹੋ ਸਕਦੇ ਨੇ, ਅਤੇ ਕਿਉਂ ਜ਼ਰੂਰੀ ਹੁੰਦੀ ਹੈ, ਅਗਰ ਨਾ ਕਰਾਈ ਜਾਏ ਤਾਂ ਕੀ ਨੁਕਸਾਨ ਹੋ ਸਕਦਾ ਹੈ, ਇਹ ਸਾਰੀ ਜਾਣਕਾਰੀ ਸਾਨੂੰ ਦੇਣ ਆਏ ਸੀ ਡਾਕਟਰ ਤਰੁਣ ਅਗਰਵਾਲ
0: ਜੀ। ਵਡੇਰੀ ਉਮਰ 'ਚ ਧੜਕਣ ਦੀ ਜਾਂਚ ਜ਼ਰੂਰੀ, ਇਸ ਵਿਸ਼ੇ ਬਾਰੇ ਡਾਕਟਰ ਤਰੁਣ ਅਗਰਵਾਲ ਹੁਣਾਂ ਨਾਲ ਕੀਤੀ ਗੱਲਬਾਤ, ਆਓ ਸੁਣਦੇ ਹਾਂ। ਰੇਡੀਓ ਡਾਕਟਰ ਪ੍ਰੋਗਰਾਮ ਦੇ ਵਿੱਚ ਅਸੀਂ ਇੱਕ ਵਾਰ ਫਿਰ ਹਾਜ਼ਰ ਹਾਂ ਇੱਕ ਨਵੇਂ ਵਿਸ਼ੇ ਦੇ ਨਾਲ। ਅੱਜ ਦਾ ਸਾਡਾ ਵਿਸ਼ਾ ਹੈ ਵਡੇਰੀ ਉਮਰ ਦੇ ਵਿੱਚ ਧੜਕਣ ਦੀ ਜਾਂਚ ਕਰਾਉਣਾ ਜਾਂ ਦਿਲ ਸੰਬੰਧੀ ਸਮੱਸਿਆਵਾਂ ਦੀ ਜਾਂਚ ਕਰਾਉਣਾ ਕਿਉਂ ਜ਼ਰੂਰੀ ਹੈ। ਡਾਕਟਰ ਤਰੁਣ ਅਗਰਵਾਲ ਸਾਡੇ ਨਾਲ ਪ੍ਰੋਗਰਾਮ 'ਚ ਮੌਜੂਦ ਨੇ, ਜੋ ਕਿ ਮੈਡੀਕਲ ਸਪੈਸ਼ਲਿਸਟ ਨੇ। ਡਾਕਟਰ ਤਰੁਣ ਅਗਰਵਾਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ।
2: ਸ਼ੁਕਰੀਆ ਜੀ।
0: ਡਾਕਟਰ ਤਰੁਣ ਜੀ, ਵਡੇਰੀ ਉਮਰ ਦੇ ਵਿੱਚ ਦਿਲ ਸੰਬੰਧੀ ਜਿਹੜੀ ਜਾਂਚ ਦੀ ਅਸੀਂ ਅੱਜ ਗੱਲ ਕਰ ਰਹੇ ਹਾਂ, ਸਭ ਤੋਂ ਪਹਿਲਾਂ ਇਹ ਜਾਣਨਾ ਚਾਹਾਂਗੀ ਕਿ ਵਡੇਰੀ ਉਮਰ ਦੇ ਵਿੱਚ ਕੀ ਕੁਝ ਖਾਸ ਦਿਲ ਦੀਆਂ ਸਮੱਸਿਆਵਾਂ ਪੈਦਾ ਹੋਣੇ ਸ਼ੁਰੂ ਹੋ ਜਾਂਦੀਆਂ ਨੇ ਜੋ ਇਹ ਜਾਂਚ ਜ਼ਰੂਰੀ ਹੋ ਜਾਂਦੀ ਹੈ।
2: ਬਿਲਕੁਲ, ਜਿਸ ਤਰ੍ਹਾਂ ਸਾਡੀ ਉਮਰ ਵੱਧਦੀ ਹੈ
0: ਜੀ,
2: ਸਾਨੂੰ ਦਿਲ ਬਾਰੇ ਜਾਣਨਾ, ਉਹਦੇ ਬਾਰੇ, ਆਪਣੇ ਦਿਲ ਦੀਆਂ ਬਿਮਾਰੀਆਂ ਬਾਰੇ ਜਾਂ ਸਮਝ ਹੋਣੀ ਚਾਹੀਦੀ ਹੈ
0: ਜੀ,
2: ਤਾਂ ਜੋ ਸਮੇਂ ਰਹਿੰਦੇ ਅਸੀਂ ਉਹਦਾ ਇਲਾਜ ਕਰਵਾ ਲਈਏ। ਅੱਜ ਬਹੁਤ ਸਾਨੂੰ ਜਾਣਕਾਰੀ ਹੈ ਕਿ ਸਾਡੀ ਦਿਲ ਦੀਆਂ ਨਾੜਾਂ ਵਿੱਚ ਬਲੋਕੇਜ ਹੁੰਦੀ ਹੈ
0: ਜੀ।
2: ਲੋਕਾਂ ਨੂੰ ਬਹੁਤ ਅੱਛੀ ਜਾਣਕਾਰੀ ਹੈ, ਉਹਦੇ ਕਈ ਤਰ੍ਹਾਂ ਦੇ ਟੈਸਟ, TMT ਟੈਸਟ, ਈਕੋਕਾਰਡੀਓਗ੍ਰਾਫੀ ਟੈਸਟ ਕੁਛ ਹੁਣ ਉਪਲਬਧ ਨੇ ਜਿਹੜੇ ਅਸੀਂ ਜਲਦੀ ਕਰਾ ਲੈਂਦੇ ਹਾਂ, ਐਂਜੀਓਗ੍ਰਾਫੀ ਕਰਾ ਲੈਂਦੇ ਹਾਂ
0: ਜੀ,
2: ਉਹਨਾਂ 'ਚ ਕੋਈ ਸਟੰਟ ਪੈ ਜਾਂਦਾ ਜਾਂ ਬਾਈਪਾਸ ਸਰਜਰੀ ਹੈ। ਜਿਹੜਾ ਅੱਜ ਦਾ ਵਿਸ਼ਾ ਹੈ ਇਹ ਧੜਕਣ ਦੇ ਉੱਤੇ ਹੈ
0: ਜੀ।
2: ਇਹ ਘੱਟ ਜਾਣਕਾਰੀ ਹੋਣ ਦੇ ਕਾਰਨ ਅਸੀਂ ਇਸ ਵਿਸ਼ੇ ਦੇ ਉੱਤੇ ਅੱਜ ਗੱਲ ਜ਼ਰੂਰ ਕਰਾਂਗੇ। ਕਈ ਵਾਰ ਸਾਡੀ ਧੜਕਣ ਬਹੁਤ ਘੱਟ ਜਾਂਦੀ ਹੈ, ਅਸੀਂ ਗਿਰ ਜਾਂਦੇ ਹਾਂ
0: ਜੀ,
2: ਕਈ ਵਾਰ ਧੜਕਣ ਬਹੁਤ ਵੱਧ ਜਾਂਦੀ ਹੈ, ਪਸੀਨਾ ਆਉਂਦਾ, ਘਬਰਾਹਟ ਹੁੰਦੀ ਹੈ, ਅਤੇ ਇਸ ਬਾਰੇ ਜਾਣਕਾਰੀ ਨਹੀਂ ਹੁੰਦੀ
0: ਜੀ।
2: ਅਸੀਂ ਕੋਈ ਮਿੱਠਾ ਪਾਣੀ ਪੀ ਲੈਂਦੇ ਹਾਂ, ਲਿਮਕਾ ਪੀ ਲੈਂਦੇ ਹਾਂ, ਅਸੀਂ ਸਮਝਦੇ ਕਿ ਠੀਕ ਹੋ ਗਏ, ਪਰ ਕਦੀ ਉਹ ਸਮਝ ਨਹੀਂ ਪਾਉਂਦੇ ਅਸੀਂ ਕਿ ਉਹ ਸਾਡੀ ਧੜਕਣ ਦੇ ਨਾਲ ਕੁਛ ਨਾ ਕੁਛ ਗੜਬੜ ਚੱਲ ਰਹੀ ਹੁੰਦੀ ਹੈ। ਇਹ ਵਿਸ਼ੇ ਦੇ ਉੱਤੇ ਅੱਜ ਗੱਲਬਾਤ ਕਰਾਂਗੇ
0: ਜੀ। ਧੜਕਣ ਦੀ ਤੁਸੀਂ ਗੱਲ ਕੀਤੀ ਹੈ ਕਿ ਲੋਕ ਥੋੜ੍ਹੇ ਅਵੇਅਰ ਵੀ ਹੋ ਗਏ ਨੇ, ਹਰ ਘਰ ਦੇ ਵਿੱਚ BP ਚੈੱਕ ਕਰਨ ਦੀ ਮਸ਼ੀਨ ਵੀ ਹੈ, ਪਰ ਡਾਕਟਰਸ ਕਹਿੰਦੇ ਨੇ ਕਿ ਕਈ ਵਾਰੀ ਜੋ ਦਿਲ ਦੀ ਜਾਂ ਧੜਕਣ ਦੀ ਸਮੱਸਿਆ ਉਹ BP ਦੇ ਵਿੱਚ ਨਹੀਂ ਆਉਂਦੀ, ਅਤੇ ਜਦੋਂ ਵੀ ਸਾਨੂੰ ਇਹੋ ਜਿਹੀ ਕੋਈ ਸਮੱਸਿਆ ਹੁੰਦੀ ਹੈ ਕਿ ਅਸੀਂ ਇਹੋ ਜਿਹੇ ਸਿਮਟਮ ਮਹਿਸੂਸ ਕਰਦੇ ਹਾਂ, ਤਾਂ ਸਭ ਤੋਂ ਪਹਿਲਾਂ ਸਿਮਟਮਸ ਦੀ ਗੱਲ ਕਰ ਲੈਂਦੇ ਕਿ ਕਿਹੜੇ ਕਿਹੜੇ ਸਿਮਟਮਸ ਹੋ ਸਕਦੇ ਨੇ।
2: ਬਹੁਤ ਅੱਛਾ ਸਵਾਲ ਹੈ ਕਿ ਧੜਕਣ ਦੇ ਨਾਲ ਸੰਬੰਧਿਤ ਕੀ ਹੋ ਸਕਦਾ ਔਰ ਇੱਕ ਵਿਅਕਤੀ ਨੂੰ ਕੀ ਮਹਿਸੂਸ ਹੁੰਦਾ
0: ਜੀ।
2: ਆਮ ਤੌਰ 'ਤੇ ਸਾਡੀ ਧੜਕਣ 50 to 90 ਚਾਹੀਦੀ ਹੈ, ਜਿੱਦਾਂ ਜਿੱਦਾਂ ਉਮਰ ਵੱਧਦੀ ਹੈ ਇਹ ਧੜਕਣ ਥੋੜ੍ਹਾ ਨੀਚੇ ਆ ਜਾਂਦੀ ਹੈ,
0: ਠੀਕ ਹੈ।
2: ਜੇ ਅਸੀਂ ਮੰਨੀਏ ਕਿ 90 ਇੱਕ ਵਿਅਸਕ ਦੀ, ਇੱਕ ਅਡਲਟ ਦੀ ਹੁੰਦੀ ਹੈ, ਅਤੇ ਜਿਸ ਜਿਸ ਉਮਰ ਵੱਧਦੀ ਹੈ ਤਾਂ ਉਹ 90 to 70 ਤੱਕ ਆ ਜਾਂਦੀ ਹੈ, ਔਰ ਜਿਸ ਵੇਲੇ ਧੜਕਣ ਘਟਣੀ ਸ਼ੁਰੂ ਹੁੰਦੀ ਹੈ
0: ਜੀ,
2: ਅਤੇ ਆਮ ਤੌਰ 'ਤੇ ਹਲਕਾ ਚੱਕਰ ਆਉਣਾ, ਅੱਖਾਂ ਅੱਗੇ ਹਨੇਰਾ ਆਉਣਾ, ਸਿਰ 'ਚ ਹਲਕਾ ਪੈਨ ਮਹਿਸੂਸ ਹੋਣਾ, ਬੈਲੈਂਸ ਘਟਣਾ ਔਰ ਘਬਰਾਹਟ ਮਹਿਸੂਸ ਹੋਣਾ, ਇਹ ਕਿਸੇ ਵੇਲੇ ਵੀ ਹੋ ਸਕਦਾ। ਆਮ ਤੌਰ 'ਤੇ

0: ਜਿਸ ਵੇਲੇ ਅਸੀਂ ਖੜ੍ਹੇ ਹੁੰਦੇ ਉਸ ਵੇਲੇ ਜ਼ਿਆਦਾ ਮਹਿਸੂਸ ਹੁੰਦਾ, ਜਾਂ ਜਿਸ ਵੇਲੇ ਅਸੀਂ ਬੈਠ ਕੇ ਖੜ੍ਹੇ ਹੋ ਰਹੇ ਹੁੰਦੇ ਉਸ ਵੇਲੇ ਹਲਕਾ ਜਿਹਾ ਚੱਕਰ ਮਹਿਸੂਸ ਹੁੰਦਾ। ਇਹ ਇੱਕ ਬਹੁਤ ਮਹੱਤਵਪੂਰਨ ਸਿਮਟਮ ਹੈ, ਨਿਸ਼ਾਨੀ ਹੈ, ਜਿਹਦੇ ਵਿੱਚ ਸਾਡੀ ਧੜਕਣ ਘੱਟ ਰਹੀ ਹੁੰਦੀ ਹੈ। ਦੂਸਰੇ ਪਾਸੇ ਧੜਕਣ ਵਧਣਾ,
1: ਜੀ
0: ਧੜਕਣ ਬਹੁਤ ਜ਼ਿਆਦਾ ਵੱਧ ਜਾਂਦੀ ਹੈ, 100, 120, 160 ਤੱਕ ਧੜਕਣ ਚੱਲ ਜਾਂਦੀ ਹੈ ਕਈ ਵਾਰ, ਤਾਂ ਉਹ ਇੱਕ ਨਿਯਮਿਤ ਰੂਪ ਨਾਲ ਆ ਰਹੀ ਹੁੰਦੀ ਧੜਕਣ, ਔਰ ਕਿਸੇ ਵੇਲੇ ਅਨਿਯਮਿਤ ਰੂਪ ਨਾਲ ਧੜਕਣ ਆ ਰਹੀ ਹੋ, ਕਿਸ ਵੇਲੇ ਵੱਧ ਗਈ, ਕਿਸ ਵੇਲੇ ਘੱਟ ਗਈ। ਸਾਡੀ ਆਪਣੀ ਮੈਡੀਕਲ ਲੈਂਗੁਏਜ ਅਸੀਂ ਉਹਨੂੰ ਏਟਲ ਫਿਬਰਿਲੇਸ਼ਨ, ਏਟਲ ਫਲਟਰ, ਇਸ ਤਰ੍ਹਾਂ ਦੇ ਇਸਤੇਮਾਲ ਵਰਡ ਇਸਤੇਮਾਲ ਕਰਦੇ ਹਾਂ, ਜਿਹਦੇ ਵਿੱਚ ਹਾਰਟ ਕਮਜ਼ੋਰ ਹੋ ਗਿਆ ਹੁੰਦਾ ਜਾਂ ਹਾਰਟ ਹੋਰ ਕਮਜ਼ੋਰ ਹੋ ਰਿਹਾ ਹੁੰਦਾ। ਔਰ ਇਹ ਧੜਕਣ ਖਰਾਬ ਹੋਣ ਨੂੰ ਅਸੀਂ ਅਰਿਦਮੀਆ ਦਾ ਸ਼ਬਦ ਵਰਤਦੇ ਹਾਂ ਕਿ ਧੜਕਣ ਦੀ ਬਿਮਾਰੀ ਹੋਣੀ। ਔਰ ਉਸ ਵਿੱਚ ਵੀ ਜਿਸੇ ਧੜਕਣ ਬਹੁਤ ਵਧਦੀ ਹੈ, ਕਈ ਵਾਰ ਤਾਂ ਵਿਅਕਤੀ ਨੂੰ ਖੁਦ ਪਤਾ ਚੱਲ ਜਾਂਦਾ ਕਿ ਮੇਰੀ ਧੜਕਣ ਵਧੀ ਹੈ, ਮੈਨੂੰ ਬਹੁਤ ਜ਼ਿਆਦਾ ਕੁਛ ਛਾਤੀ ਵਿੱਚ ਜਕੜਨ ਮਹਿਸੂਸ ਹੋ ਰਹੀ ਹੈ ਜਾਂ ਧੜਕਣ ਮਹਿਸੂਸ ਹੋ ਰਹੀ ਹੈ, ਕਿਸੇ ਵੇਲੇ ਤਾਂ ਇੰਨੀ ਧੜਕਣ ਵੱਧਦੀ ਹੈ ਕਿ ਯਕਦਮ ਸਾਹ ਨਹੀਂ ਆਉਂਦਾ, ਔਰ ਕਿਸੇ ਵੇਲੇ ਇਹ ਚੀਜ਼ ਹੌਲੀ ਹੌਲੀ ਬਹੁਤ ਸਹਿਜੇ ਸਹਿਜੇ ਹੋ ਰਹੀ ਹੁੰਦੀ ਹੈ, ਔਰ ਵਿਅਕਤੀ ਹੌਲੀ ਹੌਲੀ ਸਾਹ ਦੀ ਬਿਮਾਰੀ ਦੇ ਨਾਲ ਸਾਡੇ ਕੋਲ ਆਉਂਦਾ, ਅਤੇ ਅਸੀਂ ਦੇਖਦੇ ਹਾਂ ਕਿ ਉਹਦੀ ਧੜਕਣ ਖਰਾਬ ਹੋ ਰਹੀ ਹੁੰਦੀ ਹੈ। ਜਿੱਦਾਂ ਤੁਸੀਂ ਕਿਹਾ, ਅੱਜ ਕੱਲ੍ਹ ਕਈ ਸਾਡੇ ਕੋਲ ਬੀ ਪੀ ਆਪਰੇਟਰਸ ਔਰ ਧੜਕਣ ਜਾਂਚ ਕਰਨ ਦੀਆਂ ਮਸ਼ੀਨਾਂ ਘਰਾਂ 'ਚ ਅਵੇਲੇਬਲ ਨੇ, ਉਹ ਉਪਲਬਧ ਨੇ। ਧੜਕਣ ਸਾਨੂੰ ਆਪਣੀ ਪਲਸ ਓਕਸੀਮੀਟਰ ਤੋਂ ਵੀ ਪਤਾ ਚੱਲ ਜਾਂਦੀ ਹੈ, ਜਿਸ ਤਰ੍ਹਾਂ ਕੋਵਿਡ ਦੇ ਦੌਰਾਨ ਆਲਮੋਸਟ ਸਾਰੇ ਘਰਾਂ ਵਿੱਚ ਹੁਣ ਇਹ ਛੋਟੀ ਜਿਹੀ ਮਸ਼ੀਨ ਆ ਹੀ ਗਈ ਹੈ ਜਿਹਦੇ 'ਚ ਆਕਸੀਜਨ ਔਰ ਧੜਕਣ ਬਾਰੇ ਜਾਣਕਾਰੀ ਮਿਲ ਜਾਂਦੀ ਹੈ। ਔਰ ਬਹੁਤ ਘੱਟ ਧੜਕਣ 'ਤੇ ਫਿਰ ਤੁਸੀਂ ਆਪਣੀ ਨਬਜ਼ ਨੂੰ ਵੀ ਜਾਂਚ ਕਰ ਸਕਦੇ ਹੋ, ਦੇਖ ਸਕਦੇ ਹੋ ਕਿ ਹਾਂ ਧੜਕਣ ਮਿਸ ਕਰ ਰਹੀ ਹੈ, ਨਿਯਮਿਤ ਰੂਪ ਨਾਲ ਚੱਲ ਰਹੀ ਹੈ ਕਿ ਅਨਿਯਮਿਤ ਰੂਪ ਨਾਲ ਚੱਲ ਰਹੀ ਹੈ। ਉਹਦੇ ਨਾਲ ਪਤਾ ਚੱਲ ਜਾਂਦਾ ਕਿ ਕੁਛ ਨਾ ਕੁਛ ਤਾਂ ਗੜਬੜ ਹੈ, ਅਤੇ ਵਿਅਕਤੀ ਜਲਦੀ ਮੈਡੀਕਲ ਸਲਾਹ ਲੈ ਲੈਂਦਾ ਔਰ ਆਪਣੀ ਹਾਰਟ ਦੀ ਬਿਮਾਰੀ ਬਾਰੇ ਅੱਛੀ ਤਰ੍ਹਾਂ ਟਾਈਮ ਸਿਰ ਉਪਚਾਰ ਕਰ ਲੈਂਦਾ।
1: ਅਸੀਂ ਗੱਲ ਕਰ ਰਹੇ ਸੀ ਕਿ ਹਰ ਘਰ ਦੇ ਵਿੱਚ ਬੀ ਪੀ ਚੈੱਕ ਕਰਨ ਦੀ ਮਸ਼ੀਨ ਹੈ, ਅਤੇ ਵਿਅਕਤੀ ਜਦੋਂ ਮਹਿਸੂਸ ਕਰਦਾ ਕਿ ਕੋਈ ਘਬਰਾਹਟ ਹੋ ਰਹੀ ਹੈ, ਉਹ ਬੀ ਪੀ ਚੈੱਕ ਕਰਦਾ, ਬੀ ਪੀ ਸਹੀ ਆ ਰਿਹਾ ਹੁੰਦਾ, ਪਰ ਉਸਨੂੰ ਇਹ ਲੱਗਦਾ ਹੈ ਕਿ ਕੁਝ ਘਬਰਾਹਟ ਤਾਂ ਹੋ ਰਹੀ ਹੈ ਅਤੇ ਕੁਝ ਤਾਂ ਕੁਝ ਅਨਯੂਜਲ ਹੋ ਰਿਹਾ ਹੈ, ਫਿਰ ਉਸ ਵੇਲੇ ਉਸਨੂੰ ਕਿਹੜੇ ਕਿਹੜੇ ਟੈਸਟ ਕਰਵਾਉਣੇ ਚਾਹੀਦੇ ਨੇ?
0: ਬਿਲਕੁਲ, ਤੁਹਾਡੀ ਗੱਲ ਠੀਕ ਹੈ, ਬੀ ਪੀ ਠੀਕ ਹੁੰਦਾ ਹੈ, ਪਰ ਘਬਰਾਹਟ ਦੇ ਬਹੁਤ ਕਾਰਨ ਹੁੰਦੇ ਨੇ।
1: ਜੀ,
0: ਜਿੱਦਾਂ ਆਪਾਂ ਇਹ ਗੱਲ ਵਿਸ਼ਾ ਆਪਾਂ ਵਧੇਰੀ ਉਮਰ ਵਿੱਚ ਹੀ ਸੋਚ ਰਹੇ ਹਾਂ, ਉਹਦੇ ਵਿੱਚ ਜਿਸ ਤਰ੍ਹਾਂ ਤਾਂ ਹੈ ਕਿ ਧੜਕਣ ਘਟਣਾ ਜਾਂ ਧੜਕਣ ਵਧਣਾ, ਹੋਰ ਵੀ ਕਈ ਕਾਰਨ ਹੁੰਦੇ ਨੇ ਜਿਹਦੇ ਵਿੱਚ ਆਪਾਂ ਨਮਕ ਘਟਣਾ, ਕੈਲਸ਼ੀਅਮ ਘਟਣਾ, ਮੈਗਨੀਸ਼ੀਅਮ ਘਟਣਾ, ਕੁਛ ਦਵਾਈਆਂ ਦਾ ਅਸਰ ਬੇਅਸਰ ਦੇਖਣਾ, ਸ਼ੂਗਰ ਘਟਣਾ, ਸ਼ੂਗਰ ਵਧਣਾ, ਖੂਨ ਦੀ ਕਮੀ ਹੋਣਾ, ਇਹ ਕੁਛ ਕਾਰਨ ਹੁੰਦੇ ਨੇ ਜਿਨ੍ਹਾਂ ਵਿੱਚ ਵੀ ਵਿਅਕਤੀ ਨੂੰ ਸਿਰਫ ਘਬਰਾਹਟ ਹੀ ਮਹਿਸੂਸ ਹੁੰਦੀ ਹੈ, ਅਤੇ ਉਹਨਾਂ ਵਿੱਚ ਸਾਨੂੰ ਸਾਰੇ ਚੈੱਕਅਪ ਕਰਾਉਣੇ ਜ਼ਰੂਰੀ ਹੁੰਦੇ ਨੇ।
1: ਜੀ,
0: ਇਹ ਇੱਕ ਵਿਸ਼ੇਸ਼ ਵਿਅਕਤੀ ਨੂੰ ਦੇਖ ਕੇ ਹੀ ਇੱਕ ਮੈਡੀਕਲ ਸਪੈਸ਼ਲਿਸਟ ਅੱਛੀ ਤਰ੍ਹਾਂ ਜਾਂਚ ਕਰਕੇ ਸਮਝਾ ਸਕਦਾ। ਕੁਛ ਜਿਗਰ ਦੇ ਮਰੀਜ਼ ਹੁੰਦੇ ਨੇ, ਉਹਨਾਂ ਵਿੱਚ ਅਮੋਨੀਆ ਲੈਵਲ ਵੱਧ ਜਾਂਦੇ ਨੇ ਜਾਂ ਖੂਨ ਦੀ ਕਮੀ ਹੋ ਜਾਂਦੀ, ਸਾਨੂੰ ਉਹਦੇ ਮੁਤਾਬਿਕ ਦੇਖਣਾ ਹੁੰਦਾ ਹੈ। ਜਿਹੜੇ ਕਿਡਨੀ ਦੇ ਜਾਂ ਗੁਰਦੇ ਦੇ ਮਰੀਜ਼ ਹੁੰਦੇ ਹੋ, ਉਹਨਾਂ 'ਚ ਕੋਈ ਨਮਕ ਘਟਣਾ ਜਾਂ ਪੋਟਾਸ਼ੀਅਮ ਵਧਣਾ, ਉਹਦੇ ਬਾਰੇ ਜਾਣਕਾਰੀ ਲੈਣੀ ਹੁੰਦੀ ਹੈ। ਖੂਨ ਦੀ ਕਮੀ ਬਹੁਤ ਅਕਸਰ ਪਾਈ ਜਾਂਦੀ ਹੈ। ਇਹ ਸਾਰੀਆਂ ਚੀਜ਼ਾਂ ਇੱਕ ਮੈਡੀਕਲ ਸਪੈਸ਼ਲਿਸਟ ਦੇਖ ਕੇ ਵਿਚਾਰ ਕਰਕੇ ਅੱਛੀ ਤਰ੍ਹਾਂ ਜਾਂਚ ਕਰ ਲੈਂਦਾ ਹੈ।
1: ਜੀ, ਜਦੋਂ ਅਸੀਂ ਗੱਲ ਕਰਦੇ ਹਾਂ ਕਿ ਸਾਨੂੰ ਰੈਗੂਲਰ ਚੈੱਕਅਪ ਕਰਵਾਉਣੇ ਚਾਹੀਦੇ ਨੇ, ਤਾਂ ਉਸਦੇ ਵਿੱਚ ਸਾਰੇ ਹੀ ਚੈੱਕਅਪ, ਜਦੋਂ ਵੀ ਸਾਨੂੰ ਕੋਈ ਹੋ ਜਿਹੀ ਸਮੱਸਿਆ ਪੇਸ਼ ਆਉਂਦੀ ਹੈ, ਸਿਮਟਮਸ ਆਉਂਦੇ ਨੇ, ਤਾਂ ਫਿਰ ਸਾਰੇ ਚੈੱਕਅਪ ਇਨਸਾਨ ਕਰਵਾਉਂਦਾ ਹੈ? ਆਮ ਤੌਰ 'ਤੇ ਕਿਹੜੇ ਕਿਹੜੇ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਤੁਸੀਂ ਗੱਲ ਕੀਤੀ ਕਿ ਕੁਝ ਜਿਗਰ ਦੀਆਂ ਪ੍ਰੋਬਲਮਸ ਹੁੰਦੀਆਂ ਨੇ ਜਾਂ ਕੁਝ ਸ਼ੂਗਰ ਦੀਆਂ, ਕਿ ਕੁਝ ਲੋਕਾਂ ਨੂੰ ਕੀ ਇਹ ਪ੍ਰੋਬਲਮ ਹੋਣ ਦੇ ਜ਼ਿਆਦਾ ਚਾਂਸਸ ਹੋ ਸਕਦੇ ਨੇ?
0: ਹਾਂਜੀ, ਦੇਖੋ, ਜਿਨ੍ਹਾਂ ਨੂੰ ਸ਼ੂਗਰ ਹੈ ਉਹਨਾਂ ਨੂੰ ਤਾਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਨੇ। ਜੇ ਸ਼ੂਗਰ ਕੰਟਰੋਲ ਨਹੀਂ ਹੈ ਤਾਂ ਗੁਰਦਿਆਂ 'ਤੇ ਅਸਰ ਆਉਣਾ, ਲਿਵਰ 'ਤੇ ਅਸਰ ਆਉਣਾ, ਪੈਰਾਂ 'ਤੇ ਅਸਰ ਆਉਣਾ, ਅੱਖਾਂ 'ਤੇ ਅਸਰ ਆਉਣਾ, ਹਾਰਟ 'ਤੇ ਅਸਰ ਆਉਣਾ, ਇਹ ਬੜਾ ਸੁਭਾਵਿਕ, ਇਹ ਦੇਖਿਆ ਵੀ ਜਾਂਦਾ ਹੈ। ਖਾਸ ਕਰ ਜਿਹੜੀ ਸ਼ੂਗਰ ਬਹੁਤ ਲੰਬੀ 8-10 ਸਾਲ ਦੀ ਹੋ ਜਾਏ, ਅਤੇ ਉਹਨਾਂ ਵਿੱਚ ਇਹ ਸਾਰੀਆਂ ਸਮੱਸਿਆਵਾਂ ਆਮ ਦੇਖੀਆਂ ਜਾਂਦੀਆਂ ਨੇ। ਔਰ ਬਾਕੀ ਜਿਨ੍ਹਾਂ ਨੂੰ ਬਲੱਡ ਪ੍ਰੈਸ਼ਰ ਹੈ, ਉਹਨਾਂ ਵਿੱਚ ਕਿਡਨੀ ਦੀ ਸਮੱਸਿਆਵਾਂ ਔਰ ਦਿਲ ਦੀ ਸਮੱਸਿਆਵਾਂ ਜਲਦੀ ਆਉਂਦੀਆਂ ਨੇ,
1: ਜੀ
0: ਸਾਨੂੰ ਉਹਨਾਂ ਬਾਰੇ ਪਹਿਲਾਂ ਹੀ ਚੈੱਕਅਪ ਕਰਾ ਲੈਣਾ ਚਾਹੀਦਾ ਔਰ ਇੱਕ ਨਿਯਮ ਬਣਾ ਕੇ ਚੈੱਕਅਪ ਕਰਾਉਣਾ ਚਾਹੀਦਾ।
1: ਜੀ, ਕੁਝ ਲੋਕ ਇਹ ਸ਼ਿਕਾਇਤ ਕਰਦੇ ਨੇ ਕਿ ਉਹਨਾਂ ਨੂੰ ਸੌਣ ਵੇਲੇ ਜ਼ਿਆਦਾ ਅਸਹਿਜ ਮਹਿਸੂਸ ਹੁੰਦਾ ਹੈ, ਕਿ ਇੰਝ ਲੱਗਦਾ ਹੈ ਕਿ ਧੜਕਣ ਤੇਜ਼ ਹੋ ਗਈ ਹੈ ਜਾਂ ਧੜਕਣ ਸਾਹ ਲੈਣ ਦੇ ਵਿੱਚ ਸਮੱਸਿਆ ਆ ਰਹੀ ਹੈ।
0: ਬਿਲਕੁਲ, ਤੁਹਾਡਾ ਇਹ ਵੀ ਬਹੁਤ ਅੱਛਾ ਕੁਸ਼ਚਨ ਹੈ। ਸੌਣ ਲੱਗਿਆ ਜਿਸ ਵੇਲੇ ਸਾਹ ਔਖਾ ਹੁੰਦਾ ਹੈ, ਉਹ ਇੱਕ ਆਮ ਤੌਰ 'ਤੇ ਦਿਲ ਦੀ ਤਕਲੀਫ ਦੀ ਇੱਕ ਨਿਸ਼ਾਨੀ ਹੈ।
1: ਜੀ,
0: ਆਮ ਤੌਰ 'ਤੇ ਸੌਣ ਲੱਗਿਆ ਜਦੋਂ ਸਾਹ ਚੜ੍ਹਦਾ ਹੈ, ਵਿਅਕਤੀ ਉੱਠ ਜਾਂਦਾ ਹੈ 12-1 ਵਜੇ ਕਿ ਬਈ ਮੈਨੂੰ ਸਾਹ ਔਖਾ ਹੋ ਰਿਹਾ, ਬੈਠ ਕੇ ਸਾਹ ਸੌਖਾ ਹੁੰਦਾ ਹੈ, ਉਹਦਾ

0: ਮਤਲਬ ਇਹ ਹੁੰਦਾ ਹੈ ਕਿਤੇ ਨਾ ਕਿਤੇ ਦਿਲ ਘੱਟ ਕੰਮ ਕਰ ਰਿਹਾ ਜਾਂ ਦਿਲ ਦੀ ਕੋਈ ਸਮੱਸਿਆ ਚੱਲ ਰਹੀ ਹੈ ਜਿਹਦੇ ਕਾਰਨ ਫੇਫੜਿਆਂ 'ਚ ਹਲਕਾ ਪਾਣੀ ਪੈਣਾ ਸ਼ੁਰੂ ਹੋ ਗਿਆ ਹੈ
1: ਜੀ,
0: ਅਤੇ ਸਾਨੂੰ ਉਸ ਵੇਲੇ ਇਹਦੇ ਬਾਰੇ ਜਾਣਕਾਰੀ ਆ ਜਾਂਦੀ ਹੈ। ਇੱਕ ਹੋਰ ਹੈ ਜਿਹੜੇ ਅੱਜ ਕੱਲ੍ਹ ਮੋਟਾਪੇ ਦੇ ਕਾਰਨ ਜਿਹੜੇ ਘਰਾੜਿਆਂ ਦੀ ਬਿਮਾਰੀ ਹੁੰਦੀ ਹੈ ਉਸ ਵਿੱਚ ਵੀ ਸਾਡਾ ਸਾਹ ਰੁਕਦਾ ਹੈ
1: ਜੀ।
0: ਉਹ ਇੱਕ ਵੱਖਰੀ ਬਿਮਾਰੀ ਹੈ। ਘਰਾੜਿਆਂ ਦੇ ਕਾਰਨ ਇੱਕ ਸਲੀਪ ਐਪਨੀਆ ਸਿੰਡਰਮ ਹੁੰਦਾ ਹੈ। ਸਲੀਪ ਐਪਨੀਆ ਦਾ ਮਤਲਬ ਹੈ ਘਰਾੜਿਆਂ ਦੇ ਕਾਰਨ ਨੀਂਦ ਵਿੱਚ ਸਾਡਾ ਸਾਹ ਰੁਕਣਾ। ਉਸ ਵਿੱਚ ਸਾਡੀ ਬੋਡੀ ਦੀ ਆਕਸੀਜਨ ਕਾਰਬਨ ਡਾਈਆਕਸਾਈਡ ਦੀ ਜਿਹੜੀ ਮਾਤਰਾ ਹੈ ਉਹ ਘੱਟਦੀ ਵੱਧਦੀ ਹੈ, ਕਾਰਬਨ ਡਾਈਆਕਸਾਈਡ ਵੱਧਦੀ, ਆਕਸੀਜਨ ਘੱਟਦੀ ਹੈ, ਉਸ ਕਾਰਨ ਸਾਡਾ ਸਾਹ ਉਖੜਦਾ ਹੈ। ਉਹ ਇੱਕ ਵੱਖਰੀ ਬਿਮਾਰੀ ਹੈ ਜਿਸ ਬਾਰੇ ਵੀ ਸਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ
1: ਜੀ। ਤੁਸੀਂ ਗੱਲ ਕੀਤੀ ਸੀ ਕਿ ਧੜਕਣ ਕਿਤੇ ਸਕਿੱਪ ਵੀ ਹੁੰਦੀ ਹੈ ਜਾਂ ਰੁਕ ਜਾਂਦੀ ਹੈ, ਉਸਦਾ ਕੀ ਕਾਰਨ ਹੁੰਦਾ ਹੈ?
0: ਦੇਖੀਏ, ਸਾਡੇ ਦਿਲ ਵਿੱਚ ਸਰਕਟ ਹੁੰਦੇ ਨੇ ਜਿਹੜੀ ਸਾਡੀ ਧੜਕਣ ਨੂੰ ਨਿਯਮ ਰੂਪ ਨਾਲ ਚਲਾਉਂਦੇ ਨੇ। ਹੁਣ ਅਸੀਂ ਸੋ ਵੀ ਜਾਂਦੇ ਪਰ ਜਿਹੜਾ ਸਾਡਾ ਦਿਲ ਦਾ ਸਰਕਟ ਹੈ
1: ਉਹ ਚੱਲਦਾ ਰਹਿੰਦਾ,
0: ਉਹ ਚੱਲਦਾ ਹੈ
1: ਜੀ,
0: ਉਹ ਆਪਣੇ ਆਪ ਚੱਲਦਾ ਹੈ। ਹੁਣ ਉਹ ਵੀ ਉਮਰ ਦੇ ਨਾਲ ਕਮਜ਼ੋਰ ਪੈਂਦਾ ਹੈ, ਫਿਰ ਦਿਲ ਦੀ ਜਿਹੜੀ ਸਾਡੀ ਧੜਕਣ ਹੈ ਉਹ ਸਕਿੱਪ ਕਰਨਾ ਸ਼ੁਰੂ ਹੁੰਦੀ ਹੈ ਜਾਂ ਘੱਟਦੀ ਹੈ ਜਾਂ ਲੇਟ ਆਉਂਦੀ ਹੈ। ਫਿਰ ਉਹਦੇ ਬਾਰੇ ਚੈੱਕਅਪ ਕੀਤਾ ਜਾਂਦਾ ਹੈ। ਔਰ ਕਾਫੀ ਤੁਸੀਂ ਸੁਣਿਆ ਵੀ ਹੋਣਾ, ਜੇ ਬਹੁਤ ਜ਼ਿਆਦਾ ਧੜਕਣ ਘਟੇ, ਅੱਖਾਂ ਅੱਗੇ ਹਨੇਰਾ ਆਉਣਾ ਸ਼ੁਰੂ ਹੋ ਜਾਏ, ਬੇਹੋਸ਼ੀ ਹੋ ਜਾਏ, ਫਿਰ ਸਾਨੂੰ ਪੇਸਮੇਕਰ ਪੈਂਦੇ ਨੇ। ਪੇਸਮੇਕਰ ਸਾਡੇ ਸਰਕਟ ਨੂੰ ਚਲਾਉਂਦਾ ਹੈ। ਇਹ ਹੁੰਦਾ ਹੈ ਕਿ ਧੜਕਣ ਘਟਣਾ
1: ਜੀ।
0: ਇਸ ਤੋਂ ਵੱਖ ਧੜਕਣ ਵਧਣਾ, ਜਿੱਦਾਂ ਮੈਂ ਪਿੱਛੇ ਵੀ ਹੁਣੀ ਆਪਣੇ ਵਿੱਚ ਗੱਲ ਕੀਤੀ, ਜਿਹਨੂੰ ਅਸੀਂ ਧੜਕਣ ਬਹੁਤ ਵੱਧਦੀ ਹੈ ਜਿਹੜੀ ਅਨਿਯਮਤ ਹੁੰਦੀ ਹੈ, ਜਿਹਨੂੰ ਅਸੀਂ ਆਪਣੀ ਲੈਂਗੁਏਜ ਵਿੱਚ ਏਟਲ ਫਿਬਰੇਸ਼ਨ, ਏਟਲ ਫਲਟਰ ਵੀ ਕਹਿ ਦਿੰਦੇ ਹਾਂ, ਉਸ ਵਿੱਚ ਵੀ ਸਾਨੂੰ ਆਪਣੀ ਕੁਛ ਦਵਾਈਆਂ ਦੇ ਨਾਲ ਜਿਹੜੀ ਧੜਕਣ ਬਹੁਤ ਵੱਧ ਰਹੀ ਹੈ ਉਹਨੂੰ ਠੀਕ ਕਰਨਾ ਪੈਂਦਾ, ਨਹੀਂ ਤਾਂ ਹਾਰਟ ਬਹੁਤ ਕਮਜ਼ੋਰ ਹੋ ਜਾਂਦਾ ਹੈ।
1: ਅਸੀਂ ਅੱਜ ਗੱਲ ਕਰ ਰਹੇ ਹਾਂ ਕਿ ਵਡੇਰੀ ਉਮਰ ਦੇ ਵਿੱਚ ਧੜਕਣ ਦੀ ਜਾਂਚ ਕਰਾਉਣੀ ਜ਼ਰੂਰੀ ਹੈ, ਅਤੇ ਜਦੋਂ ਅਸੀਂ ਪੁਰਾਣੇ ਸਮੇਂ ਦੀ ਗੱਲ ਕਰਦੇ ਸੀ ਉਦੋਂ ਸਾਡੇ ਲਈ ਵਡੇਰੀ ਉਮਰ ਦੇ ਮਾਇਨੇ ਕੁਛ ਹੋਰ ਹੁੰਦੇ ਸੀ, ਪਰ ਅੱਜ ਕੱਲ੍ਹ ਜਿਹੜੇ ਸਮੱਸਿਆਵਾਂ ਨੇ ਉਹ ਜਲਦੀ ਆਉਣੀਆਂ ਸ਼ੁਰੂ ਹੋ ਗਈਆਂ ਨੇ। ਸੋ ਤੁਹਾਡੇ ਮੁਤਾਬਕ ਇਹ ਜਾਂਚ ਕਦੋਂ ਕਰਾਉਣੀ ਸ਼ੁਰੂ ਕਰ ਦੇਣੀ ਚਾਹੀਦੀ ਹੈ?
0: ਦੇਖੋ, ਵੈਸੇ ਜੇ ਆਪਾਂ ਅੱਜ ਦੇ ਸਮਾਜ ਦੇ ਮੁਤਾਬਿਕ ਚੱਲੀਏ 30 ਸਾਲ ਤੋਂ ਉੱਪਰ ਆਪਣਾ ਜਾਂਚ ਕਰਾਉਣਾ ਸ਼ੁਰੂ ਕਰਨਾ ਹੀ ਚਾਹੀਦਾ ਹੈ
1: ਜੀ।
0: ਤੁਸੀਂ ਹਰ 2 ਸਾਲ ਬਾਅਦ ਆਪਣਾ ਇੱਕ ਮੁਕੰਮਲ ਚੈੱਕਅਪ ਜ਼ਰੂਰ ਕਰਵਾਓ, ਜਿਹਦੇ ਵਿੱਚ ਆਪਾਂ ਨੂੰ ਆਪਣੇ ਸਰੀਰ ਬਾਰੇ ਅੱਛੀ ਤਰ੍ਹਾਂ ਜਾਣਕਾਰੀ ਹੋਵੇ
1: ਜੀ।
0: ਤੁਹਾਡੇ ਕੋਲੈਸਟ੍ਰੋਲ ਕਿੰਨੇ ਹੈ, ਜਿਹਨੂੰ ਅਸੀਂ ਲਿਪਿਡ ਪ੍ਰੋਫਾਈਲ ਕਹਿ ਦਿੰਦੇ ਹਾਂ, ਤੁਹਾਡੀ ਸ਼ੂਗਰ ਦਾ ਲੈਵਲ ਕੀ ਹੈ, ਸਾਡਾ HbA1c 3 ਮਹੀਨੇ ਦੀ ਸ਼ੂਗਰ ਕਿੱਥੇ ਖੜੀ ਹੈ, ਸਾਡੀ ਕਿਡਨੀਆਂ ਦਾ ਟੈਸਟ ਕਿਸ ਤਰ੍ਹਾਂ ਹੈ, ਸਾਡੇ ਬੋਡੀ ਦਾ ਨਮਕ ਔਰ ਪੋਟਾਸ਼ੀਅਮ ਕੈਲਸ਼ੀਅਮ ਕਿਸ ਤਰ੍ਹਾਂ ਹੈ
1: ਜੀ,
0: ਅੱਜ ਕੱਲ੍ਹ ਥਾਇਰਾਇਡ ਦੀ ਦਿੱਕਤ ਬਹੁਤ ਆ ਰਹੀ ਹੈ, ਸਾਡੀ ਖੂਨ ਦੀ ਕੋਈ ਕਮੀ ਤਾਂ ਨਹੀਂ ਹੈ, ਕੁਛ ਵੈਜੀਟੇਰੀਅਨਸ ਵਿੱਚ ਸਾਨੂੰ ਅਲੱਗ ਤਰ੍ਹਾਂ ਦੀ ਖੂਨ ਦੀ ਕਮੀ ਮਿਲਦੀ ਹੈ, ਕਈਆਂ ਵਿੱਚ ਆਇਰਨ ਦੀ ਕਮੀ ਮਿਲਦੀ ਹੈ, ਔਰ ਲਿਵਰ ਦੇ ਟੈਸਟ ਜੋ ਕਿ ਫੈਟੀ ਲਿਵਰ ਅੱਜ ਕੱਲ੍ਹ ਬਹੁਤ ਹੋ ਰਿਹਾ ਹੈ
1: ਜੀ,
0: ਜਿਹੜੀਆਂ ਕਿ ਇਸ ਅੱਜ ਕੱਲ੍ਹ ਦੇ ਸਮਾਜ ਦੇ ਨਾਲ ਬਿਮਾਰੀਆਂ ਜੁੜ ਗਈਆਂ ਨੇ, ਉਹਨਾਂ ਬਾਰੇ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ। ਇੱਕ ਸਿੰਪਲ ECG ਕਰਾ ਕੇ ਸਾਨੂੰ ਆਪਣੀ ਧੜਕਣ ਨੂੰ ਆਪਣੇ ਸਰਕਟ ਬਾਰੇ ਵੀ ਕਾਫੀ ਜਾਣਕਾਰੀ ਮਿਲ ਜਾਂਦੀ ਹੈ। ਇਹਨਾਂ ਬਾਰੇ ਤਾਂ 30 ਸਾਲ ਦੀ ਉਮਰ 'ਚ ਸ਼ੁਰੂ ਕਰ ਲੈਣਾ ਚਾਹੀਦਾ, ਔਰ ਘੱਟੋ ਘੱਟ ਹਰ 2 ਸਾਲ ਬਾਅਦ ਆਪਣਾ ਚੈੱਕਅਪ ਜ਼ਰੂਰ ਕਰਾਉਣਾ ਚਾਹੀਦਾ। ਜੇ ਆਪਾਂ ਵੱਧ ਦੀ ਉਮਰ ਨਾਲ ਸੋਚੀਏ ਤਾਂ 50 ਸਾਲ ਤੋਂ ਬਾਅਦ ਹਰ ਸਾਲ ਇੱਕ ਵਾਰੀ ਆਪਣਾ ਚੈੱਕਅਪ ਜ਼ਰੂਰ ਕਰਾ ਲੈਣਾ ਚਾਹੀਦਾ, ਕਿਉਂਕਿ ਵੱਧ ਦੀ ਉਮਰ ਵਿੱਚ ਸਾਡੇ ਸਰੀਰ ਦੇ ਅੰਗ ਵੀ ਥੋੜ੍ਹੇ ਬਹੁਤੇ ਤਾਂ ਉਹਨਾਂ 'ਤੇ ਅਸਰ ਆਉਂਦਾ ਹੀ ਹੈ
1: ਜੀ ਜੀ।
0: ਸਾਨੂੰ ਉਹਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ। ਬੰਦਿਆਂ ਵਿੱਚ ਗੁਦੂਦ ਆਉਂਦੇ ਨੇ, ਹੋਰ ਵੀ ਅਲੱਗ ਅਲੱਗ ਤਰ੍ਹਾਂ ਦੀਆਂ ਬਿਮਾਰੀਆਂ ਮੇਲ ਫੀਮੇਲਸ ਨੇ ਵੱਖਰੀਆਂ ਵੱਖਰੀਆਂ ਹੁੰਦੀਆਂ, ਉਹਦੇ ਬਾਰੇ ਵੀ ਜਾਣਕਾਰੀ ਅੱਛੀ ਤਰ੍ਹਾਂ ਹੋਣੀ ਚਾਹੀਦੀ।
1: ਤੁਸੀਂ ਥਾਇਰਾਇਡ ਦਾ ਜ਼ਿਕਰ ਕੀਤਾ ਸੀ ਅਤੇ ਅਕਸਰ ਅਸੀਂ ਇਹ ਵੀ ਸੁਣਦੇ ਹਾਂ ਕਿ ਥਾਇਰਾਇਡ ਜੇਕਰ ਹੋਵੇ, ਇਮਬੈਲੈਂਸ ਹੋਏ, ਤਾਂ ਉਸਦੇ ਨਾਲ ਵੀ ਧੜਕਣ ਵਧਣ ਦੇ ਚਾਂਸਿਸ ਜ਼ਿਆਦਾ ਹੁੰਦੇ ਨੇ, ਕਿ ਇਸ ਦੇ ਨਾਲ ਵੀ ਕੁਝ ਇਹੋ ਜਿਹੀ ਸਮੱਸਿਆ ਹੋ ਸਕਦੀ ਹੈ?
0: ਬਿਲਕੁਲ ਜੀ, ਥਾਇਰਾਇਡ 2 ਤਰ੍ਹਾਂ ਦਾ ਹੁੰਦਾ ਹੈ, ਹਾਈਪੋ, ਹਾਈਪੋ ਮੀਨਸ ਘੱਟ ਕੰਮ ਕਰਦਾ
1: ਜੀ,
0: ਹਾਈਪਰ ਹੁੰਦਾ ਜ਼ਿਆਦਾ। ਜਿਸ ਵੇਲੇ ਹਾਈਪੋਥਾਇਰਾਇਡਿਜ਼ਮ ਹੁੰਦਾ ਹੈ ਤਾਂ ਸਾਡੀ ਧੜਕਣ ਆਮ ਤੌਰ 'ਤੇ ਘੱਟਦੀ ਹੈ, ਔਰ ਜਿਸ ਵੇਲੇ ਹਾਈਪਰਥਾਇਰਾਇਡਿਜ਼ਮ ਹੁੰਦਾ ਹੈ ਤਾਂ ਸਾਡੀ ਧੜਕਣ ਆਮ ਤੌਰ 'ਤੇ ਵੱਧਦੀ ਹੈ। ਇਸ ਲਈ ਇਹ ਹਾਰਮੋਨ ਸਾਡੇ ਹਾਰਟ ਵਾਸਤੇ, ਦਿਲ ਵਾਸਤੇ ਵੀ ਬਹੁਤ ਜ਼ਰੂਰੀ ਹੈ
1: ਜੀ ਜੀ,
0: ਇਸ ਲਈ ਇਹਦੇ ਬਾਰੇ ਜਾਣਕਾਰੀ ਹੋਣਾ ਚਾਹੀਦਾ। ਜਿਸ ਵੇਲੇ ਥਾਇਰਾਇਡ ਦਾ ਹਾਰਮੋਨ ਠੀਕ ਹੋ ਜਾਂਦਾ ਹੈ, ਠੀਕ ਤਰ੍ਹਾਂ ਦਵਾਈ ਮਿਲ ਜਾਂਦੀ ਹੈ, ਸਾਡੇ ਹਾਰਟ ਦੀ ਜਿਹੜੀ ਧੜਕਣ ਹੈ ਬਿਲਕੁਲ ਨੋਰਮਲ ਹੋ ਜਾਂਦੀ ਹੈ
1: ਜੀ। ਡਾਕਟਰ ਦਰੁਨ ਜੀ, ਹੁਣ ਗੱਲ ਕਰਦੇ ਹਾਂ ਇਲਾਜ ਦੀ, ਕਿ ਧੜਕਣ ਕਿਸੇ ਵੀ ਤਰੀਕੇ ਨਾਲ ਜੇ ਇਮਬੈਲੈਂਸ ਹੈ ਤਾਂ ਉਸਦਾ ਟ੍ਰੀਟਮੈਂਟ ਕਿਸ ਤਰ੍ਹਾਂ ਕੀਤਾ ਜਾਂਦਾ ਹੈ ਇਨੀਸ਼ੀਅਲ ਸਟੇਜ 'ਤੇ ਅਤੇ ਉਸ ਤੋਂ ਬਾਅਦ?
0: ਦੇਖੋ, ਜਿਸ ਵੇਲੇ ਤਾਂ ਧੜਕਣ ਵੱਧਦੀ ਹੈ
1: ਜੀ,
0: ਫਿਰ ਸਾਡੇ ਕੋਲ ਕਈ ਤਰ੍ਹਾਂ ਦੀ ਦਵਾਈਆਂ ਨੇ, ਔਰ ਸਾਨੂੰ ਹਾਰਟ ਬਾਰੇ ਸਾਰਾ ਜਾਣਕਾਰੀ ਲੈ ਕੇ ਫਿਰ ਅਸੀਂ ਇੱਕ ਨਤੀਜੇ 'ਤੇ ਪਹੁੰਚਦੇ ਹਾਂ ਕਿ ਕਿਸੇ ਵਿਸ਼ੇਸ਼ ਵਿਅਕਤੀ ਨੂੰ ਕਿਹੜੀ ਦਵਾਈ ਸੂਟ ਕਰੇਗੀ, ਫਿਰ ਉਹ ਧੀਰੇ ਧੀਰੇ ਕਰਕੇ
1: ਜੀ
0: ਉਹ ਦਵਾਈਆਂ ਦੇ ਨਾਲ ਆਮ ਤੌਰ 'ਤੇ ਕਾਫੀ ਲੋਕ ਜਿਨ੍ਹਾਂ ਦੀ ਧੜਕਣ ਵੱਧਦੀ ਹੈ ਉਹ ਠੀਕ ਹੋ ਹੀ ਜਾਂਦੀ ਹੈ
1: ਜੀ,
0: ਜਿਨ੍ਹਾਂ ਦੀ ਧੜਕਣ ਘੱਟਦੀ ਹੈ, ਜਿਨ੍ਹਾਂ ਨੂੰ ਬੇਹੋਸ਼ੀ ਆਉਂਦੀ ਹੈ, ਜਿਹੜੇ ਬੈਲੈਂਸ ਨਹੀਂ ਬਣਾ ਪਾਉਂਦੇ ਨੇ, ਧੜਕਣ ਬਾਰ ਬਾਰ ਘੱਟਦੀ ਹੈ, ਉਹਨਾਂ ਵਾਸਤੇ ਅਲੱਗ ਅਲੱਗ ਤਰ੍ਹਾਂ ਦੇ ਪੇਸਮੇਕਰ ਹੈਗੇ ਨੇ।
1: ਡਾਕਟਰ ਤਰੁਣ ਜੀ, ਇੱਕ

0: ਤੁਹਾਡੀ ਗੱਲ ਟੋਕਦੇ ਹੋਇਆ ਸਵਾਲ ਮਨ ਦੇ ਵਿੱਚ ਆਇਆ ਕਿ ਇਹ ਜੋ ਪੈਟਰਨ ਹੈ ਧੜਕਣ ਵਧਣ ਦਾ ਜਾਂ ਘਟਣ ਦਾ, ਕਿਸੇ ਵਿਅਕਤੀ ਦੇ ਵਿੱਚ ਸੇਮ ਰਹਿੰਦਾ ਜਾਂ ਚੇਂਜ ਵੀ ਹੁੰਦਾ ਰਹਿੰਦਾ ਹੈ?
1: ਦੇਖੋ, ਕਿਸੇ ਵਿਅਕਤੀ 'ਚ ਉਹ ਸੇਮ ਰਹਿੰਦਾ ਹੈਗਾ,
0: ਜੀ
1: ਕਿਉਂਕਿ ਜੇ ਆਪਾਂ ਆਮ ਤੌਰ 'ਤੇ ਹਰ ਵਿਅਕਤੀ ਦੀ ਬਿਮਾਰੀ ਇੱਕ ਹੀ ਹੁੰਦੀ ਹੈ,
0: ਜੀ
1: ਐਸਾ ਨਹੀਂ ਹੁੰਦਾ ਕਿ ਕਿਸੇ ਇੱਕ ਵਿਅਕਤੀ ਵਿੱਚ ਦੋ ਦੋ ਤਿੰਨ ਤਿੰਨ ਇਕੱਠੀਆਂ ਬਿਮਾਰੀਆਂ ਹੋ ਜਾਣ। ਕਾਰਨ ਇੱਕ ਹੀ ਹੋਏਗਾ ਔਰ ਉਹਦੇ ਨਾਲ ਜੁੜੀਆਂ ਬਿਮਾਰੀਆਂ ਵੱਖੋ ਵੱਖ ਹੋ ਸਕਦੀਆਂ, ਜਿਵੇਂ ਕਿ ਸ਼ੂਗਰ ਤਾਂ ਇੱਕ ਹੀ ਹੁੰਦੀ ਹੈ ਨਾ, ਪਰ ਉਹਦੇ ਨਾਲ ਕੰਪਲੀਕੇਸ਼ਨ ਜਾਂ ਸਮਝ ਲਓ ਉਹਦੇ ਨਾਲ ਸਮੱਸਿਆਵਾਂ ਵੱਖਰੀਆਂ ਹੁੰਦੀਆਂ।
0: ਜੀ
1: ਇਹਦੇ ਦਿਲ ਦੀ ਬਿਮਾਰੀ ਇੱਕ ਹੀ ਹੁੰਦੀ ਹੈ, ਬਿਲਕੁਲ ਇੱਕ ਚੀਜ਼ ਜ਼ਰੂਰ ਹੁੰਦੀ ਹੈ, ਕਿਸੇ ਇੱਕ ਵਿਅਕਤੀ ਵਿੱਚ ਧੜਕਣ ਘੱਟ ਵੀ ਸਕਦੀ ਹੈ ਔਰ ਵੱਧ ਵੀ ਸਕਦੀ ਹੈ ਸੇਮ ਮਰੀਜ਼ ਵਿੱਚ। ਇੱਕ ਹੀ ਮਰੀਜ਼ ਵਿੱਚ ਧੜਕਣ ਘੱਟ ਵੀ ਸਕਦੀ ਹੈ,
0: ਜੀ
1: ਵੱਧ ਵੀ ਸਕਦੀ ਹੈ। ਉਸਨੂੰ ਸਾਡੀ ਲੈਂਗੁਏਜ ਵਿੱਚ ਸਾਈਨਸ ਨੋਡ ਡਿਸਫੰਕਸ਼ਨ ਕਹਿ ਦਿੰਦੇ ਹਾਂ ਅਸੀਂ,
0: ਜੀ
1: ਸਾਈਨਸ ਡਿਸਫੰਕਸ਼ਨ ਕਹਿ ਦਿੰਦੇ ਹਾਂ। ਉਸ ਕੇਸ ਵਿੱਚ ਸਾਨੂੰ ਜਿਸ ਵੇਲੇ ਬਹੁਤ ਧੜਕਣ ਘੱਟ ਜਾਏ ਤਾਂ ਸਾਨੂੰ ਪੇਸਮੇਕਰ ਲਗਾਉਣਾ ਪੈਂਦਾ, ਨਾਲ ਨਾਲ ਧੜਕਣ ਵਧਣ ਵਾਸਤੇ ਗੋਲੀ ਦੇਣੀ ਪੈਂਦੀ ਹੈ।
0: ਜੀ
1: ਸੋ ਉਸੇ ਮਰੀਜ਼ ਵਿੱਚ ਦਵਾਈ ਵੀ ਚੱਲਦੀ ਹੈ ਪਲੱਸ ਪੇਸਮੇਕਰ ਵੀ। ਪੇਸਮੇਕਰ ਜਿਸ ਵੇਲੇ ਧੜਕਣ ਘੱਟਦੀ ਹੈ ਉਸਨੂੰ ਠੀਕ ਕਰਦਾ, ਜਿਹੜੀ ਧੜਕਣ ਵੱਧਦੀ ਪਈ ਹੈ ਉਹਦੇ ਵਾਸਤੇ ਅਸੀਂ ਇੱਕ ਮੈਡੀਸਨ ਜਾਂ ਦਵਾਈ ਨਾਲ ਦਿੰਦੇ ਹਾਂ ਤਾਂ ਕਿ ਦੋਨੋਂ ਪਾਸੇ ਉਸ ਵਿਅਕਤੀ ਦਾ ਇੱਕ ਬੈਲੈਂਸ ਇੱਕ ਬਣਿਆ ਰਹੇ।
0: ਜੀ ਹੁਣ ਗੱਲ ਕਰਦੇ ਹਾਂ ਦਵਾਈਆਂ ਦੇ ਟ੍ਰੀਟਮੈਂਟ ਦੀ। ਕੋਈ ਵਿਅਕਤੀ ਜੇਕਰ ਮੈਡੀਸਨ ਦਾ ਟ੍ਰੀਟਮੈਂਟ ਲੈ ਰਿਹਾ ਹੈ ਤਾਂ ਫਿਰ ਉਹ ਪੂਰੀ ਉਮਰ ਕੀ ਨੋਰਮਲ ਲਾਈਫ ਜੀਅ ਸਕਦਾ ਹੈ?
1: ਹਾਂਜੀ ਹਾਂਜੀ, ਐਸਾ ਨਹੀਂ ਹੈ, ਇਹਨਾਂ ਦਵਾਈਆਂ ਦੇ ਨਾਲ ਨੋਰਮਲ ਲਾਈਫ ਹੀ ਵਿਅਕਤੀ ਬਿਤਾਉਂਦਾ, ਉਹਨੂੰ ਸਾਹ ਨਹੀਂ ਚੜਦਾ,
0: ਜੀ
1: ਬਾਰ ਬਾਰ ਗਿਰਨ ਤੋਂ ਬਚਾਇਆ ਜਾ ਸਕਦਾ ਹੈ ਆਪਣੀ ਦਵਾਈਆਂ ਦੇ ਨਾਲ, ਕਿਉਂਕਿ ਕਿਸੇ ਵੇਲੇ ਜੇ ਬਹੁਤ ਧੜਕਣ ਵੱਧ ਜਾਂਦੀ ਹੈ ਇੱਕ ਖਤਰਾ ਹੁੰਦਾ ਹੈ ਹਾਰਟ ਦੇ ਵਿੱਚੋਂ ਕੋਈ ਖੂਨ ਦਾ ਥੱਕਾ ਜਾ ਕੇ ਬ੍ਰੇਨ ਵਿੱਚ ਬ੍ਰੇਨ ਸਟ੍ਰੋਕ ਕਰ ਦੇ, ਉਸ ਚੀਜ਼ ਤੋਂ ਵੀ ਬਚਦਾ ਹੈ। ਔਰ ਧੜਕਣ ਠੀਕ ਜਿਸ ਵੇਲੇ ਹੁੰਦੀ ਹੈ ਤਾਂ ਵਿਅਕਤੀ ਆਪਣਾ ਰੋਜ਼ਾਨਾ ਕੰਮ ਅੱਛੀ ਤਰ੍ਹਾਂ ਕਰ ਸਕਦਾ, ਸਾਹ ਨਹੀਂ ਚੜ੍ਹਦਾ, ਹਾਰਟ ਦੀ ਜਿਹੜੀ ਪੰਪਿੰਗ ਹੈ ਜਿਹਨੂੰ ਅਸੀਂ ਇੰਜੈਕਸ਼ਨ ਫ੍ਰੈਕਸ਼ਨ ਵੀ ਕਹਿ ਦਿੰਦੇ ਹਾਂ, ਜਿਹੜਾ ਹਾਰਟ ਦਾ ਆਪਣਾ ਕੰਮ ਹੈ ਉਹ ਵੀ ਅੱਛੀ ਤਰ੍ਹਾਂ ਹੁੰਦਾ ਹੈ।
0: ਜੀ ਜੀ ਹੁਣ ਗੱਲ ਕਰਦੇ ਹਾਂ, ਤੁਸੀਂ ਪੇਸਮੇਕਰ ਦੀ ਗੱਲ ਕੀਤੀ ਸੀ, ਪੇਸਮੇਕਰ ਦੀ ਸਿਚੁਏਸ਼ਨ ਕਦੋਂ ਹੁੰਦੀ ਹੈ?
1: ਪੇਸਮੇਕਰ ਦੀ ਸਿਚੁਏਸ਼ਨ ਉਸੇ ਵੇਲੇ ਹੁੰਦੀ ਹੈ ਜਿਸ ਵੇਲੇ ਸਾਡਾ ਹਾਰਟ ਸਾਡੀ ਧੜਕਣ ਨਹੀਂ ਬਣਾ ਪਾ ਰਿਹਾ ਹੁੰਦਾ,
0: ਜੀ,
1: ਔਰ ਉਹਦੇ ਨਾਲ ਵਿਅਕਤੀ ਨੂੰ ਸਿਮਟਮ ਆ ਰਹੇ ਹੁੰਦੇ ਹੈ, ਕੁਛ ਅਲੱਗ ਅਲੱਗ ਤਰ੍ਹਾਂ ਦੇ ਸਿਮਟਮ ਜਿਵੇਂ ਕਿ ਅੱਖਾਂ ਗਿਨੇਰਾ ਆਉਣਾ ਬਾਰ ਬਾਰ, ਗਿਰ ਜਾਣਾ
0: ਜੀ,
1: ਜਾਂ ਆਪਣਾ ਬੈਲੈਂਸ ਨਾ ਬਣਾ ਪਾਉਣਾ, ਉਸ ਸਥਿਤੀ ਵਿੱਚ ਸਾਨੂੰ ਪੇਸਮੇਕਰ ਦੇਣਾ ਹੀ ਦੇਣਾ ਹੈ।
0: ਜੀ ਅਤੇ ਪੇਸਮੇਕਰ ਤੋਂ ਬਾਅਦ ਵਿਅਕਤੀ ਦੀ ਜ਼ਿੰਦਗੀ ਕਿਹੋ ਜਿਹੀ ਰਹਿੰਦੀ ਹੈ?
1: ਪੇਸਮੇਕਰ ਆਮ ਤੌਰ 'ਤੇ ਅੱਜ ਕੱਲ੍ਹ 10 ਸਾਲ 15 ਸਾਲ, ਔਰ ਅੱਜ ਕੱਲ੍ਹ ਤਾਂ ਬਹੁਤ ਟੈਕਨੋਲੋਜੀ ਬਦਲ ਚੁੱਕੀ ਹੈ, ਬਹੁਤ ਨਵੇਂ ਆਟੋਮੈਟਿਕ ਪੇਸਮੇਕਰਸ ਵੀ ਆ ਚੁੱਕੇ ਨੇ ਜਿਹੜੇ ਹਾਰਟ ਦੇ ਅੰਦਰ ਹੀ ਫਿੱਟ ਕੀਤੇ ਜਾ ਸਕਦੇ ਨੇ, ਕਾਫੀ ਇਸ ਵਿੱਚ ਐਡਵਾਂਸਮੈਂਟ ਹੋ ਚੁੱਕੀ ਹੈ ਔਰ ਵਿਅਕਤੀ ਦੀ ਉਮਰ ਬਹੁਤ ਅੱਛੀ ਨਿਕਲਦੀ ਹੈ। ਜਿਸ ਵੇਲੇ 10-15 ਸਾਲ ਤੋਂ ਬਾਅਦ ਇਹ ਜਿਸ ਪੇਸਮੇਕਰ ਦੀ ਜੋ ਉਮਰ ਹੈ ਇੱਕ ਲਾਈਫ ਬੈਟਰੀ ਦੀ ਹੁੰਦੀ ਹੈ, ਉਸ ਤੋਂ ਬਾਅਦ ਉਸਨੂੰ ਦੁਬਾਰਾ ਰਿਪਲੇਸ ਦੁਬਾਰਾ ਬਦਲਿਆ ਜਾ ਸਕਦਾ ਹੈ।
0: ਜੀ ਡਾਕਟਰ ਤਰੁਣ ਜੀ, ਹੁਣ ਗੱਲ ਕਰਦੇ ਹਾਂ ਕਿ ਜਦੋਂ ਵੀ ਵਿਅਕਤੀ ਦੀ ਉਮਰ ਵਧਣ ਲੱਗ ਜਾਂਦੀ ਹੈ ਤਾਂ ਉਸਨੂੰ ਆਪਣੀ ਡਾਇਟ ਦੇ ਵਿੱਚ, ਆਪਣੀ ਲਾਈਫ ਸਟਾਈਲ ਦੇ ਵਿੱਚ ਕਿਹੜੇ ਕਿਹੜੇ ਬਦਲਾਅ ਕਰ ਲੈਣੇ ਚਾਹੀਦੇ ਨੇ ਤਾਂ ਜੋ ਇਹੋ ਜਿਹੀ ਸਮੱਸਿਆ ਨਾ ਆਵੇ?
1: ਸਭ ਤੋਂ ਜ਼ਰੂਰੀ ਹੈ ਕਿ ਅਸੀਂ ਸ਼ਰਾਬ ਦਾ ਸੇਵਨ ਨਾ ਕਰੀਏ,
0: ਜੀ
1: ਸਿਗਰੇਟ ਜਾਂ ਤੰਬਾਕੂ ਦਾ ਸੇਵਨ ਨਾ ਕਰੀਏ, ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਆਪਣੇ ਨੂੰ ਸਮੇਂ ਦਈਏ ਜਿਹਦੇ ਵਿੱਚ ਆਪਾਂ ਆਪਣੇ ਮੁਤਾਬਿਕ ਯੋਗ ਆਸਨ, ਜਨਰਲ ਐਕਸਰਸਾਈਜ਼, ਜਿਹੜੀਆਂ ਕੋਈ ਸਪੋਰਟਸ ਗੇਮ ਅਸੀਂ ਖੇਡ ਸਕਦੇ ਹਾਂ, ਸਾਈਕਲਿੰਗ, ਸਟ੍ਰੈਚਿੰਗ, ਜੋ ਅਸੀਂ ਆਪਣੀ ਕਸ਼ਮਤਾ ਦੇ ਮੁਤਾਬਿਕ ਕਰ ਸਕਦੇ ਹਾਂ, ਘੱਟੋ ਘੱਟ ਅਸੀਂ ਅੱਧਾ ਪੌਣਾ ਘੰਟਾ ਰੋਜ਼ਾਨਾ ਕਰੀਏ।
0: ਜੀ
1: ਦੂਸਰਾ ਇੱਕ ਪੋਜ਼ਿਟਿਵ ਐਟੀਟਿਊਡ ਰੱਖਣਾ, ਸੋਸ਼ਲ ਲਾਈਫ ਅੱਛੀ ਬਿਤਾਉਣਾ, ਦੋਸਤਾਂ ਨਾਲ ਮਿੱਤਰਾਂ ਨਾਲ ਟਾਈਮ ਬਿਤਾਉਣਾ, ਇਹ ਵੀ ਉਮਰ ਦੇ ਨਾਲ ਆਉਣਾ ਚਾਹੀਦਾ ਤਾਂ ਕਿ ਸਾਡਾ ਮੈਂਟਲ ਬੈਲੈਂਸ ਵੀ ਬਣਿਆ ਰਹੇ ਔਰ ਫਿਜ਼ੀਕਲ ਬੈਲੈਂਸ ਵੀ ਬਣਿਆ ਰਹੇ। ਇਹ ਲਾਈਫ ਸਟਾਈਲ ਚੇਂਜਸ ਜ਼ਰੂਰੀ ਚਾਹੀਦੇ ਨੇ।
0: ਜੀ ਕੁਝ ਕੁ ਲੋਕ ਸੋਚਦੇ ਨੇ ਕਿ ਅਸੀਂ ਪੂਰੀ ਉਮਰ ਜੋ ਡਾਇਟ ਲਈ ਹੈ ਜਾਂ ਜੋ ਸਾਡੀ ਖਾਣ ਪੀਣ ਦੀ ਆਦਤਾਂ ਰਹੀਆਂ ਨੇ ਉਹ ਇਸ ਉਮਰ ਦੇ ਵਿੱਚ ਵੀ ਅਸੀਂ ਕੰਟੀਨਿਊ ਕਰੀਏ, ਪਰ ਉਮਰ ਦੇ ਨਾਲ ਇਹ ਡਾਇਟ ਬਦਲ ਲੈਣੀ ਚਾਹੀਦੀ ਹੈ, ਉਹ ਡਾਇਟ ਬਾਰੇ ਵੀ ਜ਼ਰੂਰ ਸੁਜੈਸਟ ਕਰੋ।
1: ਬਿਲਕੁਲ ਤੁਹਾਡੀ ਗੱਲ ਠੀਕ ਹੈ, ਆਪਾਂ ਨੂੰ ਉਮਰ ਦੇ ਨਾਲ ਜਿੱਦਾਂ ਅੱਜ ਕੱਲ੍ਹ ਫਾਸਟ ਫੂਡ ਦਾ ਚਲਨ ਬਹੁਤ ਹੈ ਉਹਨੂੰ ਆਪਾਂ ਨੂੰ ਘਟਾਉਣਾ ਹੀ ਪੈਣਾ,
0: ਜੀ
1: ਆਪਾਂ ਨੂੰ ਮਿਲਟਸ ਔਰ ਮਿਕਸ ਆਟੇ ਦੀ ਰੋਟੀ ਲੈਣੀ ਹੀ ਪੈਣੀ, ਸਬਜ਼ੀਆਂ ਨੈਚੁਰਲ ਫਰੂਟਸ ਲੈਣੇ ਹੀ ਪੈਣੇ,
0: ਜੀ
1: ਉਹੀ ਸਾਡੇ ਸਰੀਰ ਨੂੰ ਚਾਹੀਦੇ ਨੇ। ਅਲੱਗ ਅਲੱਗ ਤਰ੍ਹਾਂ ਦੇ ਵਿਟਾਮਿਨਸ ਜਿਹੜੇ ਉਮਰ ਦੇ ਨਾਲ ਘਟਦੇ ਨੇ ਉਹ ਐਜ਼ ਸਪਲੀਮੈਂਟ ਲੈਣੇ ਚਾਹੀਦੇ ਨੇ। ਵਿਟਾਮਿਨ ਡੀ ਧੁੱਪੋਂ ਮਿਲਦਾ, ਨਹੀਂ ਧੁੱਪ ਲੱਗਦੀ ਵਿਟਾਮਿਨ ਡੀ ਇਸਤੇਮਾਲ ਕਰਨੀ,
0: ਜੀ
1: ਵੈਜੀਟੇਰੀਅਨ ਵਿੱਚ ਵਿਟਾਮਿਨ B12 ਦੀ ਥੋੜ੍ਹੀ ਕਮੀ ਹੁੰਦੀ ਹੈ, ਵਿਟਾਮਿਨ B12 ਐਕਸਟਰਾ ਲੈਣਾ, ਬਾਕੀ ਵੱਖੋ ਵੱਖ ਮੈਗਨੀਸ਼ੀਅਮ ਜ਼ਿੰਕ ਜਿਨ੍ਹਾਂ ਦੀ ਕਮੀ ਹੈ ਸਾਡੇ ਆਮ ਖਾਣੇ ਵਿੱਚ ਹੁੰਦੀਆਂ ਨੇ ਉਹਨਾਂ ਨੂੰ ਰਿਪਲੇਸ ਕਰਨਾ, ਇਹ ਸਾਰੀ ਚੀਜ਼ਾਂ ਬਹੁਤ ਜ਼ਰੂਰੀ ਨੇ।

0: ਜਿਹੜੀਆਂ ਕਿ ਉਮਰ ਦੇ ਨਾਲ ਸਾਨੂੰ ਐਜ਼ ਏ ਸਪਲੀਮੈਂਟ ਲੈਣਾ ਚਾਹੀਦਾ ਔਰ ਆਪਣੇ ਰੋਜ਼ਾਨਾ ਖਾਣੇ ਨੂੰ ਵੀ ਤੱਤਵਾਂ ਭਰਪੂਰ ਕਰ ਸਕਦੇ ਕਰਨਾ ਚਾਹੀਦਾ।
1: ਜੀ, ਅਤੇ ਉਸ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਰੈਗੂਲਰ ਚੈੱਕਅਪ ਜ਼ਰੂਰ ਕਰਾਉਂਦੇ ਰਹੀਏ ਤਾਂ ਕਿ ਸਾਨੂੰ ਪਤਾ ਚੱਲ ਸਕੇ ਕਿ ਸਾਡੇ ਅੰਦਰ ਕਿਹੜੀ ਡੈਫੀਸ਼ੈਂਸੀ ਹੈ ਅਤੇ ਕਿਹੋ ਜਿਹੀ ਖੁਰਾਕ ਦੀ ਸਾਨੂੰ ਲੋੜ ਹੈ।
0: ਇੱਕ ਵਾਰੀ ਮੈਂ ਧੜਕਣ ਵਾਸਤੇ ਫਿਰ ਕਹਿਣਾ ਚਾਹੂੰਗਾ,
1: ਜੀ
0: ਅਸੀਂ ਆਪ ਖੁਦ ਵੀ ਚੈੱਕ ਕਰੀਏ। ਬਹੁਤ ਸਧਾਰਨ ਤਰੀਕਾ ਹੈ, ਆਪਣੇ ਹੱਥ ਵਿੱਚ ਆਪਣੀ ਧੜਕਣ ਨੂੰ ਅਸੀਂ ਚੈੱਕ ਕਰਨ ਦੀ ਆਦਤ ਪਾਈਏ ਕਿ ਉਹ ਨਿਯਮਿਤ ਹੈ ਕਿ ਨਿਯਮਿਤ ਨਹੀਂ ਹੈ, ਕਿ ਉਹ ਮਿਸ ਤਾਂ ਨਹੀਂ ਕਰ ਰਹੀ, ਕਿ ਸਾਡੀ ਧੜਕਣ ਨੋਰਮਲ 50 ਤੋਂ 90 ਤੱਕ ਹੈ, ਜੋ ਘੱਟ ਰਹੀ ਹੈ ਜਾਂ ਵੱਧ ਰਹੀ ਹੈ। ਅਸੀਂ ਘੱਟੋ ਘੱਟ ਆਪਣੀ ECG ਜ਼ਰੂਰ ਕਰਾਈਏ, ਆਪਣੇ ਇੱਕ ਅੱਛੇ ਮੈਡੀਕਲ ਸਪੈਸ਼ਲਿਸਟ ਨੂੰ ਜਾ ਕੇ ਮਿਲੀਏ। ਆਪਣੀ ਧੜਕਣ ਬਾਰੇ ਸਾਨੂੰ ਸਾਰਿਆਂ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ, ਖਾਸ ਕਰ ਵਡੇਰੀ ਉਮਰ 'ਚ।
1: ਇਹਨਾਂ ਸਾਰੇ ਟਿਪਸ ਆ ਡਾਕਟਰ ਤਰੁਣ ਅਗਰਵਾਲ ਹੁਣਾਂ ਨੇ ਜੋ ਜ਼ਿਕਰ ਕੀਤਾ, ਇਸ ਉਮੀਦ ਹੈ ਕਿ ਸਾਡੇ ਸੁਣਨ ਵਾਲੇ ਜ਼ਰੂਰ ਖਿਆਲ ਰੱਖਣਗੇ। ਇੱਕ ਵਾਰ ਫਿਰ ਡਾਕਟਰ ਤਰੁਣ ਜੀ, ਬਹੁਤ ਬਹੁਤ ਸ਼ੁਕਰੀਆ।
0: ਸ਼ੁਕਰੀਆ ਜੀ।
1: ਜੀ ਕੋਮਲ ਜੀ, ਧੜਕਣ ਦੇ ਬਾਰੇ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਡਾਕਟਰ ਤਰੁਣ ਅਗਰਵਾਲ ਹੁਣਾਂ ਨੇ ਸਾਂਝੀ ਕੀਤੀ।
2: ਜੀ ਪੂਨਮ ਜੀ, ਜਿਵੇਂ ਤੁਸੀਂ ਗੱਲਬਾਤ ਕੀਤੀ ਔਰ ਡਾਕਟਰ ਤਰੁਣ ਨੇ ਇੰਨੀ ਸਾਰੀ ਜਾਣਕਾਰੀ ਦਿੱਤੀ, ਇਹਦੇ ਨਾਲ ਸਾਨੂੰ ਪਤਾ ਚੱਲਦਾ ਕਿ ਜਿੰਨਾਂ ਚੀਜ਼ਾਂ ਦੀ ਅਸੀਂ ਅਣਗਹਿਲੀ ਕਰ ਜਾਂਦੇ ਹਾਂ ਉਹ ਕਿੰਨੀਆਂ ਜ਼ਰੂਰੀ ਹੁੰਦੀਆਂ ਨੇ। ਧੜਕਣ ਦੀ ਜਾਂਚ ਵਡੇਰੀ ਉਮਰ ਵਿੱਚ ਕਿੰਨੀ ਜ਼ਿਆਦਾ ਜ਼ਰੂਰੀ ਹੈ, ਔਰ ਨਾ ਕਰਾਈ ਜਾਏ ਤਾਂ ਕਿੱਥੇ ਤੱਕ ਪਹੁੰਚ ਸਕਦਾ ਅਤੇ ਉਹ ਪੋਜੀਸ਼ਨ ਹੱਥੋਂ ਬਾਹਰ ਵੀ ਹੋ ਸਕਦੀ, ਅਤੇ ਬਿਹਤਰੀ ਐਵੇ ਕਿ ਜਿਹਨੂੰ ਇਹ ਫੀਲ ਹੋਏ ਥੋੜ੍ਹਾ ਜਿਹਾ ਵੀ ਅਤੇ ਫਟਾਫਟ ਡਾਕਟਰ ਨੂੰ ਚੈੱਕ ਕਰਵਾਉਣਾ ਜ਼ਰੂਰੀ ਹੁੰਦਾ।
1: ਅਕਸਰ ਵਡੇਰੀ ਉਮਰ ਦੇ ਵਿੱਚ ਇੰਝ ਵੀ ਹੁੰਦਾ ਹੈ ਕੋਮਲ ਜੀ ਕਿ ਲੋਕ ਇਗਨੋਰ ਕਰ ਦਿੰਦੇ ਨੇ ਚੀਜ਼ਾਂ ਨੂੰ, ਜੇਕਰ ਬੱਚੇ ਉਹਨਾਂ ਨੂੰ ਨੌਜਵਾਨ ਕਹਿੰਦੇ ਨੇ ਕਿ ਡਾਕਟਰ ਦੇ ਕੋਲ ਜਾਓ ਚੈੱਕਅਪ ਕਰਾਓ, ਤਾਂ ਫਿਰ ਉਸ ਲਈ ਉਹ ਅਕਸਰ ਮਨਾ ਕਰ ਦਿੰਦੇ ਨੇ ਕਿ ਕੋਈ ਗੱਲ ਨਹੀਂ, ਆਪਣੇ ਆਪ ਠੀਕ ਹੋ ਜਾਏਗਾ, ਕੁਛ ਨਹੀਂ ਹੁੰਦਾ
2: ਜੀ,
1: ਇਸ ਤਰ੍ਹਾਂ ਦੀ ਗੱਲਾਂ ਅਕਸਰ ਕਰਦੀਆਂ ਨੇ। ਪਰ ਜਿਸ ਤਰ੍ਹਾਂ ਡਾਕਟਰ ਤਰੁਣ ਹੁਣਾਂ ਨੇ ਕਿਹਾ ਹੈ ਕਿ ਸਮੇਂ ਸਮੇਂ 'ਤੇ ਚੈੱਕਅਪ ਕਰਾਉਂਦੇ ਰਹਿਣਾ ਬਹੁਤ ਜ਼ਰੂਰੀ ਹੈ, ਜੇਕਰ ਤੁਸੀਂ ਚੈੱਕਅਪ ਕਰਾਉਂਦੇ ਰਹੋਗੇ ਤਾਂ ਕਿਸੇ ਵੱਡੇ ਦੁਰਘਟਨਾ ਤੋਂ, ਹਾਦਸੇ ਤੋਂ, ਤੁਸੀਂ ਨੁਕਸਾਨ ਤੋਂ ਬਚ ਸਕਦੇ ਹੋ। ਸੋ ਇਹਨਾਂ ਸਾਰੀਆਂ ਗੱਲਾਂ ਦਾ ਖਿਆਲ ਰੱਖਿਆ ਜਾਣਾ ਕੋਮਲ ਜੀ ਬਹੁਤ ਜ਼ਰੂਰੀ ਹੈ, ਕਿਉਂਕਿ ਅਕਸਰ ਕਿਉਂਕਿ ਆਖਿਰ ਜੋ ਹੈ ਉਹ ਦਿਲ ਦਾ ਮਾਮਲਾ ਹੈ।

0: ਦੇਖੋ ਕੋਮਲ ਜੀ, ਦਿਲ ਦਾ ਜਿਹੜਾ ਜ਼ਿਕਰ ਹੈ ਨਾ, ਉਹ ਬਹੁਤ ਸਾਰੇ ਗੀਤਾਂ ਦੇ ਵਿੱਚ ਕੀਤਾ ਗਿਆ ਹੈ। ਸੋ ਦਿਲ ਨੂੰ ਵਾਕਈ ਖਿਆਲ ਦੇ ਵਿੱਚ ਰੱਖਿਆ ਜਾਣਾ ਬਹੁਤ ਜ਼ਰੂਰੀ ਹੈ ਨਾ।
1: ਬਿਲਕੁਲ ਜੀ, ਜੇ ਦਿਲ ਠੀਕ ਹੈ, ਦਿਲ ਦੀ ਸਿਹਤ ਠੀਕ ਹੈ, ਤਾਂ ਸਾਰੀ ਦੁਨੀਆ ਹਸੀਨ ਲੱਗਦੀ ਹੈ, ਸਾਰੀ ਦੁਨੀਆ ਬਹੁਤ ਖੂਬਸੂਰਤ ਲੱਗਦੀ ਹੈ। ਪਰ ਅਗਰ ਕੋਈ ਸਮੱਸਿਆ ਆ ਜਾਏ ਤਾਂ ਉਹ ਬਹੁਤ ਦੂਰ ਤੱਕ ਚਲੀ ਜਾਂਦੀ ਹੈ। ਅਤੇ ਇਸ ਤਰ੍ਹਾਂ ਸਾਨੂੰ ਆਪਣਾ ਖਿਆਲ ਰੱਖਣਾ ਚਾਹੀਦਾ, ਆਪਣੇ ਪਰਿਵਾਰ ਦਾ ਖਿਆਲ ਰੱਖੋ, ਕੋਈ ਛੋਟੀ ਜਿਹੀ ਸਮੱਸਿਆ ਆਏ ਡਾਕਟਰ ਕੋਲ ਜਾਓ, ਤਾਂ ਕਿ ਆਪਾਂ ਆਪਣੇ ਘਰ ਖੁਦ ਇਲਾਜ ਕਰਨ ਨਾ ਬੈਠ ਜਾਈਏ।
0: ਦੇਖੋ ਹੁਣ ਇਲਾਜ ਦੀਆਂ ਗੱਲਾਂ ਬਾਤਾਂ ਅਸੀਂ ਬਹੁਤ ਕਰ ਲਈਆਂ, ਹੁਣ ਦਿਲ ਖੁਸ਼ ਰੱਖਣ ਨੂੰ ਖੂਬਸੂਰਤ ਗੀਤ ਵੀ ਸੁਣਾ ਦਿੱਤਾ। ਪਰ ਹੁਣ ਅਸੀਂ ਆਪਣੇ ਅਗਲੇ ਸਿਲਸਿਲੇ ਵੱਲ ਵਧਣਾ ਹੈ। ਕਥਾ ਲੋਕ ਸਿਲਸਿਲੇ ਤਹਿਤ ਆਪਣੇ ਸਰੋਤਿਆਂ ਨੂੰ ਸੁਣਾਉਣ ਜਾ ਰਹੇ ਹਾਂ ਕਹਾਣੀ ਬੈਰਿਸਟਰ ਸਾਹਿਬ।

0: ਸ਼ਹਿਰ ਦੀ ਵੱਡੀ ਸਾਰੀ ਇੱਕ ਕੋਠੀ ਵਿੱਚ ਜੱਟਾਂ ਦਾ ਇੱਕ ਮੁੰਡਾ ਬਿਮਾਰ ਪਿਆ ਸੀ। ਉਸ ਨੂੰ ਮੋਰਕਾ ਤਾਪ ਚੜਿਆ ਹੋਇਆ ਸੀ। ਇਹ ਕੋਠੀ ਬੈਰਿਸਟਰ ਸਾਹਿਬ ਦੀ ਸੀ ਤੇ ਇਹ ਤਾਪ ਵਾਲਾ ਮੁੰਡਾ ਉਹਨਾਂ ਦੇ ਮਾਮੇ ਦਾ ਪੁੱਤਰ ਸੀ। ਨਾਲ ਉਸ ਦੇ ਚਾਚੇ ਤਾਏ ਵੀ ਆਏ ਹੋਏ ਸਨ। ਇਸ ਕਮਰੇ ਵਿੱਚ ਕੁਝ ਹੋਰ ਮੰਜੀਆਂ ਵੀ ਡੱਠੀਆਂ ਹੋਈਆਂ ਸਨ, ਜਿਨ੍ਹਾਂ ਤੇ ਉਹ ਰਾਤ ਨੂੰ ਸੌਂਦੇ ਤੇ ਸਵੇਰ ਵੇਲੇ ਬਿਸਤਰੇ ਇਕੱਠੇ ਕਰਕੇ ਚਾਦਰਾਂ ਖੇਸਾਂ ਦੀਆਂ ਬੁੱਕਲਾਂ ਮਾਰ ਕੇ ਮੁੰਡੇ ਦੇ ਦੁਆਲੇ ਬੈਠੇ ਰਹਿੰਦੇ ਸਨ। ਬੈਰਿਸਟਰ ਸਾਹਿਬ ਬੜੇ ਚੰਗੇ ਆਦਮੀ ਸਨ। ਭਾਵੇਂ ਉਹਨਾਂ ਨੂੰ ਕੱਪੜੇ ਹੋਰ ਤਰ੍ਹਾਂ ਦੇ ਪਾਉਣੇ ਪੈਂਦੇ ਤੇ ਪੱਗ ਵੀ ਉਹ ਹੋਰ ਤਰ੍ਹਾਂ ਦੀ ਬੰਨ੍ਹਦੇ, ਪਰ ਆਪਣੇ ਸਾਕਾਂ ਅੰਗਾਂ ਲਈ ਅਜੇ ਵੀ ਉਹਨਾਂ ਦੇ ਦਿਲ ਵਿੱਚ ਬੜੀ ਥਾਂ ਸੀ। ਕੋਠੀ ਦੇ ਕਮਰਿਆਂ ਵਿੱਚ ਇਹਨਾਂ ਸਾਕਾਂ ਲਈ ਮੰਜੀਆਂ ਡੱਠੀਆਂ ਰਹਿੰਦੀਆਂ ਤੇ ਨੌਕਰ ਉਹਨਾਂ ਨੂੰ ਰੋਟੀਆਂ ਖਵਾ ਦਿੰਦੇ। ਮਾਮਿਆਂ ਦਾ ਬੈਰਿਸਟਰ ਸਾਹਿਬ ਨੂੰ ਬਹੁਤ ਹੀ ਲਿਆਜ਼ ਸੀ, ਕਿਉਂਕਿ ਵਲੈਤ ਜਾਣ ਲਈ ਜਦੋਂ ਵਹੁਟੀ ਦੇ ਗਹਿਣੇ ਵੇਚ ਕੇ ਤੇ ਅੱਧੀ ਜ਼ਮੀਨ ਗਹਿਣੇ ਰੱਖ ਕੇ ਵੀ ਰੁਪਏ ਪੂਰੇ ਨਹੀਂ ਸਨ ਹੋਏ ਤਾਂ ਮਾਮਿਆਂ ਨੇ ਚੋਖੀ ਮਦਦ ਕੀਤੀ ਸੀ। ਫਿਰ ਵੀ ਬੈਰਿਸਟਰ ਸਾਹਿਬ ਨੂੰ ਕੁਝ ਇਸ ਤਰ੍ਹਾਂ ਲੱਗਦਾ ਕਿ ਉਹਨਾਂ ਦੇ ਮਾਮੇ ਉਹਨਾਂ ਨਾਲ ਕੁਝ ਰਚਦੇ ਮਿਚਦੇ ਨਹੀਂ ਸਨ। ਅਸਲ ਵਿੱਚ ਮਾਮਿਆਂ ਨੂੰ ਉਹ ਕੁਝ ਓਪਰਾ ਓਪਰਾ ਲੱਗਦਾ। ਉਹ ਉਸ ਤੋਂ ਕੁਝ ਡਰੇ ਡਰੇ ਲੁਕੇ ਲੁਕੇ ਜੇ ਰਹਿੰਦੇ, ਕਿਉਂਕਿ ਉਹਨਾਂ ਦਾ ਖਿਆਲ ਸੀ ਕਿ ਉਹਨਾਂ ਦੁਆਲੇ ਬਹੁਤ ਸਾਰੀਆਂ ਗੱਲਾਂ ਐਸੀਆਂ ਸਨ ਜੋ ਬੈਰਿਸਟਰ ਤੋਂ ਲੁਕਾ ਰੱਖਣੀਆਂ ਚਾਹੀਦੀਆਂ ਨੇ। ਜਦੋਂ ਉਹ ਮੁੰਡੇ ਦੀ ਸੁਰਤ ਲੈਣ ਉਸ ਕਮਰੇ ਵਿੱਚ ਆਉਂਦਾ ਤਾਂ ਬੜਾ ਔਖਾ ਔਖਾ ਕੱਸਿਆ ਕੱਸਿਆ ਰਹਿੰਦਾ, ਜਿਸ ਤਰ੍ਹਾਂ ਉਹ ਦਿਲ ਵਿੱਚ ਕੋਈ ਗੱਲਾਂ ਦਬਾ ਰਿਹਾ ਹੋਵੇ। ਕੁਝ ਗੱਲਾਂ ਤੇ ਉਹ ਕਹਿ ਵੀ ਦਿੰਦਾ,
1: ਤੁਸੀਂ ਇਸ ਦੇ ਨੇੜੇ ਢੁੱਕ ਢੁੱਕ ਨਾ ਬਿਆ ਕਰੋ ਬਹੁਤਾ, ਤੁਹਾਡੇ ਵਿੱਚੋਂ ਵੀ ਕੋਈ ਨਾ ਕੋਈ ਪੈ ਜਾਏਗਾ ਫਿਰ ਇਸ ਤਰ੍ਹਾਂ। ਹਾਂ
2: ਨਹੀਂ, ਅਸੀਂ ਤੇ ਬਸ ਹੁਣੇ ਹੀ ਵੜੇ ਸਾਂ ਜੀ ਅੰਦਰ, ਵਰ ਗਏ ਸੀ।
1: ਠੀਕ ਹੈ, ਆ ਦਾਬੜਾ ਤੇ ਸਵਾਹ ਪਾ ਕੇ ਤੁਸੀਂ ਰੱਖ ਦਿੱਤਾ ਇਹਦੇ ਥੁੱਕਣ ਲਈ, ਹੈ ਪਰ ਥੁੱਕ ਨੂੰ ਕੱਜਿਆ ਵੀ ਕਰੋ ਨਾ, ਜਦੋਂ ਇਹ ਖੰਗਾਰ ਸੁੱਟੇ ਨੇੜਿਓਂ ਥੋੜੀ ਜਿਹੀ ਸਵਾਹ ਫੜ ਕੇ ਉੱਤੇ ਕਰ ਛੱਡਿਆ ਕਰੋ।
2: ਹਾਂ ਜੀ, ਇਹ ਕਰਾਂਗੇ।
1: ਤੇ ਆਹ ਵਾਰੀ ਦੁਪਹਿਰੇ ਡਾਕਟਰ ਦੇ ਆਇਆ ਹੀ ਨਾ ਖੋਲਿਆ ਕਰੋ, ਅੱਗੇ ਪਿੱਛੇ ਵੀ ਖੁੱਲੀ ਰਹਿਣ ਦਿਆ ਕਰੋ ਇਸ ਨੂੰ, ਖੁੱਲੀ ਹਵਾ ਚੰਗੀ ਹੈ ਇਹਦੇ ਲਈ।
0: ਇਸ ਗੱਲ ਤੇ ਮਾਮੇ ਹੂੰ ਹਾਂ ਵੀ ਨਾ ਕਰਦੇ, ਬਾਰੀ ਖੁੱਲੀ ਰੱਖ ਕੇ ਉਹਨਾਂ ਵਾਲਵਾਣੀ ਸੀ ਮੁੰਡੇ ਨੂੰ ਤਾਪ ਵਿੱਚ। ਗੱਲਾਂ ਤੇ ਬੈਰਿਸਟਰ ਸਾਹਿਬ ਦਾ ਉਹਨਾਂ ਨੂੰ ਹੋਰ ਵੀ ਬਹੁਤ ਸਾਰੀਆਂ ਦੱਸਣ ਨੂੰ ਜੀ ਕਰਦਾ। ਮਸਲਨ ਇਹ ਕਿ ਛਿੱਲੇ ਖੀਰੇ ਸੰਤਰੇ ਮਾਲਟੇ ਮੁੰਡੇ ਨੂੰ ਨਾ ਖਵਾਇਆ ਕਰੋ, ਉਹਨਾਂ ਤੇ ਮੱਖੀਆਂ ਬੈਠੀਆਂ ਹੁੰਦੀਆਂ, ਸੱਜਰੇ ਛਿਲਕੇ ਖਵਾਇਆ ਕਰੋ। ਉਸ ਦੇ ਬਿਸਤਰੇ ਦੀ ਚਾਦਰ ਤੇ ਗਲ ਦੇ ਕੱਪੜੇ ਬਦਲ ਦਿੱਤੇ ਜਾਣ ਤੇ ਉਸ ਦੀ ਮੰਜੀ ਤੇ ਕੋਈ ਨਾ ਬੈਠੇ, ਪਰ ਇਹਨਾਂ ਗੱਲਾਂ ਨੂੰ ਉਹ ਅੰਦਰ ਹੀ ਘੁੱਟ ਲੈਂਦੇ। ਉਹ ਤੇ ਕੇਵਲ ਉਹੀ ਗੱਲਾਂ ਕਹਿੰਦੇ ਸਨ ਜਿਨ੍ਹਾਂ ਬਾਰੇ ਉਹ ਵੇਖ ਕੇ ਚੁੱਪ ਨਹੀਂ ਰਹਿ ਸਕਦੇ ਸਨ, ਜਿਹੜੀਆਂ ਉਹਨਾਂ ਦਾ ਅੰਦਰ ਪਾੜ ਕੇ ਬਾਹਰ ਨਿਕਲ ਆਉਂਦੀਆਂ ਸਨ। ਇੱਕ ਦਿਨ ਤੇ ਉਹਨਾਂ ਇੱਕ ਮਾਮੇ ਨੂੰ ਉਂਗਲ ਨਾਲ ਦੁੱਧ ਵਿੱਚ ਖੰਡ ਘੋਲਦਿਆਂ ਵੇਖ ਕੇ ਗੁੱਸੇ ਵਿੱਚ ਦੁਹੱਥੜ ਮਾਰਿਆ ਸੀ। ਉਹ ਬਿਮਾਰ ਮੁੰਡਾ ਬੜਾ ਮਸ਼ਹੂਰ ਚੋਰ ਸੀ ਤੇ ਬੈਰਿਸਟਰ ਨੂੰ ਬੜਾ ਪਿਆਰਾ ਲੱਗਦਾ ਸੀ। ਉਹ ਉਸ ਨਾਲ ਗੱਲਾਂ ਕਰਨਾ

0: ਰਿਹਾ ਸੀ ਪਰ ਗੱਲਾਂ ਉਹ ਕੀ ਕਰੇ ਉਸ ਦੇ ਅੰਦਰ ਵੜਨ ਸਾਰ ਹੀ ਮੁੰਡਾ ਵਿਚਾਰਾ ਖਿੱਚਿਆ ਜਾਂਦਾ ਤੇ ਘਾਬਰਿਆ ਹੋਇਆ ਚੋਰੀ ਅੱਖੀਂ ਉਸ ਨੂੰ ਵੇਖਦਾ ਰਹਿੰਦਾ ਜਿੰਨਾ ਚਿਰ ਉਹ ਬਾਹਰ ਨਾ ਨਿਕਲ ਜਾਂਦਾ ਹਰ ਐਸੀ ਫੇਰੀ ਦੇ ਨਤੀਜੇ ਤੇ ਬੈਰਿਸਟਰ ਸਾਹਿਬ ਨੂੰ ਅਫਸੋਸ ਹੁੰਦਾ ਬੁੱਢੇ ਮਾਮੇ ਉਸ ਨੂੰ ਕੋਲ ਬਿਠਾ ਕੇ ਉਸ ਦੀ ਕੰਧ ਤੇ ਹੱਥ ਨਹੀਂ ਫੇਰਦੇ ਸਨ ਤੇ ਨਾ ਹੀ ਉਸ ਨੂੰ ਆਪਣੇ ਵਿੱਚੋਂ ਸਮਝ ਕੇ ਸਹਿਜ ਸੁਭਾਅ ਗੱਲ ਕਰਨ ਲੱਗਦੇ ਸਨ ਅੱਜ ਤੇ ਕੁਝ ਇੰਨੀ ਬੇਸਵਾਦੀ ਨਹੀਂ ਹੋਈ ਸੀ ਜਿੰਨੀ ਉਸ ਦੁੱਧ ਵਿੱਚ ਉਂਗਲ ਪਾਉਣ ਵਾਲੇ ਦਿਨ ਹੋਈ ਸੀ ਮਾਮਿਆਂ ਕੋਲੋਂ ਹੋ ਕੇ ਬੈਰਿਸਟਰ ਸਾਹਿਬ ਕਚਹਿਰੀ ਅੱਪੜਦੇ ਇੱਥੇ ਇੱਕ ਵੱਡਾ ਸਾਰਾ ਕਮਰਾ ਵਕੀਲਾਂ ਨਾਲ ਭਰਿਆ ਹੁੰਦਾ ਇਸ ਕਮਰੇ ਵਿੱਚ ਬੈਠੇ ਹੋਏ ਤੇ ਉਹ ਹੱਸਦੇ ਖੇਡਦੇ ਰਹਿੰਦੇ ਪਰ ਆਹਮਣੇ ਸਾਹਮਣੇ ਪੇਸ਼ ਹੋਏ ਵਕੀਲ ਆਪੋ ਵਿੱਚ ਝਗੜ ਪੈਂਦੇ ਉਸ ਤਰ੍ਹਾਂ ਵੀ ਵਧੇਰੇ ਮੁਕੱਦਮੇ ਆਪਣੇ ਵੱਲ ਖਿੱਚਣ ਲਈ ਉਹਨਾਂ ਵਿੱਚ ਦੌੜ ਲੱਗੀ ਰਹਿੰਦੀ ਕਚਹਿਰੀ ਤੋਂ ਵਿਹਲੇ ਹੋ ਕੇ ਬੈਰਿਸਟਰ ਸਾਹਿਬ ਕਲੱਬ ਚਲੇ ਜਾਂਦੇ ਤੇ ਉੱਥੇ ਕੁਝ ਚਿਰ ਟੈਨਿਸ ਖੇਡਣ ਪਿੱਛੋਂ ਉਹ ਥੋੜ੍ਹੀ ਬਹੁਤ ਵਿਸਕੀ ਪੀਂਦੇ ਤੇ ਤਾਸ਼ ਖੇਡਦੇ ਜਾਂ ਬੈਠੇ ਦੋਸਤਾਂ ਨਾਲ ਗੱਲਾਂ ਕਰਦੇ ਰਹਿੰਦੇ ਪਰ ਉਹ ਯਾਰੀਆਂ ਕੋਈ ਡੂੰਘੀਆਂ ਨਹੀਂ ਸਨ ਜਿਸ ਵੇਲੇ ਵੀ ਉਹਨਾਂ ਨੂੰ ਇਹਨਾਂ ਰਿਸ਼ਤਿਆਂ ਦੇ ਬਹੁਤੇ ਪੱਕੇ ਨਾ ਹੋਣ ਦਾ ਖਿਆਲ ਆਉਂਦਾ ਤਾਂ ਰੱਸੀ ਟੁੱਟ ਜਾਂਦੀ ਤੇ ਇਕੱਲੇ ਹੀ ਰਹਿ ਜਾਂਦੇ ਅੱਜ ਜਦ ਉਹ ਕਲੱਬ ਤੋਂ ਮੁੜ ਕੇ ਆਏ ਤਾਂ ਉਹਨਾਂ ਦੇ ਨਾਲ ਦੇ ਕਮਰੇ ਵਿੱਚ ਉਹਨਾਂ ਦੀ ਵਹੁਟੀ ਤੇ ਬਿਮਾਰ ਮੁੰਡੇ ਦੀ ਮਾਂ ਰਜਾਈਆਂ ਵਿੱਚ ਬੈਠੀਆਂ ਆਪੋ ਵਿੱਚ ਗੱਲਾਂ ਕਰ ਰਹੀਆਂ ਸਨ ਇਹ ਮਾਮੀ ਬਿਮਾਰ ਪੁੱਤਰ ਦੀ ਸੇਵਾ ਲਈ ਨਾਲ ਹੀ ਆਈ ਹੋਈ ਸੀ ਉਹ ਬੈਰਿਸਟਰ ਸਾਹਿਬ ਦੀ ਪਤਨੀ ਨੂੰ ਆਪਣੀ ਨਿੱਕੀ ਕੁੜੀ ਬਾਰੇ ਕਹਿ ਰਹੀ ਸੀ
1: ਉਹ ਤੇ ਬਥੇਰਾ ਜ਼ੋਰ ਲਾਉਂਦੀ ਸੀ ਆਉਣ ਲਈ ਮੈਂ ਹੀ ਨਹੀਂ ਲਿਆਈ ਹੁਣ ਤੇ ਸੁੱਖ ਨਾਲ ਸਿਆਣੀ ਹੋ ਗਈ ਏ ਪੜ੍ਹਨ ਜਾਂਦੀ ਏ ਗੁਰਦੁਆਰੇ ਆਉਂਦੀ ਸੀ ਮੈਂ ਭਾਬੀ ਕੋਲ ਜਾਣਾ ਏ ਉੱਥੇ ਸਰਾਣੇ ਕੱਢਣੇ ਸਿੱਖਾਂਗੀ ਸਵੈਟਰ ਆਉਣੀਆਂ ਸਿੱਖਾਂਗੀ ਤੇ ਸਵੈਟਰ ਆਉਣ ਕੇ ਆਪਣੇ ਪਤਰੀਏ ਦੇ ਗੱਲ ਪਾਵਾਂਗੇ ਤੇ ਫਿਰ ਜਦੋਂ ਉਹਨੂੰ ਕੋਈ ਪੁੱਛੇਗਾ ਸਵੈਟਰ ਕਿੱਥੋਂ ਲਿਆ ਝੱਟ ਆਖੇਗਾ ਮੇਰੀ ਭੂਆ ਨੇ ਆਉਣ ਕੇ ਦਿੱਤਾ ਏ ਬੜਾ ਚਾਹ ਸੂ ਆਉਣ ਦਾ ਆਖਦੀ ਸੀ ਮੈਂ ਇੱਕ ਪਾਸੇ ਲੁੱਕ ਕੇ ਬੈਠ ਰਿਹਾ ਕਰਾਂਗੀ ਮੈਨੂੰ ਭਰਾ ਕੋਲੋਂ ਬੜੀ ਸੰਗ ਆਉਂਦੀ ਏ
0: ਬੈਰਿਸਟਰ ਸਾਹਿਬ ਬੈਠੇ ਇਹ ਸੁਣਦੇ ਰਹੇ ਉਹਨਾਂ ਕੋਲ ਇਸ ਤਰ੍ਹਾਂ ਰਜਾਈ ਵਿੱਚ ਬੈਠ ਕੇ ਨਿੱਕੀਆਂ ਨਿੱਕੀਆਂ ਗੱਲਾਂ ਕਰਨ ਵਾਲਾ ਕੋਈ ਨਹੀਂ ਸੀ ਉਹਨਾਂ ਕੋਲੋਂ ਸਾਰਿਆਂ ਨੂੰ ਸੰਗ ਆਉਂਦੀ ਸੀ ਸਾਰਿਆਂ ਨੂੰ ਚਾਕਾ ਆਉਂਦਾ ਸੀ ਅਗਲੇ ਦਿਨ ਪਿੰਡੋਂ ਉਹਨਾਂ ਦਾ ਛੋਟਾ ਭਰਾ ਤੇ ਵੱਡੀ ਭੈਣ ਮਾਮੇ ਦੇ ਪੁੱਤਰ ਦੀ ਸੁਰਤ ਲੈਣ ਆ ਗਏ ਸ਼ਾਮ ਨੂੰ ਜਦ ਬੈਰਿਸਟਰ ਸਾਹਿਬ ਕਲੱਬ ਤੋਂ ਮੁੜੇ ਤਾਂ ਉਹਨਾਂ ਦਾ ਭਰਾ ਬੈਠਾ ਤੱਤੇ ਪਾਣੀ ਦੇ ਇੱਕ ਦਾਬੜੇ ਵਿੱਚ ਆਪਣੇ ਪੈਰ ਧੋ ਰਿਹਾ ਸੀ ਤੇ ਨਾਲ ਨਾਲ ਪਹਾੜੀਏ ਨੌਕਰ ਨਾਲ ਗੱਲਾਂ ਪਿਆ ਕਰਦਾ ਸੀ ਬੈਰਿਸਟਰ ਸਾਹਿਬ ਦਾ ਘਰ ਆਉਣਾ ਸੁਣ ਕੇ ਉਹ ਉੱਥੋਂ ਉੱਠ ਕੇ ਉਹਨਾਂ ਦੇ ਕਮਰੇ ਵਿੱਚ ਆ ਗਿਆ ਬੈਰਿਸਟਰ ਸਾਹਿਬ ਸਦਾ ਆਪਣੇ ਭਰਾ ਨੂੰ ਮਿਲ ਕੇ ਬੜੇ ਪ੍ਰਸੰਨ ਹੋਇਆ ਕਰਦੇ ਸਨ ਉਹਨਾਂ ਉਸਨੂੰ ਜੱਫੀ ਵਿੱਚ ਘੁੱਟ ਲਿਆ ਤੇ ਪੁੱਛਿਆ
2: ਸੁਣਾ ਕੀ ਹਾਲ ਹੈ ਪਿੰਡ ਦਾ
0: ਇਹ ਸਵਾਲ ਉਹ ਆਪਣੇ ਭਰਾ ਤੋਂ ਹਮੇਸ਼ਾ ਪੁੱਛਿਆ ਕਰਦੇ ਸਨ ਪਰ ਉਸ ਵਿਚਾਰੇ ਨੂੰ ਪਤਾ ਨਹੀਂ ਸੀ ਕਿ ਇਸ ਦਾ ਜਵਾਬ ਕੀ ਦੇਵੇ ਸਾਰੇ ਪਿੰਡ ਦਾ ਇੱਕੋ ਜਿਹਾ ਹਾਲ ਨਹੀਂ ਸੀ ਹੁੰਦਾ ਕਿਸੇ ਦੀ ਫਸਲ ਚੰਗੀ ਹੋ ਜਾਂਦੀ ਕਿਸੇ ਦੀ ਮਾੜੀ ਕਿਸੇ ਦੀ ਮੱਝ ਸੂ ਪੈਂਦੀ ਕਿਸੇ ਦੀ ਵਿਹੋਕ ਜਾਂਦੀ ਕਿਸੇ ਦਾ ਮੁੰਡਾ ਕੁੜੀ ਚੰਗੇ ਥਾਂ ਮੰਗਿਆ ਜਾਂਦਾ ਤੇ ਕਿਸੇ ਦਾ ਢੱਗਾ ਮਰ ਜਾਂਦਾ ਕੋਈ ਆਪਣੀ ਜਿਨਸ ਚੰਗੇ ਭਾਵਾਂ ਤੇ ਕੱਢ ਲੈਂਦਾ ਤੇ ਕਿਸੇ ਦਾ ਕੋਈ ਜੀ ਬਿਮਾਰ ਪੈ ਜਾਂਦਾ ਪਰ ਬੈਰਿਸਟਰ ਸਾਹਿਬ ਤੇ ਦੇਸਾਂ ਇਲਾਕਿਆਂ ਤੇ ਪਿੰਡਾਂ ਦੇ ਹਾਲ ਅਖਬਾਰਾਂ ਵਾਲਿਆਂ ਦੇ ਪਿੱਛੇ ਇੱਕ ਮਿੰਟ ਵਿੱਚ ਮੁਕਾਨ ਹਿੱਲੇ ਹੋਏ ਸਨ
3: ਠੀਕ ਹੈ ਪਿੰਡ ਦਾ ਹਾਲ
2: ਹੋਰ ਡੰਗਰ ਵੱਛਾ ਠੀਕ ਹੈ
3: ਠੀਕ ਹੈ ਸਭ
2: ਅੱਛਾ ਤੇਰੀ ਸਿਹਤ ਦਾ ਕੀ ਹਾਲ ਹੈ
0: ਇਹ ਸਿਹਤ ਬਾਰੇ ਬੈਰਿਸਟਰ ਸਾਹਿਬ ਅੱਗੇ ਵੀ ਪੁੱਛਿਆ ਕਰਦੇ ਸਨ ਪਰ ਉਹ ਕੋਈ ਜਵਾਬ ਨਹੀਂ ਦੇ ਸਕਦਾ ਸੀ ਤੇ ਜੇ ਉਹ ਪੁੱਛਦੇ ਕਿ ਤੂੰ ਬੁਗਦਰ ਨਾਲ ਹੁਣ ਕਿੰਨੀਆਂ ਗਰਾਰੀਆਂ ਚਾੜ ਕੇ ਚੁੱਕ ਲੈਣਾ ਤਾਂ ਉਹ ਦੱਸ ਦਿੰਦਾ ਜਾਂ ਉਹ ਇਹ ਪੁੱਛਦੇ ਕਿ ਤੂੰ ਪਿੰਡ ਵਿੱਚ ਕਿਸ ਕਿਸ ਨੂੰ ਢਾ ਲੈਣਾ ਏ ਤੇ ਹੋਰ ਕਿਸ ਨੂੰ ਹੱਥ ਪਾਉਣ ਦੀ ਤੇਰੀ ਸਲਾਹ ਏ ਤਾਂ ਵੀ ਉਹ ਦੱਸ ਦਿੰਦਾ ਫੋਕੀ ਸਿਹਤ ਬਾਰੇ ਉਹ ਕੁਝ ਨਹੀਂ ਕਹਿ ਸਕਦਾ ਸੀ ਬੈਰਿਸਟਰ ਸਾਹਿਬ ਨੂੰ ਤੇ ਜੇ ਰੋਟੀ ਹਜ਼ਮ ਹੋ ਜਾਏ ਕਬਜ਼ ਨਾ ਹੋਵੇ ਰਾਤ ਨੂੰ ਨੀਂਦ ਆ ਜਾਏ ਹਰ ਮਹੀਨੇ ਇੱਕ ਵਾਰ ਬੁਖਾਰ ਨਾ ਹੋਵੇ ਜਿਸ ਤਰ੍ਹਾਂ ਕਿ ਉਹਨਾਂ ਨੂੰ ਆਮ ਹੋ ਜਾਂਦਾ ਸੀ ਤਾਂ ਉਹ ਸਿਹਤ ਚੰਗੀ ਸਮਝਦੇ ਸਨ
3: ਚੰਗੀ ਹੈ ਸਿਹਤ ਨੂੰ ਕੀ ਹੋਇਆ
2: ਅੱਛਾ ਮੁੰਡੇ ਨੂੰ ਮਿਲਿਆ
3: ਹਾਂ ਮਿਲਿਆ
2: ਕੀ ਹਾਲ ਸੁ ਹੁਣ
3: ਖੈਰ ਮੇਰ ਸੁ
0: ਤੇ ਫਿਰ ਗੱਲਬਾਤ ਰੁਕ ਗਈ ਬੈਰਿਸਟਰ ਸਾਹਿਬ ਨੂੰ ਇਸ

0: ਦਾ ਬੜਾ ਹਿਰਖ ਸੀ ਕਿ ਉਹਨਾਂ ਨੂੰ ਕੋਈ ਹੋਰ ਗੱਲ ਨਹੀਂ ਸੁੱਝ ਰਹੀ ਸੀ। ਛੋਟੇ ਭਰਾ ਨੇ ਕਮਰੇ ਦੇ ਚਾਰ ਚੁਫੇਰੇ ਨਜ਼ਰ ਮਾਰੀ। ਕੁਝ ਪੱਥਰ ਦੇ ਬੁੱਤ ਰੱਖੇ ਹੋਏ ਸਨ। ਪਤਾ ਨਹੀਂ ਉਹ ਬੁੱਤ ਕਿਸ ਕਿਸ ਦੇ ਸਨ ਤੇ ਇੱਥੇ ਕਿਉਂ ਰੱਖੇ ਹੋਏ ਸਨ। ਕੰਧਾਂ ਤੇ ਕੁਝ ਤਸਵੀਰਾਂ ਟੰਗੀਆਂ ਹੋਈਆਂ ਸਨ। ਉਹ ਗੁਰੂਆਂ ਦੀਆਂ ਤਸਵੀਰਾਂ ਨਹੀਂ ਸਨ, ਉਸ ਤਰ੍ਹਾਂ ਹੀ ਸੀ ਕੁਝ। ਮੇਜ਼ ਤੇ ਕੁਝ ਰਸਾਲੇ ਪਏ ਸਨ ਜਿਨ੍ਹਾਂ ਤੇ ਅੱਧ ਨੰਗੀਆਂ ਜਨਾਨੀਆਂ ਦੀਆਂ ਮੂਰਤਾਂ ਸਨ। ਉਸਨੇ ਝੱਟ ਧਿਆਨ ਲਾਮੇ ਕਰ ਲਿਆ। ਕੁਝ ਚਿਰ ਪਿੱਛੋਂ ਉਹ ਕੰਬਲ ਦੀ ਬੋਕਲ ਸਵਾਰਦਾ ਹੋਇਆ ਬਾਹਰ ਨਿਕਲ ਗਿਆ ਤੇ ਜਾ ਕੇ ਫਿਰ ਨੌਕਰ ਕੋਲੋਂ ਪਹਾੜੀ ਲੋਕਾਂ ਦੀਆਂ ਗੱਲਾਂ ਪੁੱਛਣ ਲੱਗ ਪਿਆ। ਨਾਲ ਦੇ ਕਮਰੇ ਵਿੱਚ ਬੈਰਿਸਟਰ ਸਾਹਿਬ ਦੀ ਪਤਨੀ ਤੇ ਉਹਨਾਂ ਦੀ ਭੈਣ ਆਪੋ ਵਿੱਚ ਗੱਲਾਂ ਕਰ ਰਹੀਆਂ ਸਨ।
1: ਲਓ ਆ ਪੜਕੇ ਦਾ ਲੂਣ ਤੇ ਵੇਖੋ, ਤੁਹਾਡੇ ਕਰਕੇ ਬਣਵਾ ਲਿਆ ਏ। ਇਹ ਤੇ ਬਤਾਉ ਘਰ ਵਿੱਚ ਵੜਨ ਹੀ ਨਹੀਂ ਦਿੰਦੇ ਤੇ ਨਾ ਹੀ ਕਿਸੇ ਨੂੰ ਇਸ ਕਮਰੇ ਵਿੱਚ ਅਰਜਾਈਆਂ ਤੇ ਬਹਿ ਕੇ ਕੁਝ ਖਾਣ ਦਿੰਦੇ ਨੇ। ਜੇ ਆਰਾਮ ਨਾਲ ਨਿੱਘੀ ਹੋ ਕੇ ਰੋਟੀ ਨਾ ਖਾਧੀ ਤਾਂ ਨੌਕਰ ਰੱਖਣ ਦਾ ਕੀ ਫਾਇਦਾ। ਮੇਰੀ ਭੈਣ ਵਿਚਾਰੀ ਇੱਥੇ ਆਈ ਸੀ, ਉਹਦੇ ਮੁੰਡੇ ਦੇ

0: ਭੈਣ ਆਪੋ ਵਿੱਚ ਗੱਲਾਂ ਕਰ ਰਹੀਆਂ ਸਨ।
1: ਲਓ ਆ ਪੜਕੇ ਦਾ ਲੂਣ ਤੇ ਵੇਖੋ, ਤੁਹਾਡੇ ਕਰਕੇ ਬਣਵਾ ਲਿਆ ਏ। ਇਹ ਤੇ ਬਤਾਉ ਘਰ ਵਿੱਚ ਵੜਨ ਹੀ ਨਹੀਂ ਦਿੰਦੇ ਤੇ ਨਾ ਹੀ ਕਿਸੇ ਨੂੰ ਇਸ ਕਮਰੇ ਵਿੱਚ ਅਰਜਾਈਆਂ ਤੇ ਬਹਿ ਕੇ ਕੁਝ ਖਾਣ ਦਿੰਦੇ ਨੇ। ਜੇ ਆਰਾਮ ਨਾਲ ਨਿੱਘੀ ਹੋ ਕੇ ਰੋਟੀ ਨਾ ਖਾਧੀ ਤਾਂ ਨੌਕਰ ਰੱਖਣ ਦਾ ਕੀ ਫਾਇਦਾ। ਮੇਰੀ ਭੈਣ ਵਿਚਾਰੀ ਇੱਥੇ ਆਈ ਸੀ, ਉਹਦੇ ਮੁੰਡੇ ਦੇ ਫੋੜੇ ਨਿਕਲੇ ਹੋਏ ਸਨ, ਉਹਦੇ ਕੋਲੋਂ ਹਿੱਲਣ ਨਾ ਹੋਵੇ ਤੇ ਇਹ ਕਹਿਣ ਰੋਟੀ ਬਸ ਖਾਣ ਵਾਲੇ ਕਮਰੇ ਵਿੱਚ ਹੀ ਬਹਿ ਕੇ ਖਾਵੋ।
2: ਹੁਣ ਕੀ ਹਾਲ ਉਹਦੇ ਫੋੜਿਆਂ ਦਾ?
1: ਇੱਥੋਂ ਤੇ ਉਸੇ ਤਰ੍ਹਾਂ ਹੀ ਲੈ ਗਈ ਸੀ, ਆਰਾਮ ਕੋਈ ਨਹੀਂ ਸੀ ਆਇਆ।
2: ਸਾਡੇ ਪਿੰਡ ਬੜਾ ਸੋਹਣਾ ਤਵੀਤ ਕਰਦਾ ਇੱਕ ਬਾਜ਼ੀਗਰ ਫੋੜਿਆਂ ਦਾ, ਮੈਂ ਤੈਨੂੰ ਤਵੀਤ ਬਣਾ ਕੇ ਘੱਲਾਂਗੀ, ਝੱਟ ਖਰੀਦ ਆ ਜਾਣਗੇ, ਨਵੇਂ ਵੀ ਨਾ ਹੋਣਗੇ।
1: ਘੱਲਿਆ ਜੀ ਜ਼ਰੂਰ, ਮੁੰਡਾ ਤੇ ਸੁੱਕੇ ਤੀਲਾ ਹੋ ਗਿਆ ਸੂ, ਬੜਾ ਫਿਕਰ ਕਰਦੀ ਸੀ ਵਿਚਾਰੀ, ਦੋਵੇਂ ਮੁੰਡੇ ਸੂ, ਵੱਡਾ ਤੇ ਹੁਣ ਮੰਗਣ ਵਿਆਹ ਜੋਗਾ ਏ, ਨਿੱਕਾ ਏ ਵੇ ਵਿਚਾਰਾ ਕੰਢੀ ਤੇ ਬਰੂਟੜਾ।
2: ਮੰਗਿਆ ਨੀ ਵੱਡਾ ਅਜੇ ਕਿਧਰੇ?
1: ਕਿਧਰੇ ਵੀ ਨੀ ਮੰਗਿਆ ਗਿਆ ਅਜੇ ਤੇ।
2: ਸਾਡੇ ਪਿੰਡ ਵਾਹ ਵਾਹ ਇੱਕ ਕੁੜੀ ਮੁਟਿਆਰ ਕਾਲੂਆਂ ਦੀ, ਬੜੀ ਸੁਚੱਜੀ ਏ, ਉਂਝ ਵੀ ਸਾਹੂ ਏ, ਅੱਖ ਵਿੱਚ ਸ਼ਰਮ ਸੂ।
1: ਇਹਨੂੰ ਹੀ ਸਾਹ ਕਰਵਾ ਦਿਓ ਬੀਬੀ ਜੀ, ਫਿਕਰ ਲੈ ਜਾਊਗਾ ਵਿਚਾਰੀ ਦਾ, ਨੂੰਹ ਵਾਲੀ ਬਣੇਗੀ।
2: ਤੁਸੀਂ ਹਾਂ ਕਰੋ, ਕਾਲੂਆ ਵਿਚਾਰੇ ਨੇ ਕੀ ਆਖਣਾ, ਕੁੜੀ ਤੇ ਆਪਣੇ ਘਰਾਂ ਵਿੱਚ ਲਿਆਉਣ ਵਾਲੀ ਏ।
0: ਤੇ ਇਸ ਤਰ੍ਹਾਂ ਉਹਨਾਂ ਨੂੰ ਆਰਾਮ ਨਾਲ ਗੱਲਾਂ ਕਰਦਿਆਂ ਬੈਰਿਸਟਰ ਸਾਹਿਬ ਸੁਣਦੇ ਰਹੇ। ਸ਼ਾਇਦ ਉਹ ਸਾਰੀ ਰਾਤ ਹੀ ਗੱਲਾਂ ਕਰਦੀਆਂ ਰਹਿਣਗੀਆਂ। ਬੈਰਿਸਟਰ ਸਾਹਿਬ ਨੂੰ ਤੇ ਵੱਡੀ ਭੈਣ ਬਸ ਪਿਆਰ ਦੇ ਕੇ ਹੀ ਭੁਗਤਾ ਛੱਡਦੀ। ਮੁੰਡੇ ਦੀ ਬਿਮਾਰੀ ਦੀ ਖਬਰ ਸੁਣ ਕੇ ਹੋਰ ਸਾਕ ਅੰਗ ਵੀ ਇਕੱਠੇ ਹੋ ਰਹੇ ਸਨ। ਅਗਲੇ ਦਿਨ ਬੈਰਿਸਟਰ ਸਾਹਿਬ ਦੀ ਮਾਤਾ ਵੀ ਆ ਗਈ। ਆਪਣੀ ਮਾਤਾ ਨੂੰ ਉਹ ਬੜਾ ਪਿਆਰ ਕਰਦੇ ਸਨ ਤੇ ਉਸਦੇ ਘਰ ਆਉਣ ਨਾਲ ਉਹਨਾਂ ਨੂੰ ਬੜਾ ਚਾਅ ਚੜ੍ਹਦਾ ਸੀ। ਮਾਤਾ ਵੀ ਪੁੱਤਰ ਨੂੰ ਇੰਨਾ ਉੱਚਾ ਚੜ੍ਹਿਆ ਵੇਖ ਕੇ ਫੁੱਲੀ ਨਹੀਂ ਸਮਾਉਂਦੀ ਸੀ। ਹਰ ਸੰਗ ਸਿਆਪੇ ਤੇ ਕਪਾਹ ਚੁਗਦਿਆਂ ਹਾਲੀਆਂ ਦੀਆਂ ਰੋਟੀਆਂ ਦੇਣ ਆਉਂਦਿਆਂ ਜਾਂਦਿਆਂ ਉਹ ਆਪਣੇ ਇਸੇ ਪੁੱਤਰ ਦੀਆਂ ਹੀ ਗੱਲਾਂ ਕਰਦੀ। ਜਦੋਂ ਇਸ ਪੁੱਤਰ ਕੋਲ ਚਾਰ ਦਿਨ ਰਹਿ ਕੇ ਜਾਂਦੀ ਤਾਂ ਬਸ ਪਿੰਡ ਵਿੱਚ ਇਹਨਾਂ ਗੱਲਾਂ ਦਾ ਹੜ ਆ ਜਾਂਦਾ। ਪਰ ਬੈਰਿਸਟਰ ਸਾਹਿਬ ਦੇ ਸਾਹਮਣੇ ਆ ਕੇ ਮਾਂ ਕੁਛ ਛਹਿ ਜਾਂਦੀ। ਉਹ ਹੋਰ ਤਰ੍ਹਾਂ ਦੇ ਕੱਪੜੇ ਪਾਉਂਦਾ, ਉਸਦਾ ਘਰ ਵੱਖਰੀ ਤਰ੍ਹਾਂ ਦਾ ਸੀ, ਉਸਨੂੰ ਹੋਰ ਤਰ੍ਹਾਂ ਦੇ ਲੋਕ ਮਿਲਣ ਆਉਂਦੇ ਤੇ ਉਹ ਗੱਲਾਂ ਵੀ ਕੁਝ ਹੋਰ ਤਰ੍ਹਾਂ ਦੀਆਂ ਹੀ ਕਰਦਾ ਸੀ। ਉਸਦੀ ਪੱਗ ਇੰਨੀ ਸੋਹਣੀ ਤੇ ਮਲੂਕ ਜਿਹੀ ਲੱਗਦੀ ਕਿ ਉਸਨੂੰ ਪਿਆਰ ਦਿੰਦਿਆਂ ਵੀ ਭਾਰ ਲੱਗਦਾ ਸੀ। ਉਸਨੂੰ ਉਹ ਆਪਣੀ ਰੀਝ ਦੀ ਰੋਟੀ ਨਹੀਂ ਖਵਾ ਸਕਦੀ ਸੀ। ਉਸ ਦੀਆਂ ਕਈ ਖਾਣ ਵਾਲੀਆਂ ਚੀਜ਼ਾਂ ਦੇ ਤੇ ਉਸਨੂੰ ਨਾਂ ਵੀ ਨਹੀਂ ਸਨ ਆਉਂਦੇ। ਉਸਦੇ ਦਾਲ ਸਲੂਣੇ ਵਿੱਚ ਘਿਓ ਪਾਉਣ ਲੱਗੀ ਉਹ ਡਰਦੀ ਰਹਿੰਦੀ। ਘਿਓ ਚੋਖਾ ਪੈ ਜਾਏ ਤਾਂ ਉਹ ਕੋਠਾ ਸਿਰ ਤੇ ਚੁੱਕ ਲੈਂਦਾ ਸੀ। ਉਸਨੇ ਕਦੀ ਆਪਣੇ ਇਸ ਪੁੱਤਰ ਦੇ ਕੱਪੜੇ ਨਹੀਂ ਧੋਤੇ ਸਨ ਤੇ ਨਾ ਕਦੀ ਉਸਦੇ ਕੇਸੀ ਨਹਾਉਣ ਲੱਗਿਆਂ ਉਸਦੇ ਸਿਰ ਵਿੱਚ ਪਾਣੀ ਪਾਇਆ ਸੀ। ਹੁਣ ਵਾਲੇ ਪੁੱਤਰ ਨਾਲੋਂ ਨਿਖੜੀ ਹੋਈ ਉਹ ਉਸਦੇ ਨਿੱਕੇ ਹੁੰਦੇ ਦੀਆਂ ਗੱਲਾਂ ਕਰਕੇ ਨਿੱਗ ਮਹਿਸੂਸ ਕਰਦੀ। ਉਹ ਬੜਾ ਮਿੱਠਾ ਬੋਲਦਾ ਸੀ ਜੀ ਜੀ ਕਰਕੇ, ਪਰ ਫਿਰ ਵੀ ਉਹ ਅਪਹੁੰਚ ਗਿਆ ਸੀ। ਮਾਤਾ ਤੇ ਉਸਦੀਆਂ ਗੱਲਾਂ ਕਰਨ ਲੱਗਿਆਂ ਵੀ ਉਸਦੇ ਨਾਂ ਨਾਲ ਜੀ ਲਾਂਦੀ ਸੀ ਤੇ ਉਸਦੇ ਨਾਲ ਗੱਲਾਂ ਕਰਦਿਆਂ ਤੁਸੀਂ ਤੁਸੀਂ ਕਹਿੰਦੀ ਰਹਿੰਦੀ ਜਿਵੇਂ ਕਿਸੇ ਤਹਿਸੀਲਦਾਰ ਦੇ ਸਾਹਮਣੇ ਪੇਸ਼ ਹੁੰਦੀ ਹੋਵੇ। ਜਿਸ ਦਿਨ ਮਾਤਾ ਬੈਰਿਸਟਰ ਸਾਹਿਬ ਦੇ ਘਰ ਆਈ ਉਸ ਰਾਤ ਬੈਰਿਸਟਰ ਸਾਹਿਬ ਨੂੰ ਬੁਖਾਰ ਹੋ ਗਿਆ। ਇਸ ਡਰ ਤੋਂ ਕਿ ਰਾਤ ਨੂੰ ਬੁਖਾਰ ਕਿਧਰੇ ਜ਼ਿਆਦਾ ਨਾ ਹੋ ਜਾਏ, ਮਾਤਾ ਨੇ ਆਪਣੀ ਮੰਜੀ ਬੈਰਿਸਟਰ ਸਾਹਿਬ ਦੇ ਕਮਰੇ ਦੇ ਬਾਹਰ ਬਰਾਂਡੇ ਵਿੱਚ ਡਾ ਲਈ। ਉਹ ਗੱਲ ਹੋਈ। ਰਾਤ ਨੂੰ ਬੈਰਿਸਟਰ ਸਾਹਿਬ ਨੂੰ ਬਹੁਤ ਸਿਰ ਪੀੜ ਛਿੜ ਪਈ ਤੇ ਉਹ ਜ਼ੋਰ ਜ਼ੋਰ ਦੀ ਹੁੰਗਣ ਲੱਗ ਪਏ।
3: ਪੁੱਤਰ, ਤੁਹਾਨੂੰ ਪਾਣੀ ਦਿਆਂ?
4: ਨਹੀਂ ਬੇਬੇ ਜੀ, ਮੇਰਾ ਸਿਰ ਪੀੜ ਹੁੰਦੀ ਹੈ ਬੜੀ।
3: ਸਿਰ ਪੀੜ ਹੁੰਦੀ ਹੈ? ਮਾਂ ਸਦਕੇ, ਤੁਹਾਡਾ ਸਿਰ ਘੁੱਟਦਿਆ?
4: ਹਾਂ ਘੁੱਟਦੇ ਹੋ ਬੇਬੇ ਜੀ, ਜ਼ਰਾ ਜ਼ੋਰ ਨਾਲ ਘੁੱਟੋ।
3: ਅੱਛਾ ਪੁੱਤਰ।
0: ਬਿਸਤਰ ਵਿੱਚ ਇੱਕ ਬੈਰਿਸਟਰ ਪਿਆ ਸੀ, ਭਾਵੇਂ ਉਸਦਾ ਆਪਣਾ ਪੁੱਤਰ ਹੀ ਸੀ। ਉਸਨੇ ਸੁੱਤਿਆਂ ਪਿਆਂ ਵੀ ਸੋਹਣੇ ਸੋਹਣੇ ਕੂਲੇ ਕੂਲੇ ਕੱਪੜੇ ਪਾਏ ਹੋਏ ਸਨ। ਉਸਨੇ ਬੈਰਿਸਟਰ ਸਾਹਿਬ ਦੇ ਸਿਰ ਨੂੰ ਹੱਥ ਪਾਇਆ ਪਰ ਉਸ ਕੋਲੋਂ ਉਹ ਘੁੱਟਿਆ ਨਹੀਂ ਜਾਂਦਾ ਸੀ। ਉਸਦੀ ਪਕੜ ਸੰਗਦੀ ਤੇ ਢਿੱਲੀ ਢਿੱਲੀ ਸੀ। ਪਤਾ ਨਹੀਂ ਏਡੇ ਵੱਡੇ ਬੰਦਿਆਂ ਦਾ ਸਿਰ ਕਿਸ ਤਰ੍ਹਾਂ ਘੁੱਟੀਦਾ ਏ। ਬੇਬੇ ਦੇ ਹੱਥ ਬੈਰਿਸਟਰ ਪੁੱਤਰ ਦੇ ਸਿਰ ਚੰਗੀ ਤਰ੍ਹਾਂ ਘੁੱਟ ਸਕਣ ਤੋਂ ਅਸਮਰਥ ਸਨ। ਬੈਰਿਸਟਰ ਸਾਹਿਬ ਸਮਝ ਗਏ ਭੈਣ ਭਰਾ ਤੇ ਮਾਮਿਆਂ ਦੇ ਨਾਲ ਨਾਲ ਉਹ ਮਾਤਾ ਤੋਂ ਵੀ ਨਿਖੜੇ ਹੋਏ ਸਨ। ਇਸ ਇਕੱਲ ਵਿੱਚ

0: बहुत ही खूबसूरत कहानी कथालोक सिलसिले तहत बरिस्टर साहब कोमल असी सुनी।
1: बिल्कुल जी, ते एक कहानी सुन के ना एक गल करन ते दिल कर रहा है पूनम,
0: जी
1: कि अपना दिल जड़ा ना फोल लेना चाहिए। सारे अपने तो अलग होके नहीं हो जाना चाहिए, चाहे आप किसी भी पोजीशन ते पहुंच जाइए। तो ये चीज़ा जड़ियाँ कहानियाँ ने साड़ी जिंदगी दा ही ते सरमाया होंदिया ने। देखा जाए
0: जिंदगी दा आईना होंदिया ने, ते जिंदगी दे साड़े आम जन जीवन दे विच जो कुछ भी विचर रहा हुंदा है उसका दर्पण होंदिया ने। बहुत खूबसूरत अंदाज दे विच एक कहानियाँ कही जांदियां ने, दिल नूं छू लैंदियां ने, दिल दे करीब होंदियां ने, ते एक बहुत ही खूबसूरत एक कह सकते हैं कि असी एक अंदाज है कहानी कहना। आकाशवाणी के खजाने दे विच जो ये कहानियाँ पईयां ने ना, सानूं एक अलग ही दुनिया दे विच लै जांदियां ने। ते जे आकाशवाणी जो 90 वरियां तो इस सेवा निभा रहा है ਸਾਡੇ ਮਨੋਰੰਜਨ ਦੇ ਲਈ, ਸਾਡੀ ਜਾਣਕਾਰੀ ਦੇ ਲਈ, ਸਾਡੀ ਸਿੱਖਿਆ ਦੇ ਲਈ, ਰਾਤ ਸੇਰੇ ਦੇ ਲਈ, ਉਹ ਜਿਹੜਾ ਸਫ਼ਰ ਹੈ ਨਾ, ਉਹ ਲਗਾਤਾਰ ਇਸੇ ਤਰ੍ਹਾਂ ਚੱਲ ਰਿਹਾ ਹੈ।
1: ਬਿਲਕੁਲ ਤੁਹਾਡੀ ਗੱਲ ਸਹੀ ਹੈ, 90 ਸਾਲ ਛੋਟਾ ਵਕਫਾ ਨਹੀਂ ਹੁੰਦਾ, ਬਹੁਤ ਲੰਬਾ ਸਮਾਂ ਹੁੰਦਾ ਹੈ। ਅਤੇ ਇਹ ਬਹੁਤ ਲੰਬਾ ਸਮਾਂ ਧੀਰੇ ਧੀਰੇ ਤਰੱਕੀ ਕਰਦੇ ਕਰਦੇ ਇੱਥੇ ਤੱਕ ਪਹੁੰਚਿਆ ਹੈ। ਅਤੇ ਅੱਜ ਜਿਹੜੀ ਨਵੀਂ ਟੈਕਨੋਲੋਜੀ ਦੇ ਨਾਲ ਸਾਡਾ ਆਲ ਇੰਡੀਆ ਰੇਡੀਓ ਜਾਂ ਆਕਾਸ਼ਵਾਣੀ ਜਿਹੜੀ ਹੈ ਸਾਰੇ ਸਰੋਤਿਆਂ ਦੇ ਰੂਬਰੂ ਹੈ, ਅਤੇ ਉਹਦੇ ਨਾਲ ਨਾਲ ਮੈਂ ਇੱਕ ਗੱਲ ਹੋਰ ਕਹਾਂਗੀ ਕਿ ਸਾਡੇ ਬਹੁਤ ਸਾਰੇ ਸਰੋਤੇ ਐਸੇ ਵੀ ਨੇ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ
0: ਜੀ,
1: ਔਰ ਜਗ੍ਹਾ ਜਗ੍ਹਾ ਤੋਂ ਹੋਰ ਵੀ ਜੁੜ ਰਹੇ ਨੇ, ਔਰ ਮੈਂ ਕਹਾਂਗੀ ਹੋਰ ਜਿਹੜੇ ਨਹੀਂ ਜੁੜੇ ਹੋਏ ਉਹ ਵੀ ਸਾਡੇ ਨਾਲ ਜੁੜਨ, ਤਾਂ ਕਿ ਜਿਹੜੀ ਆਕਾਸ਼ਵਾਣੀ ਦਾ ਜੋ ਕੁਛ ਵੀ ਜਾਣਕਾਰੀ ਜੋ ਇਨਫੋਰਮੇਸ਼ਨ ਅਸੀਂ ਆਪਣੇ ਸਰੋਤਿਆਂ ਨਾਲ ਸਾਂਝੀ ਕਰਦੇ ਹਾਂ ਉਹ ਸਾਰਿਆਂ ਤੱਕ ਪਹੁੰਚ ਸਕੇ।
0: ਬਿਲਕੁਲ ਜੀ, ਦੇਖੋ ਜਿਸ ਤਰ੍ਹਾਂ ਅੱਜ ਅਸੀਂ ਪ੍ਰੋਗਰਾਮ ਦੇ ਵਿੱਚ ਧੜਕਣ ਦੀ ਜਾਂਚ ਸੰਬੰਧੀ ਜਾਣਕਾਰੀ ਸਾਂਝੀ ਕੀਤੀ, ਕਿੰਨੀ ਜ਼ਰੂਰੀ ਗੱਲ ਸੀ।
1: ਬਿਲਕੁਲ,
0: ਅਤੇ ਜੋ ਕੋਈ ਵੀ ਇਸਨੂੰ ਸੁਣੇਗਾ ਉਹ ਜ਼ਰੂਰ ਲਾਹੇਵੰਦ ਹੋਏਗਾ, ਆਪਣੀ ਸਿਹਤ ਦਾ ਹੋਰ ਜ਼ਿਆਦਾ ਖਿਆਲ ਰੱਖੇਗਾ। ਸੋ ਇਹ ਜੋ ਗੱਲਾਂ ਨੇ ਨਾ, ਇਹ ਸਾਰੀਆਂ ਸਾਰਿਆਂ ਤੱਕ ਜ਼ਰੂਰ ਪਹੁੰਚ ਰਹੀਆਂ ਚਾਹੀਦੀਆਂ ਨੇ। ਸਾਰਿਆਂ ਦੇ ਸਾਥ ਦੇ ਨਾਲ ਮਿਲ ਕੇ ਹੀ ਅਸੀਂ 90 ਤੋਂ 100 ਵਰੇ ਵੀ ਪੂਰੇ ਕਰ ਲਾਂਗੇ, ਅਤੇ ਇਸ ਤਰ੍ਹਾਂ ਲਗਾਤਾਰ ਚੱਲਦੇ ਰਹਾਂਗੇ।
1: ਅਤੇ ਇਸ ਤਰ੍ਹਾਂ ਹੀ ਜਿਹੜਾ ਸਾਡਾ ਆਕਾਸ਼ਵਾਣੀ ਹੈ ਉਹ ਸਾਰੇ ਸਮਾਜ ਨੂੰ, ਸਾਰੇ ਦੇਸ਼ ਨੂੰ ਸਿਹਤ ਜਿਹੜੀ ਹੈ ਉਹ ਪ੍ਰਦਾਨ ਕਰਦਾ ਰਹੇਗਾ।
0: ਬਿਲਕੁਲ ਜੀ, ਅਤੇ ਹੁਣ ਕੋਮਲ ਜੀ ਸਮਾਂ ਹੋਰ ਇਜਾਜ਼ਤ ਨਹੀਂ ਦੇ ਰਿਹਾ ਕਿ ਅਸੀਂ ਆਪਣੇ ਸੁਣਨ ਵਾਲੇ ਨਾਲ ਹੋਰ ਗੱਲਾਂ ਬਾਤਾਂ ਸਾਂਝੀਆਂ ਕਰੀਏ, ਕੱਲ੍ਹ ਫਿਰ ਇਹ ਸਿਲਸਿਲਾ ਲੈ ਕੇ ਹਾਜ਼ਰ ਹੋਵਾਂਗੇ। ਸੋ ਅੱਜ ਦਾ ਇਹ ਪ੍ਰੋਗਰਾਮ ਖਤਮ ਕਰਨ ਦੇ ਲਈ ਜੀ ਇਜਾਜ਼ਤ, ਨਮਸਕਾਰ।

ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਤੁਹਾਨੂੰ ਜਾਣਕਾਰੀ ਦੇ ਦਈਏ ਅੱਜ ਰਾਤ ਤੱਕ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਦੀ। ਹੁਣ ਤੋਂ ਥੋੜ੍ਹੀ ਦੇਰ ਬਾਅਦ 1:10 'ਤੇ ਤੁਸੀਂ ਪ੍ਰਾਦੇਸ਼ਿਕ ਖਬਰਾਂ ਸੁਣੋਗੇ। ਸਵਾ 1 ਤੋਂ ਸਵਾ 2 ਤੱਕ ਪ੍ਰੋਗਰਾਮ ਸੁਣੋਗੇ ਫੌਜੀ ਵੀਰਾਂ ਲਈ। ਇਸ ਵਿੱਚ ਖਬਰਾਂ ਆਪਣੇ ਨਿਰਧਾਰਿਤ ਸਮੇਂ 'ਤੇ ਪ੍ਰਸਾਰਿਤ ਕੀਤੀਆਂ ਜਾਣਗੀਆਂ।

ਆਲ ਦੇ ਗਾਏ ਲੋਕ ਗੀਤ ਸੁਣੋਗੇ। ਦੂਜੀ ਸਭਾ ਵਿੱਚ 4 ਵਜੇ ਦੀਆਂ ਮੁੱਖ ਖਬਰਾਂ ਤੋਂ ਬਾਅਦ 4:02 ਤੇ ਆਨੰਦ ਮਾਣੋਗੇ ਪ੍ਰੋਗਰਾਮ ਪੰਜਾਬੀ ਫਿਲਮ ਸੰਗੀਤ। ਸ਼ਾਮ 4:30 ਵਜੇ ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ ਅਤੇ ਸ਼ਾਮ 5:30 ਵਜੇ ਸਰਵਣ ਕਰੋਗੇ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ। ਦਿਹਾਤੀ ਪ੍ਰੋਗਰਾਮ ਦਾ ਸਮਾਂ ਰਹੇਗਾ ਸ਼ਾਮ 6:30 ਵਜੇ। ਅੱਜ ਇਸ ਵਿੱਚ ਕੰਮ ਦੀਆਂ ਗੱਲਾਂ, ਅੱਜ ਦੇ ਭਾਅ ਦੇ ਨਾਲ ਨਾਲ ਸ਼ਹਿਦ ਮੱਖੀਆਂ ਦੀ ਦੇਖਭਾਲ, ਇਸ ਬਾਰੇ ਜਾਣਕਾਰੀ ਦੇਣਗੇ YS ਪੱਡਾ। ਇਸ ਤੋਂ ਇਲਾਵਾ ਕੱਲ੍ਹ ਦੇ ਪ੍ਰੋਗਰਾਮ ਮੌਸਮ ਦਾ ਹਾਲ ਅਤੇ ਗੀਤ ਸੰਗੀਤ ਵੀ ਸੁਣਾਇਆ ਜਾਏਗਾ। ਸੱਤ ਤੇ ਸਮਾਚਾਰ ਦਰਸ਼ਨ ਸੁਣੋਗੇ ਅਤੇ 7:50 ਤੇ ਗਜ਼ਲਾਂ ਦਾ ਪ੍ਰੋਗਰਾਮ ਸੁਣੋਗੇ ਆਬਸ਼ਾਰ। ਜ਼ਿੰਦਗੀ ਹਸੀਨ ਹੈ ਪ੍ਰੋਗਰਾਮ ਪੇਸ਼ ਕੀਤਾ ਜਾਏਗਾ 8:00। ਸਾਡੇ ਦਿੱਲੀ ਕੇਂਦਰ ਤੋਂ ਤੁਸੀਂ ਸੁਣੋਗੇ 8:45 ਤੇ ਸਮਾਚਾਰ ਸੰਧਿਆ, 9:00 ਨਿਊਜ਼ ਐਟ 9, 9:15 ਸਪੋਟਲਾਈਟ, 9:30 ਕੰਟਰੀ ਵਾਈਡ, 9:45 ਤੇ ਇਨਸਾਈਟਸ ਅਤੇ 10:02 ਤੇ ਸ਼ਾਸਤਰੀ ਸੰਗੀਤ ਦੇ ਪ੍ਰੋਗਰਾਮ ਸੁਰ ਸਾਧਨਾ 'ਚ ਅੱਜ ਤੁਸੀਂ ਪੰਡਿਤ ਹੁਸਨ ਲਾਲ ਦਾ ਵਾਇਲਨ ਵਾਦਨ ਸੁਣੋਗੇ ਰਾਗ ਬਾਗੇਸ਼ਵਰੀ ਵਿੱਚ। ਰਾਤ 10:30 ਸਰਗਮ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕੀਤਾ ਜਾਏਗਾ। ਇਸ ਤੋਂ ਇਲਾਵਾ ਖਬਰਾਂ ਆਪੋ ਆਪਣੇ ਸਮੇਂ ਮੁਤਾਬਕ ਪ੍ਰਸਾਰਿਤ ਕੀਤੀਆਂ ਜਾਣਗੀਆਂ। ਦੁਪਹਿਰ 3:00 DTH ਦੀ ਪੰਜਾਬੀ ਪ੍ਰਸਾਰਣ ਸੇਵਾ ਦੇ ਜਲੰਧਰ ਕੇਂਦਰ ਤੋਂ ਤੁਸੀਂ ਸੁਣੋਗੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਤੇ ਰਾਤ 11:10 ਤੇ ਤੁਸੀਂ ਸੌਗਾਤ ਪ੍ਰੋਗਰਾਮ ਦਾ ਆਨੰਦ ਮਾਣੋਗੇ। ਪਰਚੇ ਤਹਿਤ ਇਹ ਸਨ ਅੱਜ ਰਾਤ ਤੱਕ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ।

नमस्कार, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਰਮੇਸ਼ ਲਾਲ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅੱਜ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਨਵੀਂ ਦਿੱਲੀ ਅੰਮ੍ਰਿਤ ਭਾਰਤ ਐਕਸਪ੍ਰੈਸ ਰੇਲ ਗੱਡੀ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ ਹੈ। ਇਹ ਰੇਲ ਗੱਡੀ ਅੰਮ੍ਰਿਤਸਰ ਅਤੇ ਨਵੀਂ ਜਲਪਾਈਗੁੜੀ ਵਿਚਕਾਰ ਚੱਲੇਗੀ। ਇਵਾਂ ਦੋਵਾਂ ਸਟੇਸ਼ਨਾਂ ਵਿਚਕਾਰ ਇਹ ਟ੍ਰੇਨ ਹਰ ਵੀਰਵਾਰ ਨੂੰ ਦੁਪਹਿਰ 12:45 'ਤੇ ਅੰਮ੍ਰਿਤਸਰ ਤੋਂ ਚੱਲੇਗੀ ਅਤੇ 39 ਘੰਟਿਆਂ ਬਾਅਦ ਅਗਲੀ ਸਵੇਰ 4:15 ਨਵੀਂ ਜਲਪਾਈਗੁੜੀ ਪਹੁੰਚੇਗੀ। ਵਾਪਸੀ ਦੌਰਾਨ ਇਹ ਰੇਲ ਗੱਡੀ ਨਵੀਂ ਜਲਪਾਈਗੁੜੀ ਤੋਂ ਰਾਤ 8 ਰਵਾਨਾ ਹੋਵੇਗੀ ਅਤੇ 42 ਘੰਟਿਆਂ ਦੀ ਯਾਤਰਾ ਤੋਂ ਬਾਅਦ ਸਵੇਰੇ 2:20 'ਤੇ ਅੰਮ੍ਰਿਤਸਰ ਪੁੱਜੇਗੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੀਤੇ ਕੱਲ੍ਹ ਨਵੀਂ ਦਿੱਲੀ ਵਿੱਚ ਕੇਂਦਰੀ ਸੜਕ ਆਵਾਜਾਈ ਅਤੇ ਹਾਈਵੇ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ ਅਤੇ ਪੰਜਾਬ ਵਿੱਚ ਲੰਮੇ ਸਮੇਂ ਤੋਂ ਲਟਕ ਰਹੇ ਹਾਈਵੇ ਅਤੇ ਫਲਾਈਓਵਰ ਪ੍ਰੋਜੈਕਟਾਂ ਨੂੰ ਜਲਦ ਪੂਰਾ ਕਰਨ ਲਈ ਵਿਚਾਰ ਵਟਾਂਦਰਾ ਕੀਤਾ। ਮੁੱਖ ਮੰਤਰੀ ਮਾਨ ਨੇ ਰਣਨੀਤਿਕ ਤੌਰ 'ਤੇ ਮਹੱਤਵਪੂਰਨ ਸੜਕਾਂ ਜਿਨ੍ਹਾਂ ਵਿੱਚ

0: ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਫਿਰੋਜ਼ਪੁਰ ਫਾਜ਼ਿਲਕਾ ਕੋਰੀਡੋਰ ਅਤੇ ਧਰਮਕੋਟ ਜ਼ੀਰਾ ਫਿਰੋਜ਼ਪੁਰ ਫਾਜ਼ਿਲਕਾ ਸੜਕ ਸ਼ਾਮਲ ਨੇ ਨੂੰ ਰਾਸ਼ਟਰੀ ਰਾਜਮਾਰਗ ਐਲਾਨਣ ਦੀ ਪੰਜਾਬ ਦੀ ਮੰਗ ਚੁੱਕੀ। ਇਹ ਖਾਸ ਕੋਰੀਡੋਰ ਰੱਖਿਆ ਅਤੇ ਸੁਰੱਖਿਆ ਦੇ ਨਜ਼ਰੀਏ ਤੋਂ ਬਹੁਤ ਅਹਿਮ ਏ। ਫਿਰੋਜ਼ਪੁਰ ਦੇ ਰੱਖਿਆ ਅਧਿਕਾਰੀਆਂ ਨੇ ਫੌਜੀ ਵਾਹਨਾਂ ਦੀ ਤੇਜ਼ ਅਤੇ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਸੜਕ ਨੂੰ ਚਾਰ ਮਾਰਗੀ ਕੋਰੀਡੋਰ ਵਿੱਚ ਚੌੜਾ ਕਰਨ ਦੀ ਜ਼ਰੂਰਤ ਨੂੰ ਵਾਰ ਵਾਰ ਉਜਾਗਰ ਕੀਤਾ ਏ। ਧਰਮਕੋਟ ਜ਼ੀਰਾ ਫਿਰੋਜ਼ਪੁਰ ਫਾਜ਼ਿਲਕਾ ਸੜਕ ਦੀ ਕੁੱਲ ਲੰਬਾਈ 144 ਕਿਲੋਮੀਟਰ ਤੋਂ ਵੱਧ ਹੈ ਅਤੇ ਇਸ ਦੇ ਹਾਦਸਿਆਂ ਦੌਰਾਨ ਹੋਣ ਵਾਲੀਆਂ ਮੌਤਾਂ ਦੀ ਔਸਤ ਦਰ ਕਈ ਰਾਸ਼ਟਰੀ ਰਾਜਮਾਰਗਾਂ ਨਾਲੋਂ ਵੱਧ ਹੈ। ਇਸ ਲਾਂਘੇ ਵਿੱਚ 11 ਪਛਾਣੇ ਕੇ ਬਲੈਕ ਸਪੌਟ ਨੇ ਅਤੇ ਫਿਰੋਜ਼ਪੁਰ ਫਾਜ਼ਿਲਕਾ ਸੈਕਸ਼ਨ ਤੇ 2020 ਅਤੇ 2022 ਦਰਮਿਆਨ 162 ਹਾਦਸੇ ਹੋਏ, ਜਿਨ੍ਹਾਂ ਵਿੱਚੋਂ 138 ਹਾਦਸੇ ਘਾਤਕ ਸਨ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਹਨਾਂ ਨੂੰ ਕੇਂਦਰ ਵੱਲੋਂ ਕਈ ਪ੍ਰੋਜੈਕਟਾਂ ਨੂੰ ਪੂਰਾ ਕਰਨ ਲਈ ਸ਼੍ਰੀ ਗਡਕਰੀ ਤੋਂ ਵੱਡੇ ਭਰੋਸੇ ਮਿਲੇ ਨੇ। ਉਹਨਾਂ ਕਿਹਾ ਕਿ ਸ਼੍ਰੀ ਗਡਕਰੀ ਨੇ ਪੰਜਾਬ ਸਰਕਾਰ ਦੀ ਸੜਕ ਸੁਰੱਖਿਆ ਫੋਰਸ ਦੇ ਕੰਮਕਾਜ ਦੀ ਵੀ ਸ਼ਲਾਘਾ ਕੀਤੀ ਹੈ। ਬੀਤੀ 5 ਮਈ ਨੂੰ ਜਲੰਧਰ ਸਥਿਤ ਸੀਮਾ ਸੁਰੱਖਿਆ ਬਲ ਪੰਜਾਬ ਫਰੰਟੀਅਰ ਦਫ਼ਤਰ ਦੇ ਭਾਰੀ ਸੁਰੱਖਿਆ ਵਾਲੇ ਮੁੱਖ ਗੇਟ ਨੇੜੇ ਹੋਏ ਧਮਾਕੇ ਦੇ ਮੁੱਖ ਦੋਸ਼ੀ ਨੂੰ ਅੱਜ ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਉੱਚ ਪੱਧਰੀ ਸੂਤਰਾਂ ਅਤੇ ਪੰਜਾਬ ਪੁਲਿਸ ਨੇ ਆਕਾਸ਼ਵਾਣੀ ਨੂੰ ਪੁਸ਼ਟੀ ਕੀਤੀ ਹੈ ਕਿ ਧਮਾਕੇ ਨੂੰ ਅੰਜਾਮ ਦੇਣ ਲਈ ਇੰਪਰੋਵਾਈਜ਼ਡ ਐਕਸਪਲੋਸਿਵ ਡਿਵਾਈਸ ਆਈ ਈ ਡੀ ਦੀ ਵਰਤੋਂ ਕਰਨ ਵਾਲਾ ਦੋਸ਼ੀ ਪੰਜਾਬ ਦਾ ਰਹਿਣ ਵਾਲਾ ਹੈ। ਉਹ ਕਥਿਤ ਤੌਰ 'ਤੇ ਪਾਕਿਸਤਾਨ ਸਥਿਤ ਦਹਿਸ਼ਤਗਰਦਾਂ ਦੇ ਸੰਪਰਕ ਵਿੱਚ ਸੀ। ਹੋਰ ਵੇਰਵਿਆਂ ਦੀ ਉਡੀਕ ਹੈ। ਇਸ ਤੋਂ ਪਹਿਲਾਂ ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਉਸ ਸਮੇਂ ਧਮਾਕੇ ਵਾਲੀ ਥਾਂ ਦਾ ਦੌਰਾ ਕੀਤਾ ਸੀ ਅਤੇ IED ਧਮਾਕੇ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਸੀ। ਇਸ ਧਮਾਕੇ ਦੀ ਯੋਜਨਾ ਪਾਕਿਸਤਾਨ ਦੀ ਏਜੰਸੀ ISI ਨੇ ਬਣਾਈ ਸੀ। ਇਸ ਦੌਰਾਨ ਉਸੇ ਰਾਤ ਅੰਮ੍ਰਿਤਸਰ ਵਿੱਚ ਇੱਕ ਫੌਜੀ ਇਲਾਕੇ 'ਚ ਹੋਏ ਦੂਜੇ ਧਮਾਕੇ ਦੀ ਜਾਂਚ ਹਾਲੇ ਜਾਰੀ ਹੈ। ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਬੀਤੇ ਕੱਲ੍ਹ ਚੰਡੀਗੜ੍ਹ ਸਥਿਤ ਮਿਊਂਸਪਲ ਭਵਨ ਵਿਖੇ ਸਥਾਨਕ ਸਰਕਾਰਾਂ ਵਿਭਾਗ ਦਾ ਕਾਰਜਭਾਰ ਸੰਭਾਲ ਲਿਆ ਹੈ। ਅਹੁਦਾ ਸੰਭਾਲਣ ਮਗਰੋਂ ਮੰਤਰੀ ਬੈਂਸ ਨੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਚੱਲ ਰਹੇ ਪ੍ਰੋਜੈਕਟਾਂ ਦੀ ਸਮੀਖਿਆ ਕਰਨ ਲਈ ਮੀਟਿੰਗ ਬੁਲਾਈ ਅਤੇ ਉਹਨਾਂ ਨੂੰ ਰਹਿੰਦ ਖੂੰਹਦ ਪ੍ਰਬੰਧਨ, ਬੁਨਿਆਦੀ ਢਾਂਚੇ ਦੇ ਨਵੀਨੀਕਰਨ ਅਤੇ ਨਾਗਰਿਕ ਕੇਂਦਰਿਤ ਸੇਵਾਵਾਂ ਪ੍ਰਦਾਨ ਕਰਨ ਵਾਲੇ ਪ੍ਰੋਜੈਕਟਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ। ਉਹਨਾਂ ਕਿਹਾ ਕਿ ਸਾਡੇ ਸ਼ਹਿਰੀ ਕੇਂਦਰ ਪੰਜਾਬ ਦੇ ਭਵਿੱਖ ਦਾ ਧੁਰਾ ਨੇ। ਸਿੱਖਿਆ ਖੇਤਰ ਵਾਂਗ ਸਥਾਨਕ ਸਰਕਾਰਾਂ ਵਿਭਾਗ ਵਿੱਚ ਵੀ ਪੂਰੀ ਪਾਰਦਰਸ਼ਤਾ ਅਤੇ ਕੁਸ਼ਲਤਾ ਯਕੀਨੀ ਬਣਾਉਣ ਨੂੰ ਤਰਜੀਹ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਪੰਜਾਬ ਦੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੇ ਵੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ PSPCL ਦੇ ਪਟਿਆਲਾ ਸਥਿਤ ਮੁੱਖ ਦਫ਼ਤਰ ਵਿਖੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮੌਜੂਦਗੀ ਵਿੱਚ ਬਿਜਲੀ ਮੰਤਰੀ ਵਜੋਂ ਰਸਮੀ ਤੌਰ 'ਤੇ ਅਹੁਦਾ ਸੰਭਾਲਿਆ। ਇਸ ਤੋਂ ਪਹਿਲਾਂ ਉਹਨਾਂ ਦੇ ਪੋਰਟਫੋਲੀਓ ਵਿੱਚ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ, ਕਿਰਤ, ਪ੍ਰਾਹੁਣਾਚਾਰੀ ਅਤੇ ਪੇਂਡੂ ਵਿਕਾਸ ਦੇ ਪੰਚਾਇਤ ਵਿਭਾਗ ਸ਼ਾਮਲ ਨੇ। ਅਹੁਦਾ ਸੰਭਾਲਣ ਉਪਰੰਤ ਬਿਜਲੀ ਮੰਤਰੀ ਨੇ ਬਿਜਲੀ ਵਿਭਾਗ ਅਤੇ PSPCL ਦੇ ਸੀਨੀਅਰ ਅਧਿਕਾਰੀਆਂ ਨਾਲ ਉੱਚ ਪੱਧਰੀ ਸਮੀਖਿਆ ਮੀਟਿੰਗ ਦੀ ਅਗਵਾਈ ਕੀਤੀ, ਜਿਸ ਵਿੱਚ ਆਉਣ ਵਾਲੇ ਝੋਨੇ ਦੇ ਸੀਜ਼ਨ ਲਈ ਘੱਟੋ ਘੱਟ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਲਈ ਤਿਆਰੀਆਂ ਦਾ ਜਾਇਜ਼ਾ ਲਿਆ। ਸ਼੍ਰੀ ਮੁਕਤਸਰ ਸਾਹਿਬ ਵਿਖੇ ਮਲੋੜ ਅਤੇ ਤਹਿਸੀਲ ਚੌਂਕ ਨੇੜੇ ਅੱਜ ਸਵੇਰੇ ਇੱਕ ਤੇਜ਼ ਰਫ਼ਤਾਰ ਅਤੇ ਬੇਕਾਬੂ ਟਰਾਲਾ ਲੇਬਰ ਚੌਂਕ 'ਚ ਖੜ੍ਹੇ ਮਜ਼ਦੂਰਾਂ ਉੱਪਰ ਚੜ ਗਿਆ, ਜਿਸ ਦੌਰਾਨ 2 ਮਜ਼ਦੂਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਚਸ਼ਮਦੀਦਾਂ ਮੁਤਾਬਕ ਟਰਾਲਾ ਬੇਹੱਦ ਤੇਜ਼ ਰਫ਼ਤਾਰ ਵਿੱਚ ਸੀ ਅਤੇ ਡਰਾਈਵਰ ਵਾਹਨ 'ਤੇ ਕਾਬੂ ਨਹੀਂ ਰੱਖ ਸਕਿਆ। ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਿਸ ਨੇ ਮਜ਼ਦੂਰਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਭੇਜ ਦਿੱਤਾ ਹੈ। ਪੁਲਿਸ ਵੱਲੋਂ ਟਰਾਲਾ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। ਰਾਜ ਚੋਣ ਕਮਿਸ਼ਨ ਨੇ ਦੱਸਿਆ ਕਿ ਚੱਲ ਰਹੀਆਂ ਨਗਰ ਨਿਗਮ ਆਮ ਚੋਣਾਂ 2026 ਵਿੱਚ ਨਾਮਜ਼ਦਗੀਆਂ ਦੇ ਪਹਿਲੇ ਦਿਨ ਮੰਗਲਵਾਰ ਨੂੰ ਕੁੱਲ 10 ਨਾਮਜ਼ਦਗੀ ਪੱਤਰ ਪ੍ਰਾਪਤ ਹੋਏ ਨੇ। ਇਹਨਾਂ ਵਿੱਚ ਨਗਰ ਪੰਚਾਇਤ ਕੋਟ ਈਸੇ ਖਾਂ ਵਿੱਚ 3, ਨਗਰ ਪ੍ਰੀਸ਼ਦ ਜ਼ੀਰਾ ਵਿੱਚ 5, ਨਗਰ ਪ੍ਰੀਸ਼ਦ ਮਾਲੇਰਕੋਟਲਾ ਵਿੱਚ 1 ਅਤੇ ਨਗਰ ਪੰਚਾਇਤ ਭਿੱਖੀਵਿੰਡ ਵਿੱਚ 1 ਨਾਮਜ਼ਦਗੀ ਪੱਤਰ ਦਾਖਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪ੍ਰਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 'ਤੇ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ 'ਤੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਹੈ ਪ੍ਰੋਗਰਾਮ ਫੌਜੀ ਵੀਰਾਂ ਲਈ।

ਫੌਜੀ ਵੀਰੋ, ਮੇਰੇ ਵੱਲੋਂ ਯਾਨੀ ਦੀਪਾਲੀ ਵਧਵਾ ਵੱਲੋਂ ਜੈ ਹਿੰਦ ਲੈ ਕੇ ਹਾਜ਼ਰ ਹਾਂ ਤੁਹਾਡੇ ਮਨੋਰੰਜਨ ਲਈ ਕੁਝ ਹਿੰਦੀ ਫਿਲਮੀ ਨਗਮੇ। ਪੇਸ਼ ਹੈ ਪ੍ਰੋਗਰਾਮ ਦਾ ਪਹਿਲਾ ਗੀਤ, ਵਿਵਾਹ ਫਿਲਮ 'ਚੋਂ ਲਿਆ ਗਿਆ। ਆਵਾਜ਼ਾਂ ਉਦਿਤ ਨਾਰਾਇਣ ਅਤੇ ਸ਼੍ਰੇਆ ਘੋਸ਼ਾਲ ਦੀਆਂ। ਗੀਤਕਾਰ ਅਤੇ ਸੰਗੀਤਕਾਰ ਨੇ ਰਵਿੰਦਰ ਜੈਨ।

ਫੌਜੀ ਵੀਰੋ, ਵਿਵਾਹ ਫਿਲਮ ਦਾ ਇਹ ਗੀਤ ਤੁਸੀਂ ਸੁਣ ਰਹੇ ਸੀ। ਆ ਹੁਣ ਪ੍ਰੋਗਰਾਮ ਦਾ ਅਗਲਾ ਗੀਤ ਸੁਣੋ, ਕਸੂਰ ਫਿਲਮ 'ਚੋਂ ਲਿਆ ਗਿਆ। ਆਵਾਜ਼ਾਂ ਦਿੱਤੀਆਂ ਨੇ ਅਲਕਾ ਯਾਗਨਿਕ ਅਤੇ ਉਦਿਤ ਨਾਰਾਇਣ ਨੇ, ਗੀਤਕਾਰ ਸਮੀਰ ਅਤੇ ਸੰਗੀਤਕਾਰ ਨੇ ਨਦੀਮ ਸ਼੍ਰਵਣ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾ ਰਿਹਾ ਪ੍ਰੋਗਰਾਮ ਫੌਜੀ ਵੀਰਾਂ ਲਈ। ਫੌਜੀ ਵੀਰੋ, ਪ੍ਰੋਗਰਾਮ ਦਾ ਅਗਲਾ ਗੀਤ ਸਾਥ ਸਾਥ ਫਿਲਮ ਦਾ, ਆਵਾਜ਼ਾਂ ਜਗਜੀਤ ਸਿੰਘ ਤੇ ਚਿਤਰਾ ਸਿੰਘ ਦੀਆਂ, ਸੰਗੀਤ ਨਿਰਦੇਸ਼ਕ ਕੁਲਦੀਪ ਸਿੰਘ।

ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।

ਅੰਤਰਾਲ ਤੋਂ ਬਾਅਦ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਪ੍ਰੋਗਰਾਮ ਲੈ ਕੇ ਫੌਜੀ ਵੀਰਾਂ ਲਈ। ਫੌਜੀ ਵੀਰੋ, ਲਾਲ ਦੁਪੱਟਾ ਮਲਮਲਕਾ ਫਿਲਮ 'ਚੋਂ ਲਿਆ ਗਿਆ ਗੀਤ, ਅਨੁਰਾਧਾ ਪੌਡਵਾਲ ਅਤੇ ਪੰਕਜ ਉਦਾਸ ਦੀਆਂ ਆਵਾਜ਼ਾਂ 'ਚ, ਮਜਰੂ ਸੁਲਤਾਨਪੁਰੀ ਦਾ ਲਿਖਿਆ ਹੋਇਆ, ਸੰਗੀਤ ਨਿਰਦੇਸ਼ਕ ਆਨੰਦ ਮਿਲਿੰਦ।

0: ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾ ਰਿਹਾ ਪ੍ਰੋਗਰਾਮ ਫੌਜੀ ਵੀਰਾਂ ਲਈ। ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰਹੇਗਾ। 1:40 ਹੋਣ ਜਾ ਰਹੇ ਨੇ। ਪਹਿਲਾਂ ਸੁਣੋਗੇ ਪੰਜਾਬੀ ਖਬਰਾਂ, 1:50 ਤੇ ਉਰਦੂ 'ਚ ਖਬਰਾਂ ਸੁਣੋਗੇ। ਠੀਕ 2 ਵਜੇ ਫਿਰ ਹਾਜ਼ਰ ਹੋਵਾਂਗੇ ਫੌਜੀ ਵੀਰਾਂ ਲਈ ਕੁਝ ਹੋਰ ਗੀਤਾਂ ਦੇ ਨਾਲ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਖਾਸ ਖਬਰਾਂ। ਬ੍ਰਿਕਸ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ 2 ਰੋਜ਼ਾ ਮੀਟਿੰਗ ਨਵੀਂ ਦਿੱਲੀ ਵਿੱਚ ਚੱਲ ਰਹੀ ਹੈ। ਕਾਂਗਰਸ ਦੇ ਵਿਧਾਇਕ ਵੀ ਡੀ ਸਤੀਸ਼ਨ ਕੇਰਲਮ ਦੇ ਨਵੇਂ ਮੁੱਖ ਮੰਤਰੀ ਹੋਣਗੇ। ਪੰਜਾਬ ਪੁਲਿਸ ਨੇ ਬੀਤੀ 5 ਮਈ ਨੂੰ ਜਲੰਧਰ 'ਚ BSF ਦਫ਼ਤਰ ਸਾਹਮਣੇ ਹੋਏ ਧਮਾਕੇ 'ਤੇ ਮੁੱਖ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਫਿੰਗ ਨੇ ਅੱਜ ਬੀਜਿੰਗ ਵਿੱਚ ਦੁਵੱਲੀ ਗੱਲਬਾਤ ਕੀਤੀ ਹੈ। ਅਤੇ IPL ਕ੍ਰਿਕਟ ਵਿੱਚ ਅੱਜ ਧਰਮਸ਼ਾਲਾ ਵਿੱਚ ਪੰਜਾਬ ਕਿੰਗਸ ਦਾ ਮੁਕਾਬਲਾ ਮੁੰਬਈ ਇੰਡੀਅਨਸ ਨਾਲ ਹੋਏਗਾ। ਹੁਣ ਖਬਰਾਂ ਵਿਸਥਾਰ ਨਾਲ। ਬ੍ਰਿਕਸ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ 2 ਰੋਜ਼ਾ ਮੀਟਿੰਗ ਨਵੀਂ ਦਿੱਲੀ ਵਿੱਚ ਚੱਲ ਰਹੀ ਹੈ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਇਸ ਦੀ ਪ੍ਰਧਾਨਗੀ ਕਰ ਰਹੇ ਨੇ। ਮੀਟਿੰਗ ਵਿੱਚ ਬ੍ਰਿਕਸ ਦੇਸ਼ਾਂ ਦੇ ਵਿਦੇਸ਼ ਮੰਤਰੀ ਅਤੇ ਮੈਂਬਰ ਅਤੇ ਭਾਈਵਾਲ ਦੇਸ਼ਾਂ ਦੇ ਪ੍ਰਤੀਨਿਧ ਮੰਡਲ ਦੇ ਮੁਖੀ ਹਿੱਸਾ ਲੈ ਰਹੇ ਨੇ। ਇਸ ਮੌਕੇ 'ਤੇ ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਕਿਹਾ ਕਿ ਸ਼ਾਂਤੀ ਅਤੇ ਸੁਰੱਖਿਆ ਵਿਸ਼ਵ

0: ਵਿਵਸਥਾ ਦੇ ਕੇਂਦਰ ਵਿੱਚ ਨੇ। ਉਨ੍ਹਾਂ ਅੱਗੇ ਕਿਹਾ ਕਿ ਹਾਲ ਹੀ ਦੇ ਸੰਘਰਸ਼ਾਂ ਨੇ ਗੱਲਬਾਤ ਅਤੇ ਕੂਟਨੀਤੀ ਦੀ ਅਹਿਮੀਅਤ ਨੂੰ ਹੋਰ ਉਜਾਗਰ ਕੀਤਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਗੁੰਝਲਦਾਰ ਅਤੇ ਅਨਿਸ਼ਚਿਤ ਸੰਸਾਰ ਵਿੱਚ ਸਮਾਨਤਾ ਦੇ ਸਿਧਾਂਤਾਂ ਅਤੇ ਸਾਂਝੀਆਂ ਪਰ ਵੱਖ ਵੱਖ ਜ਼ਿੰਮੇਵਾਰੀਆਂ ਨੂੰ ਬਰਕਰਾਰ ਰੱਖਦੇ ਹੋਏ ਵਿਚਾਰ ਵਟਾਂਦਰਿਆਂ ਨੂੰ ਨਿਰੰਤਰ ਵਿਕਾਸ ਦੀ ਦਿਸ਼ਾ 'ਚ ਅੱਗੇ ਵਧਾਇਆ ਜਾਣਾ ਚਾਹੀਦਾ ਹੈ। ਡਾਕਟਰ ਜੈਸ਼ੰਕਰ ਨੇ ਜ਼ੋਰ ਦੇ ਕੇ ਕਿਹਾ ਕਿ ਤਕਨੀਕੀ ਤਰੱਕੀ ਆਲਮੀ ਦ੍ਰਿਸ਼ ਨੂੰ ਮੁੜ ਆਕਾਰ ਦੇ ਰਹੀ ਹੈ ਅਤੇ ਚੰਗੇ ਸ਼ਾਸਨ ਅਤੇ ਸਮਾਵੇਸ਼ੀ ਵਿਕਾਸ ਲਈ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਉਨ੍ਹਾਂ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਦਹਿਸ਼ਤਗਰਦੀ ਵਿਰੁੱਧ ਸਹਿਯੋਗ ਨੂੰ ਮਜ਼ਬੂਤ ਕਰਨ ਵਿੱਚ ਵੀ ਸਾਂਝੇ ਹਿੱਤ ਨੇ। ਡਾਕਟਰ ਜੈਸ਼ੰਕਰ ਨੇ ਕਿਹਾ ਕਿ ਚੱਲ ਰਹੇ ਸੰਘਰਸ਼ ਆਰਥਿਕ ਅਨਿਸ਼ਚਿਤਤਾਵਾਂ ਅਤੇ ਵਪਾਰ ਤਕਨੋਲੋਜੀ ਅਤੇ ਜਲਵਾਯੂ ਤਬਦੀਲੀ ਨਾਲ ਸੰਬੰਧਿਤ ਚੁਣੌਤੀਆਂ ਵਿਸ਼ਵ ਵਿਆਪੀ ਦ੍ਰਿਸ਼ ਨੂੰ ਬਦਲ ਰਹੀਆਂ ਨੇ ਅਤੇ ਇਹ ਉਮੀਦ ਵੱਧ ਰਹੀ ਹੈ ਕਿ ਬ੍ਰਿਕਸ ਇਸ ਵਿੱਚ ਇੱਕ ਅਰਥਪੂਰਨ ਅਤੇ ਸਥਿਰ ਭੂਮਿਕਾ ਨਿਭਾਏਗਾ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਦੇਸ਼ ਊਰਜਾ, ਭੋਜਨ, ਖਾਦ ਅਤੇ ਸਿਹਤ ਸੁਰੱਖਿਆ ਸੰਬੰਧੀ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਨੇ ਅਤੇ ਬ੍ਰਿਕਸ ਸੰਗਠਨ ਇਹਨਾਂ ਚੁਣੌਤੀਆਂ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕਰਨ ਵਿੱਚ ਮਦਦ ਕਰ ਸਕਦਾ ਹੈ। ਮੀਟਿੰਗ ਵਿੱਚ ਬ੍ਰਾਜ਼ੀਲ ਦੇ ਵਿਦੇਸ਼ ਮੰਤਰੀ ਮੋਰੋਵੀਏਰਾ, ਰੂਸੀ ਵਿਦੇਸ਼ ਮੰਤਰੀ ਸਰਗੇ ਲਵਰੋਵ, ਇਰਾਨੀ ਵਿਦੇਸ਼ ਮੰਤਰੀ ਸੈਯਦ ਅਬਾਸ ਅਰਾਗਚੀ, ਇੰਡੋਨੇਸ਼ੀਆ ਦੇ ਵਿਦੇਸ਼ ਮੰਤਰੀ ਸਗਿਓਨੋ, ਮਲੇਸ਼ੀਆ ਦੇ ਵਿਦੇਸ਼ ਮੰਤਰੀ ਦਾਤੋ ਸੇਰੀ ਓਤਾਮਾ ਮੁਹੰਮਦ ਬਿਨ ਹਾਜੀ ਹਸਨ, UAE ਦੇ ਵਿਦੇਸ਼ ਰਾਜ ਮੰਤਰੀ ਖਲੀਫਾ ਸ਼ਾਹੀਨ ਅਲਮਰਾਰ ਅਤੇ ਦੱਖਣੀ ਅਫਰੀਕਾ ਦੇ ਵਿਦੇਸ਼ ਮੰਤਰੀ ਰੋਨਾਲਡ ਲਾਮੋਲਾ ਹਿੱਸਾ ਲੈ ਰਹੇ ਨੇ। ਮੀਟਿੰਗ ਦੌਰਾਨ ਬ੍ਰਿਕਸ ਦੇ ਵਿਦੇਸ਼ ਮੰਤਰੀ ਆਪਸੀ ਹਿੱਤਾਂ ਦੇ ਆਲਮੀ ਅਤੇ ਖੇਤਰੀ ਮੁੱਦਿਆਂ 'ਤੇ ਚਰਚਾ ਕਰਨਗੇ। ਉਹ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕਰਨਗੇ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਅੱਜ ਸਵੇਰੇ ਨਵੀਂ ਦਿੱਲੀ ਵਿੱਚ ਇੰਡੋਨੇਸ਼ੀਆ ਦੇ ਵਿਦੇਸ਼ ਮੰਤਰੀ ਸੁਗਿਓਨੋ ਨਾਲ ਮੁਲਾਕਾਤ ਕੀਤੀ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਡਾਕਟਰ ਜੈਸ਼ੰਕਰ ਨੇ ਕਿਹਾ ਕਿ ਮੀਟਿੰਗ ਦੌਰਾਨ ਉਨ੍ਹਾਂ ਨੇ ਦੱਖਣ ਪੂਰਬੀ ਏਸ਼ੀਆਈ ਦੇਸ਼ਾਂ ਦੇ ਸੰਗਠਨ ਆਸੀਅਨ ਨਾਲ ਵਿਆਪਕ ਰਣਨੀਤਿਕ ਭਾਰਤ ਇੰਡੋਨੇਸ਼ੀਆ ਭਾਈਵਾਲੀ ਅਤੇ ਸਹਿਯੋਗ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਕਾਂਗਰਸ ਦੇ ਵਿਧਾਇਕ ਵੀ ਡੀ ਸਤੀਸ਼ਨ ਕੇਰਲਮ ਦੇ ਨਵੇਂ ਮੁੱਖ ਮੰਤਰੀ ਹੋਣਗੇ। ਕਾਂਗਰਸ ਨੇ ਅੱਜ ਨਵੀਂ ਦਿੱਲੀ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਦੇ ਨਾਂ ਦਾ ਐਲਾਨ ਕੀਤਾ। 140 ਮੈਂਬਰੀ ਕੇਰਲਮ ਵਿਧਾਨ ਸਭਾ 'ਚ ਕਾਂਗਰਸ ਦੀ ਅਗਵਾਈ ਵਾਲੇ UDF ਨੇ 102 ਸੀਟਾਂ ਜਿੱਤ ਕੇ ਬਹੁਮਤ ਹਾਸਲ ਕੀਤਾ ਸੀ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਰਾਸ਼ਟਰੀ ਆਫਤ ਪ੍ਰਤੀਕਰਮ ਬਲ NDRF ਨੇ 2 ਦਹਾਕਿਆਂ ਦੇ ਥੋੜ੍ਹੇ ਸਮੇਂ ਵਿੱਚ ਦੇਸ਼ ਦੇ 140 ਕਰੋੜ ਨਾਗਰਿਕਾਂ ਦਾ ਵਿਸ਼ਵਾਸ ਜਿੱਤਿਆ ਹੈ। ਅੱਜ ਗਾਜ਼ੀਆਬਾਦ ਵਿੱਚ NDRF ਦੇ ਪ੍ਰੈਜੀਡੈਂਟ ਸਕਲਰ ਅਵਾਰਡ ਸਮਾਰੋਹ ਵਿੱਚ ਬੋਲਦਿਆਂ ਸ਼੍ਰੀ ਸ਼ਾਹ ਨੇ ਕਿਹਾ ਕਿ ਜਦੋਂ ਵੀ ਦੇਸ਼ ਵਿੱਚ ਕਿਧਰੇ ਵੀ ਕੋਈ ਆਫਤ ਆਉਂਦੀ ਹੈ ਜਾਂ ਆਉਣ ਦਾ ਸੰਕੇਤ ਮਿਲਦਾ ਤਾਂ NDRF ਦੀ ਮੌਜੂਦਗੀ ਲੋਕਾਂ ਨੂੰ ਸੁਰੱਖਿਅਤ ਮਹਿਸੂਸ ਕਰਵਾਉਂਦੀ ਹੈ। ਉਨ੍ਹਾਂ ਕਿਹਾ ਕਿ ਪ੍ਰੈਜੀਡੈਂਟ ਸਕਲਰ ਪੁਰਸਕਾਰ ਪ੍ਰਾਪਤ ਕਰਨਾ ਕਿਸੇ ਵੀ ਹਥਿਆਰਬੰਦ ਵਾਲੀ ਮਾਣ ਵਾਲੀ ਗੱਲ ਹੈ।
1: NDRF को राष्ट्रपति निशान का सम्मान दिया गया, वो हम सब के लिए गौरव और प्रतिष्ठा की बात। ये सम्मान NDRF के समस्त बल के सेवा, साहस, शौर्य और समर्पण के संचित गुणों का सम्मान है। 20 साल के कम अंतराल के अंदर आपदा बचाव के क्षेत्र में भारत को वैश्विक नक्शे पर रखने का काम NDMA और NDRF ने किया है।
0: ਸ਼੍ਰੀ ਸ਼ਾਹ ਨੇ ਕਿਹਾ ਕਿ ਜਦੋਂ ਵੀ NDRF ਦਾ ਅਮਲਾ ਰਾਹਤ ਅਤੇ ਬਚਾਅ ਕਾਰਜਾਂ ਲਈ ਦੁਨੀਆ ਵਿੱਚ ਕਿਧਰੇ ਵੀ ਜਾਂਦਾ ਹੈ ਤਾਂ ਉਹਨਾਂ ਨੂੰ ਹਮੇਸ਼ਾ ਲੋਕਾਂ ਦਾ ਪਿਆਰ ਅਤੇ ਭਰੋਸਾ ਮਿਲਦਾ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਪੁਲਿਸ ਨੇ ਬੀਤੀ 5 ਮਈ ਨੂੰ ਜਲੰਧਰ ਸਥਿਤ ਸੀਮਾ ਸੁਰੱਖਿਆ ਬਲ BSF ਪੰਜਾਬ ਫਰੰਟੀਅਰ ਹੈੱਡਕੁਆਰਟਰ ਦੇ ਭਾਰੀ ਸੁਰੱਖਿਆ ਵਾਲੇ ਮੁੱਖ ਗੇਟ ਨੇੜੇ ਹੋਏ ਧਮਾਕੇ ਦੇ ਮੁੱਖ ਮੁਲਜ਼ਮ ਨੂੰ ਅੱਜ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਉੱਚ ਪੱਧਰੀ ਸੂਤਰਾਂ ਅਤੇ ਪੰਜਾਬ ਪੁਲਿਸ ਨੇ ਆਕਾਸ਼ਵਾਣੀ ਨੂੰ ਪੁਸ਼ਟੀ ਕੀਤੀ ਹੈ ਕਿ ਧਮਾਕੇ ਨੂੰ ਅੰਜਾਮ ਦੇਣ ਲਈ IED ਦੀ ਵਰਤੋਂ ਕਰਨ ਵਾਲਾ ਮੁਲਜ਼ਮ ਪੰਜਾਬ ਦਾ ਰਹਿਣ ਵਾਲਾ ਹੈ। ਉਹ ਕਥਿਤ ਤੌਰ 'ਤੇ ਪਾਕਿਸਤਾਨ ਸਥਿਤ ਦਹਿਸ਼ਤਗਰਦਾਂ ਦੇ ਸੰਪਰਕ ਵਿੱਚ ਸੀ। ਹੋਰ ਵੇਰਵਿਆਂ ਦੀ ਉਡੀਕ ਹੈ। ਇਸ ਤੋਂ ਪਹਿਲਾਂ ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਧਮਾਕੇ ਵਾਲੀ ਥਾਂ ਦੇ ਦੌਰੇ ਦੌਰਾਨ IED ਧਮਾਕੇ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਸੀ। ਇਸ ਧਮਾਕੇ ਦੀ ਯੋਜਨਾ ਪਾਕਿਸਤਾਨ ਦੀ ਖੁਫੀਆ ਏਜੰਸੀ ISI ਵੱਲੋਂ ਬਣਾਈ ਗਈ ਸੀ। ਉਸੇ ਰਾਤ ਅੰਮ੍ਰਿਤਸਰ ਦੇ ਇੱਕ ਫੌਜੀ ਇਲਾਕੇ 'ਚ ਹੋਏ ਦੂਜੇ ਧਮਾਕੇ ਦੀ ਜਾਂਚ ਹਾਲਾਂ ਵੀ ਜਾਰੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੱਲ੍ਹ ਨਵੀਂ ਦਿੱਲੀ ਵਿੱਚ ਕੇਂਦਰੀ ਸੜਕ ਆਵਾਜਾਈ ਅਤੇ ਸ਼ਾਹਰਾਹ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ ਅਤੇ ਪੰਜਾਬ ਵਿੱਚ ਲੰਮੇ ਸਮੇਂ ਤੋਂ ਲਟਕ ਰਹੇ ਹਾਈਵੇ ਅਤੇ ਫਲਾਈਓਵਰ ਪ੍ਰੋਜੈਕਟਾਂ ਨੂੰ ਜਲਦੀ ਪੂਰਾ ਕਰਨ ਲਈ ਵਿਚਾਰ ਵਟਾਂਦਰਾ ਕੀਤਾ। ਸ਼੍ਰੀ ਮਾਨ ਨੇ ਰਣਨੀਤਿਕ ਤੌਰ 'ਤੇ ਮਹੱਤਵਪੂਰਨ ਸੜਕਾਂ ਜਿਨ੍ਹਾਂ ਵਿੱਚ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਫਿਰੋਜ਼ਪੁਰ ਫਾਜ਼ਿਲਕਾ ਕੋਰੀਡੋਰ ਅਤੇ ਧਰਮਕੋਟ ਜ਼ੀਰਾ ਫਿਰੋਜ਼ਪੁਰ ਫਾਜ਼ਿਲਕਾ ਰੋਡ ਸ਼ਾਮਲ ਹੈ ਨੂੰ ਨੈਸ਼ਨਲ ਹਾਈਵੇ ਐਲਾਨਣ ਦੀ ਮੰਗ ਉਠਾਈ। ਇਹ ਖਾਸ ਕੋਰੀਡੋਰ ਰੱਖਿਆ ਅਤੇ ਸੁਰੱਖਿਆ ਦੇ ਦ੍ਰਿਸ਼ਟੀਕੋਣ ਤੋਂ ਬਹੁਤ ਮਹੱਤਵਪੂਰਨ ਹੈ। ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਸ਼੍ਰੀ ਗਡਕਰੀ ਨੇ ਉਨ੍ਹਾਂ

ਕੇਂਦਰ ਵੱਲੋਂ ਕਈ ਪ੍ਰੋਜੈਕਟਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗਡਕਰੀ ਨੇ ਪੰਜਾਬ ਸਰਕਾਰ ਦੀ ਸੜਕ ਸੁਰੱਖਿਆ ਫੋਰਸ ਦੇ ਕੰਮਕਾਜ ਦੀ ਸ਼ਲਾਘਾ ਕੀਤੀ ਹੈ ਜੋ ਕਿ ਹਾਦਸਿਆਂ ਦੌਰਾਨ ਜਾਨ ਬਚਾਉਣ ਲਈ ਸ਼ੁਰੂ ਕੀਤੀ ਗਈ ਸੀ ਅਤੇ ਬਹੁਤ ਸਾਰੀਆਂ ਜਾਨਾਂ ਬਚਾਉਣ ਵਿੱਚ ਸਫਲ ਰਹੀ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਫਿੰਗ ਨੇ ਅੱਜ ਚੀਨ ਦੀ ਰਾਜਧਾਨੀ ਬੀਜਿੰਗ ਵਿੱਚ ਸਿਖਰ ਮੀਟਿੰਗ ਕੀਤੀ। ਗੱਲਬਾਤ ਦੌਰਾਨ ਈਰਾਨ ਟਕਰਾਅ ਅਤੇ ਦੁਵੱਲੇ ਵਪਾਰਕ ਤਣਾਅ ਸਮੇਤ ਕਈ ਮੁੱਦਿਆਂ 'ਤੇ ਚਰਚਾ ਕੀਤੀ ਗਈ। ਬੀਜਿੰਗ ਦੇ ਗ੍ਰੇਟ ਹਾਲ ਆਫ ਦਾ ਪੀਪਲ ਵਿਖੇ ਸ਼੍ਰੀ ਜੀ ਜਿਨਫਿੰਗ ਨਾਲ ਆਪਣੀ ਗੱਲਬਾਤ ਦੌਰਾਨ ਟਰੰਪ ਨੇ ਕਿਹਾ ਕਿ ਅਮਰੀਕਾ ਅਤੇ ਚੀਨ ਦਾ ਭਵਿੱਖ ਉਜਵਲ ਹੋਏਗਾ। ਦੋਹਾਂ ਨੇਤਾਵਾਂ ਵਿਚਕਾਰ ਪਹਿਲੀ ਮੁਲਾਕਾਤ 2 ਘੰਟਿਆਂ ਤੋਂ ਵੱਧ ਚੱਲੀ। ਸ਼੍ਰੀ ਟਰੰਪ ਨਾਲ ਚੋਟੀ ਦੇ ਅਮਰੀਕੀ ਕਾਰੋਬਾਰੀ ਵੀ ਗਏ ਨੇ। ਇਹਨਾਂ ਵਿੱਚ ਐਨਵੀਡੀਆ ਦੇ ਜੈਨਸਨ ਹੁਆਂਗ, ਐਪਲ ਦੇ ਟਿਮ ਕੁੱਕ, ਟੈਸਲਾ ਅਤੇ ਸਪੇਸ ਐਕਸ ਦੇ ਐਲੋਨ ਮਸਕ ਅਤੇ ਬਲੈਕ ਰੌਕ ਦੇ ਲੈਰੀ ਫਿੰਕ ਸ਼ਾਮਲ ਨੇ। ਸ਼੍ਰੀ ਸ਼ੀ ਜਿਨਫਿੰਗ, ਜਿਨ੍ਹਾਂ ਨੇ ਟਰੰਪ ਨੂੰ ਗਾਰਡ ਆਫ ਆਨਰ ਦਿੱਤਾ, ਉਮੀਦ ਪ੍ਰਗਟਾਈ ਕਿ ਇਹ ਸਾਲ ਚੀਨ ਅਮਰੀਕਾ ਸੰਬੰਧਾਂ ਲਈ ਇੱਕ ਇਤਿਹਾਸਕ ਸਾਲ ਹੋਏਗਾ। ਚੀਨ ਅਤੇ ਅਮਰੀਕਾ ਵਿਚਕਾਰ ਵਪਾਰਕ ਤਣਾਅ ਦੇ ਬਾਰੇ ਸ਼੍ਰੀ ਜੀ ਜਿਨਫਿੰਗ ਨੇ ਕਿਹਾ ਕਿ ਵਪਾਰ ਟਕਰਾਅ ਵਿੱਚ ਕੋਈ ਜੇਤੂ ਨਹੀਂ ਹੁੰਦਾ। ਰਾਸ਼ਟਰਪਤੀ ਟਰੰਪ ਦਾ ਇਹ ਦੌਰਾ ਪੱਛਮੀ ਏਸ਼ੀਆ ਵਿੱਚ ਚੱਲ ਰਹੇ ਟਕਰਾਅ ਅਤੇ ਇਸ ਤੋਂ ਬਾਅਦ ਵਿਸ਼ਵ ਇੰਧਨ ਸਪਲਾਈ ਲੜੀ ਵਿੱਚ ਵਿਘਨ ਦਰਮਿਆਨ ਹੋ ਰਿਹਾ ਹੈ। ਭਾਰਤੀ ਜਨਤਾ ਪਾਰਟੀ BJP ਨੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੇ ਵਿਦੇਸ਼ੀ ਦੌਰਿਆਂ ਨੂੰ ਲੈ ਕੇ ਨੁਕਤਾਚੀਨੀ ਕੀਤੀ ਹੈ। ਅੱਜ ਨਵੀਂ ਦਿੱਲੀ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ BJP ਦੇ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ ਕਿ ਸ਼੍ਰੀ ਗਾਂਧੀ ਪਿਛਲੇ 22 ਸਾਲਾਂ ਤੋਂ ਜਨਤਕ ਜੀਵਨ ਵਿੱਚ ਨੇ ਅਤੇ ਇਸ ਸਮੇਂ ਦੌਰਾਨ ਉਨ੍ਹਾਂ ਨੇ 54 ਦੌਰੇ ਕੀਤੇ ਨੇ। ਸ਼੍ਰੀ ਪਾਤਰਾ ਨੇ ਇਲਜ਼ਾਮ ਲਾਇਆ ਕਿ ਉਨ੍ਹਾਂ ਨੇ ਆਪਣੀਆਂ ਵਿਦੇਸ਼ੀ ਯਾਤਰਾਵਾਂ 'ਤੇ ਨਿੱਜੀ ਤੌਰ 'ਤੇ ਲਗਭਗ 60 ਕਰੋੜ ਰੁਪਏ ਖਰਚ ਕੀਤੇ। ਉਨ੍ਹਾਂ ਕਿਹਾ ਕਿ ਇਹਨਾਂ ਯਾਤਰਾਵਾਂ ਵਿੱਚ ਕਿਸੇ ਵੀ ਕਮੇਟੀ, ਭਾਰਤ ਸਰਕਾਰ ਦੇ ਵਫਦ ਜਾਂ ਸੰਸਦੀ ਕਮੇਟੀ ਦੇ ਹਿੱਸੇ ਵਜੋਂ ਕੀਤੀਆਂ ਗਈਆਂ ਯਾਤਰਾਵਾਂ ਸ਼ਾਮਲ ਨਹੀਂ ਨੇ। IPL ਕ੍ਰਿਕਟ ਵਿੱਚ ਅੱਜ ਧਰਮਸ਼ਾਲਾ ਦੇ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿੱਚ ਪੰਜਾਬ ਕਿੰਗਸ ਦਾ ਮੁਕਾਬਲਾ ਮੁੰਬਈ ਇੰਡੀਅਨਸ ਨਾਲ ਹੋਏਗਾ। ਇਹ ਮੈਚ ਸ਼ਾਮੀ 7:30 ਸ਼ੁਰੂ ਹੋਏਗਾ। ਰਾਏਪੁਰ ਵਿੱਚ ਕੱਲ੍ਹ ਰਾਇਲ ਚੈਲੰਜਰਸ ਬੈਂਗਲੁਰੂ ਨੇ ਕੋਲਕਾਤਾ ਨਾਈਟ ਰਾਈਡਰਸ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਮਣੀਪੁਰ ਦੇ ਨੋਨੀ ਜ਼ਿਲ੍ਹੇ ਵਿੱਚ ਅਣਪਛਾਤੇ ਦਹਿਸ਼ਤਗਰਦਾਂ ਦੇ ਹਮਲੇ ਵਿੱਚ 1 ਵਿਅਕਤੀ ਦੀ ਮੌਤ ਹੋ ਗਈ ਅਤੇ 2 ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਨੇ। ਇਹ ਹਮਲਾ ਕੱਲ੍ਹ ਸ਼ਾਮ ਬਿਸ਼ਨੂਪੁਰ ਖੋਪੁਮ ਸੜਕ 'ਤੇ ਹੋਇਆ। ਘਟਨਾ ਤੋਂ ਬਾਅਦ ਇਲਾਕੇ 'ਚ ਤਣਾਅ ਵੱਧ ਗਿਆ। ਇਲਾਕੇ 'ਚ ਸੁਰੱਖਿਆ ਪ੍ਰਬੰਧ ਮਜ਼ਬੂਤ ਕਰ ਦਿੱਤੇ ਗਏ ਨੇ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਬ੍ਰਿਕਸ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ 2 ਰੋਜ਼ਾ ਮੀਟਿੰਗ ਨਵੀਂ ਦਿੱਲੀ ਵਿੱਚ ਚੱਲ ਰਹੀ ਹੈ। ਕਾਂਗਰਸ ਦੇ ਵਿਧਾਇਕ VD ਸਤੀਸ਼ਨ ਕੇਰਲਮ ਦੇ ਨਵੇਂ ਮੁੱਖ ਮੰਤਰੀ ਹੋਣਗੇ। ਪੰਜਾਬ ਪੁਲਿਸ ਨੇ ਬੀਤੀ 5 ਮਈ ਨੂੰ ਜਲੰਧਰ 'ਚ BSF ਦਫ਼ਤਰ ਸਾਹਮਣੇ ਹੋਏ ਧਮਾਕੇ ਦੇ ਮੁੱਖ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਫਿੰਗ ਨੇ ਅੱਜ ਬੀਜਿੰਗ ਵਿੱਚ ਦੁਵੱਲੀ ਗੱਲਬਾਤ ਕੀਤੀ ਅਤੇ IPL ਕ੍ਰਿਕਟ ਵਿੱਚ ਅੱਜ ਧਰਮਸ਼ਾਲਾ ਵਿੱਚ ਪੰਜਾਬ ਕਿੰਗਸ ਦਾ ਮੁਕਾਬਲਾ ਮੁੰਬਈ ਇੰਡੀਅਨਸ ਨਾਲ ਹੋਏਗਾ। ਇਸ ਦੇ ਨਾਲ ਹੀ ਖਬਰਾਂ ਦਾ ਇਹ ਰਾਸ਼ਟਰੀ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਿਕ ਖਬਰਾਂ ਦਾ ਬੁਲੇਟਿਨ ਸ਼ਾਮੀ 6:20 'ਤੇ ਹੋਏਗਾ। ਨਮਸਕਾਰ।

ਫੌਜੀ ਵੀਰੋ, ਜਾਂਬਾਜ਼ ਫਿਲਮ ਤੋਂ ਬਾਅਦ ਆਓ ਹੁਣ ਸੁਣਦੇ ਹਾਂ ਸਾਜਨ ਫਿਲਮ 'ਚੋਂ ਲਿਆ ਗੀਤ। ਆਵਾਜ਼ SP ਬਾਲਾ ਸੁਬਰਮਨੀਅਮ ਦੀ, ਗੀਤਕਾਰ ਨੇ ਸਮੀਰ ਅਤੇ ਸੰਗੀਤਕਾਰ ਨਦੀਮ ਸ਼੍ਰਵਣ।

ਫੌਜ ਵੀਰੋ ਲੋ ਸੁਣੋ ਪ੍ਰੋਗਰਾਮ ਦਾ ਆਖਰੀ ਗੀਤ ਸੰਗਰਾਮ ਫਿਲਮ ਚੋਂ ਲਿਆ ਗਿਆ। ਆਵਾਜ਼ਾਂ ਦਿੱਤੀਆਂ ਨੇ ਮੁਕੁਲ ਅਗਰਵਾਲ ਅਤੇ ਅਲਕਾ ਯਾਗਨਿਕ ਨੇ। ਸੰਗੀਤਕਾਰ ਸਮੀਰ ਅਤੇ ਸੰਗੀਤਕਾਰ ਨੇ ਨਦੀਮ ਸ਼੍ਰਵਣ।

ਰੰਗਲੀ ਧਰਤੀ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾ ਰਿਹਾ। ਅੱਜ ਤੁਸੀਂ ਪਾਲ ਦੇ ਗਾਏ ਲੋਕ ਗੀਤ ਸੁਣ ਰਹੇ ਹੋ। ਹੁਣੇ ਤੁਸੀਂ ਸੁਣ ਰਹੇ ਸੀ ਬਾਬਾ ਫਰੀਦ। ਆ ਹੁਣ ਸੁਣਦੇ ਹਾਂ ਪਾਲ ਦੀ ਆਵਾਜ਼ 'ਚ ਪੂਰਨ ਭਗਤ।

0: ਨਿਯੁਕਤੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
1: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
2: ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਰੰਗਲੀ ਧਰਤੀ। ਅੱਜ ਤੁਸੀਂ ਪਾਲ ਦੇ ਗਾਏ ਲੋਕ ਗੀਤ ਸੁਣ ਰਹੇ ਹੋ। ਆਓ ਹੁਣ ਸੁਣਦੇ ਹਾਂ ਇਹਨਾਂ ਦੀ ਆਵਾਜ਼ 'ਚ ਮਾਇਆ।

ਹੁਣੇ ਤੁਸੀਂ ਪਾਲ ਦੀ ਆਵਾਜ਼ 'ਚ ਜੁਗਨੀ ਸੁਣ ਰਹੇ ਸੀ। ਆ ਹੁਣ ਸੁਣਦੇ ਹਾਂ ਇਹਨਾਂ ਦੀ ਹੀ ਆਵਾਜ਼ 'ਚ ਅਜਾੜੂ ਪੁੱਤਰ।

ਬ੍ਰਿਕਸ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਦੋ ਰੋਜ਼ਾ ਮੀਟਿੰਗ ਨਵੀਂ ਦਿੱਲੀ ਵਿੱਚ ਚੱਲ ਰਹੀ ਹੈ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਕਿਹਾ ਹੈ ਕਿ ਬ੍ਰਿਕਸ ਵਿਸ਼ਵ ਚੁਣੌਤੀਆਂ ਨੂੰ ਹੱਲ ਕਰਨ 'ਚ ਇੱਕ ਅਰਥਪੂਰਨ ਅਤੇ ਸਥਿਰ ਭੂਮਿਕਾ ਨਿਭਾ ਸਕਦਾ ਹੈ। ਕਾਂਗਰਸ ਦੇ ਵਿਧਾਇਕ ਵੀ ਡੀ ਸਤੀ ਸਨ ਕੇਰਲਮ ਦੇ ਨਵੇਂ ਮੁੱਖ ਮੰਤਰੀ ਹੋਣਗੇ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਰਾਸ਼ਟਰੀ ਆਫਤ ਪ੍ਰਤੀਕਰਮ ਬਲ ਐਨ ਡੀ ਆਰ ਐਫ ਨੇ ਦੋ ਦਹਾਕਿਆਂ ਦੇ ਥੋੜ੍ਹੇ ਸਮੇਂ ਵਿੱਚ ਦੇਸ਼ ਦੇ 140 ਕਰੋੜ ਨਾਗਰਿਕਾਂ ਦਾ ਵਿਸ਼ਵਾਸ ਜਿੱਤਿਆ ਹੈ। ਪੰਜਾਬ ਪੁਲਿਸ ਨੇ ਬੀਤੀ 5 ਮਈ ਨੂੰ ਜਲੰਧਰ 'ਚ ਬੀ ਐਸ ਐਫ ਦਫ਼ਤਰ ਸਾਹਮਣੇ ਹੋਏ ਧਮਾਕੇ ਦੇ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਨੇ ਅੱਜ ਅੰਮ੍ਰਿਤਸਰ ਤੋਂ ਨਿਊ ਜਲਪਾਈਗੁੜੀ ਲਈ ਨਵੀਂ ਅੰਮ੍ਰਿਤ ਭਾਰਤ ਐਕਸਪ੍ਰੈਸ ਰੇਲ ਗੱਡੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅੱਜ ਬੀਜਿੰਗ ਵਿੱਚ ਦੁਵੱਲੀ ਗੱਲਬਾਤ ਕੀਤੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਵੀਂ ਦਿੱਲੀ ਵਿੱਚ ਕੇਂਦਰੀ ਸੜਕ ਆਵਾਜਾਈ ਅਤੇ ਸ਼ਾਹਰਾਹ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕਰਕੇ ਪੰਜਾਬ ਵਿੱਚ ਲੰਬੇ ਸਮੇਂ ਤੋਂ ਲਟਕ ਰਹੇ ਹਾਈਵੇ ਅਤੇ ਫਲਾਈਓਵਰ ਪ੍ਰੋਜੈਕਟਾਂ ਨੂੰ ਜਲਦੀ ਪੂਰਾ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਹੈ। ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਚੰਡੀਗੜ੍ਹ ਸਥਿਤ ਮਿਊਂਸੀਪਲ ਭਵਨ ਵਿਖੇ ਸਥਾਨਕ ਸਰਕਾਰਾਂ ਵਿਭਾਗ ਦਾ ਕਾਰਜਭਾਰ ਸੰਭਾਲ ਲਿਆ ਹੈ। ਪੰਜਾਬ ਦੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੇ ਵੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਿਡ ਦੇ ਪਟਿਆਲਾ ਸਥਿਤ ਮੁੱਖ ਦਫ਼ਤਰ ਵਿਖੇ ਬਿਜਲੀ ਮੰਤਰੀ ਵਜੋਂ ਰਸਮੀ ਤੌਰ 'ਤੇ ਅਹੁਦਾ ਸੰਭਾਲਿਆ। ਅਤੇ ਆਈ ਪੀ ਐਲ ਕ੍ਰਿਕਟ ਵਿੱਚ ਅੱਜ ਧਰਮਸ਼ਾਲਾ ਵਿੱਚ ਪੰਜਾਬ ਕਿੰਗਜ਼ ਦਾ ਮੁਕਾਬਲਾ ਮੁੰਬਈ ਇੰਡੀਅਨਜ਼ ਨਾਲ ਹੋਵੇਗਾ।

ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ। ਪੇਸ਼ ਹੈ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਸਾਡੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਅਤੇ ਸਾਡੇ ਸਰੋਤੇ ਰੋਜ਼ਾਨਾ ਇਸ ਪ੍ਰੋਗਰਾਮ ਦਾ ਬੜਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਨੇ, ਕਿਉਂਕਿ ਅਸੀਂ ਇਹਨਾਂ ਚਿੱਠੀਆਂ ਦੇ ਜ਼ਰੀਏ ਹੀ ਆਪਣੇ ਇਹਨਾਂ ਸਰੋਤਿਆਂ ਦੇ ਨਾਲ, ਪਿਆਰੇ ਪਿਆਰੇ ਸਰੋਤਿਆਂ ਨਾਲ ਜੁੜੇ ਹੋਏ ਹਾਂ, ਜਿਹੜੇ ਕਿ ਸਮਾਂ ਕੱਢ ਕੇ ਇਹ ਚਿੱਠੀਆਂ ਲਿਖਦੇ ਨੇ। ਅਤੇ ਅਸੀਂ ਉਹਨਾਂ ਦੀਆਂ ਕੋਸ਼ਿਸ਼ ਕਰਦੇ ਹਾਂ ਕਿ ਇਹ ਫਰਮਾਇਸ਼ੀ ਚਿੱਠੀਆਂ ਉਹਨਾਂ ਦੀਆਂ, ਉਹਨਾਂ ਨੂੰ ਪੰਜਾਬੀ ਗੀਤ ਸੁਣਾਏ ਜਾਣ। ਲਓ, ਪੇਸ਼ ਹੈ ਸਾਡੀਆਂ ਚਿੱਠੀਆਂ। ਸਾਡੇ ਕੋਲ ਜੀ ਪਹਿਲੀ ਚਿੱਠੀ ਆਈ ਹੈ ਜੀ, ਅਮਰਗੜ੍ਹ ਤਹਿਸੀਲ ਸਦੂਲ ਸ਼ਹਿਰ, ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ, ਹਰਵਿੰਦਰ ਮਾਨ, ਰਾਜਾ ਸਿੰਘ ਮਾਨ, ਕੁਲਵਿੰਦਰ ਕੌਰ ਮਾਨ, KS ਮਾਨ। ਸਦੂਲ ਸ਼ਹਿਰ ਤੋਂ ਲਿਖਣ ਵਾਲੇ ਨੇ ਜੀ ਓਮ ਪ੍ਰਕਾਸ਼ ਚੌਹਾਨ, ਮਨੂ ਪ੍ਰਕਾਸ਼, ਸ਼ਿਵ ਪ੍ਰਕਾਸ਼, ਵੇਦ ਪ੍ਰਕਾਸ਼ ਚੌਹਾਨ। ਪਿੰਡ ਕੈਰੋ, ਜ਼ਿਲ੍ਹਾ ਤਰਨ ਤਾਰਨ, ਪੰਜਾਬ ਤੋਂ ਲਿਖਣ ਵਾਲੇ ਨੇ ਜੀ ਗੁਰਦਰਸ਼ਨ ਲਾਲ ਚਲੋਤਰਾ, ਸੁਨੀਤਾ, ਸ਼ੰਮੀ, ਰਜਨੀ, ਆਕਾਸ਼ਦੀਪ ਅਨਹਦ ਅਤੇ ਪੋਤਰਾ ਗੁਰਸ਼ਬਦ ਸਿੰਘ। ਮੰਡੀ ਗੋਲੂਵਾਲਾ ਰਾਜਸਥਾਨ ਤੋਂ ਲਿਖ ਰਹੇ ਨੇ ਜੀ ਬ੍ਰਿਜ ਲਾਲ ਚੌਹਾਨ, ਨੀਰਜ ਕੁਮਾਰ ਚੌਹਾਨ। ਅਤੇ ਇਹਨਾਂ ਸਾਰਿਆਂ ਦੀ ਪਸੰਦ ਤੁਹਾਨੂੰ ਸੁਣਾਉਣ ਜਾ ਰਹੀ ਹਾਂ ਜੀ ਜਗਮੋਹਨ ਕੌਰ ਦੀ ਆਵਾਜ਼ 'ਚ ਇਹ ਗੀਤ।

ਗੱਲ ਸੁਣੋ ਸਰਦਾਰ ਜੀ, ਮੈਨੂੰ ਸਾੜੀ ਇੱਕ ਲਿਆ ਦਿਓ ਨਖਰੇ ਵਾਲੀ ਨਾ।

ਪੈ ਰਹੀਆਂ ਚਿੱਠੀਆਂ ਸਾਡੇ ਤੱਕ ਭੇਜ ਸਕਦੇ ਹੋ। ਅਤੇ ਸਾਡਾ ਪਤਾ ਨੋਟ ਕਰ ਲਓ ਜੀ, ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਮਾਰਫਤ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਜਲੰਧਰ, ਪਿੰਨ ਕੋਡ ਹੈ ਜੀ 1440001। ਅਤੇ ਸਾਡੇ ਕੋਲ ਅਗਲੀ ਚਿੱਠੀ ਆਈ ਹੈ ਜੀ, ਇਹ ਲਿਖਣ ਵਾਲੇ ਨੇ ਖੁਰਜਾ ਯੂ ਤਿਲਕ ਰਾਜ ਅਰੋੜਾ, ਪ੍ਰਕਾਸ਼ ਅਰੋੜਾ, ਚੰਦਨ ਅਰੋੜਾ ਅਤੇ ਅੰਕੁਸ਼ ਅਰੋੜਾ। ਅਤੇ ਮਲੋਟ ਜਗ ਤੋਂ ਲਿਖ ਰਹੇ ਨੇ ਜੀ, ਜਗਤਾਰ ਗਿੱਲ, ਪਰਮਜੀਤ ਕੌਰ ਗਿੱਲ, ਕੈਵੀ ਗਿੱਲ, ਅਮਨਦੀਪ ਗਿੱਲ, ਖਾਨੇ ਕੀ ਢਾਬ ਤੋਂ ਸ਼ਮਸ਼ੀਰ ਕੌਲਦਰ, ਬੁਰਜ ਸਿੱਧਵਾਂ ਮਲੋਟ ਤੋਂ ਸਰਬਜੋਤ ਸਿੱਧੂ, ਅਵਿਤਾਸ ਸਿੱਧੂ, ਜਗਤਾਰ ਜੱਗਾ, ਧੌਲਾ ਕਿੰਗਰਾਂ ਤੋਂ। ਅਤੇ ਇਹਨਾਂ ਚਿੱਠੀਆਂ ਦੇ ਨਾਲ ਹੀ ਅਸੀਂ ਥੋੜ੍ਹੀ ਜਿਹੀ ਇਨਫੋਰਮੇਸ਼ਨ ਆਪਣੇ ਸਰੋਤਿਆਂ ਨਾਲ ਸ਼ੇਅਰ ਕਰਦੇ ਹਾਂ ਕਿ ਗੋਲਗੱਪੇ ਖਾਣੇ ਕਿਹਨੂੰ ਨਹੀਂ ਪਸੰਦ। ਸਭ ਨੂੰ ਪਸੰਦ ਨੇ ਕਿ ਗੋਲਗੱਪੇ ਜਿਹੜੇ ਆ ਖਾਣੇ ਵਧੀਆ ਹੁੰਦੇ ਨੇ, ਕਿਉਂਕਿ ਇਹਦਾ ਜਿਹੜਾ ਪਾਣੀ ਆ ਉਹ ਸਾਡੇ ਮੂੰਹ ਦੇ ਛਾਲਿਆਂ ਨੂੰ ਠੀਕ ਕਰਦਾ ਆ। ਉਸ ਦੇ ਵਿੱਚ ਪੁਦੀਨਾ ਪਾਇਆ ਹੁੰਦਾ ਜਿਹੜਾ ਕਿ ਠੰਡਾ ਹੁੰਦਾ ਆ, ਅਤੇ ਸਾਡੇ ਮੂੰਹ ਦੇ ਛਾਲਿਆਂ ਨੂੰ ਉਹ ਆਰਾਮ ਦਿੰਦਾ ਹੈ। ਠੀਕ ਹੈ, ਸਾਨੂੰ ਗੋਲਗੱਪੇ ਖਾਣੇ ਚਾਹੀਦੇ ਨੇ, ਪਰ ਖਾਓ ਉੱਥੋਂ ਜੋ ਸਾਫ਼ ਸੁਥਰੀ, ਇੱਕਦਮ ਸਾਫ਼ ਸੁਥਰੀ ਜਗ੍ਹਾ 'ਤੇ। ਪਰ ਅੱਜ ਕੱਲ੍ਹ ਤਾਂ ਅਸੀਂ ਗੋਲਗੱਪੇ ਘਰ ਹੀ ਬਣਾ ਸਕਦੇ, ਸਾਰਾ ਮਟੀਰੀਅਲ ਸਾਨੂੰ ਮਿਲ ਜਾਂਦਾ ਆ, ਅਤੇ ਘਰ ਵਿੱਚ ਜਿਹੜੇ ਅਸੀਂ ਬਣਾ ਕੇ ਖਾਂਦੇ ਹਾਂ ਉਹਦਾ ਤਾਂ ਸਵਾਦ ਅਲੱਗ ਹੀ ਹੁੰਦਾ, ਪੂਰੀ ਫੈਮਿਲੀ ਬਹਿ ਕੇ ਖਾਂਦੀ ਹੈ। ਚਲੋ ਜੀ, ਇਹਨਾਂ ਗੋਲਗੱਪਿਆਂ ਦੀ ਇਨਫੋਰਮੇਸ਼ਨ ਦੇ ਨਾਲ ਹੀ ਅਸੀਂ ਤੁਹਾਡੀਆਂ ਥੋੜ੍ਹੀਆਂ ਚਿੱਠੀਆਂ ਹੋਰ ਲੈ ਲੈਂਦੇ ਹਾਂ। ਪਿੰਡ ਇਸਲਾਮ ਵਾਲਾ, ਜ਼ਿਲ੍ਹਾ ਫਾਜ਼ਿਲਕਾ ਤੋਂ ਲਿਖਣ ਵਾਲੇ ਨੇ ਜੀ, ਰਾਜਾ ਸਿੰਘ, ਦਿਸ਼ਾ ਸਿੰਘ ਬਰਾੜ, ਸੁਖਪਾਲ ਸਿੰਘ ਅਤੇ ਉਹਨਾਂ ਦੇ ਸਾਰੇ ਆਂਢੀ ਗੁਆਂਢੀ, ਅਤੇ ਇਹਨਾਂ ਨੇ ਆਪਣੇ ਰਿਸ਼ਤੇਦਾਰਾਂ ਦੇ ਨਾਮ ਵੀ ਲਿਖੇ ਨੇ ਜੀ, ਸਵਾਗ ਪਰਿਵਾਰ ਕੜਿਆਣਾ, ਅਤੇ ਸਰਾਂ ਪਰਿਵਾਰ ਕਿਲਿਆਂ ਵਾਲੀ, ਅਤੇ ਬਰਾੜ ਪਰਿਵਾਰ ਕੋਟਕਪੁਰਾ। ਪਿੰਡ ਆਜ਼ਮ ਵਾਲਾ, ਤਹਿਸੀਲ ਫਾਜ਼ਿਲਕਾ ਤੋਂ ਲਿਖਣ ਵਾਲੇ ਨੇ ਜੀ, ਸੋਹਣ ਸਿੰਘ ਬੂਕ, ਨਿਸ਼ਾਨ ਸਿੰਘ ਬੂਕ, ਸੀਰਤ ਕੌਰ, ਕਿਰਤ ਕੌਰ ਅਤੇ ਦਾਦੀ ਜਸਵੰਤ ਕੌਰ, ਅਮਰ ਲਾਲ, ਸੁਰਿੰਦਰ ਕੌਰ ਬੂਕ, ਬਲਵਿੰਦਰ ਕੌਰ ਬੂਕ, ਰਾਜ ਮਿਸਤਰੀ ਮਾਰੂਆਣਾ ਬੋਦਲਾਂ ਤੋਂ, ਬਲਦੇਵ ਸਿੰਘ ਵਾਰਵਰ, ਰਿੰਕੂ ਅਤੇ ਸਾਰਾ ਪਰਿਵਾਰ, ਇਹ ਨੇੜੇ ਪੰਡੀ GT ਰੋਡ ਤੋਂ ਲਿਖਣ ਵਾਲੇ ਨੇ। ਲਓ ਜੀ, ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਜੀ, ਲੈਂਬਰ ਹਰਸੈਨਪੁਰੀ ਦੇ ਵਾਸ 'ਚ ਇਹ ਗੀਤ।

ਸਾਡੇ ਕੋਲ ਅਗਲੀਆਂ ਚਿੱਠੀਆਂ ਆਈਆਂ ਹੈ ਜੀ, ਮੱਖੂ ਫਿਰੋਜ਼ਪੁਰ ਤੋਂ ਲਿਖਣ ਵਾਲੇ ਨੇ ਜੀ, ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮੁਨੀਸ਼ ਬਜਾਜ। ਗਾਂਧੀ ਚੌਂਕ ਰੋਪੜ ਪੰਜਾਬ ਤੋਂ ਲਿਖਣ ਵਾਲੇ ਨੇ ਹਰਦੇਵ ਮੀਕਾ, ਬਲਵਿੰਦਰ ਬਿਰਕ, ਜੈਤੇਗ ਬਿਰਕ, ਮੀਕਾ ਬਿਰਕ। ਆਦਰਸ਼ ਨਗਰ ਮਲੋਟ ਤੋਂ ਲਿਖਣ ਵਾਲੇ ਨੇ ਜੀ, ਰਾਜ ਸ਼ਰਮਾ, ਮੀਨਾ ਸ਼ਰਮਾ, ਜੋਗੇਸ਼ ਸ਼ਰਮਾ, ਮੈਂਡੀ ਸ਼ਰਮਾ, ਸੌਰਵ ਸ਼ਰਮਾ, ਸ਼ਾਇਨਾ ਸ਼ਰਮਾ ਅਤੇ ਨਿਵਾਨ ਸ਼ਰਮਾ। ਮਹਿਸ ਗੇਟ, ਨਾਭਾ ਸੋਮਦੱਤ, ਕੈਰਵ ਜੋਤੀ ਰਾਣੀ ਅਤੇ ਗੁਰਮੰਨਤ। ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਅਸੀਂ ਹਰਭਜਨ ਮਾਨ ਦੀ ਆਵਾਜ਼ ਵਿੱਚ ਇਹ ਗੀਤ।

ਸਾਡੇ ਸਰੋਤੇ ਸਾਨੂੰ ਆਪਣੀਆਂ ਚਿੱਠੀਆਂ ਲਿਖਦੇ ਨੇ, ਪਿਆਰ ਭਰੀਆਂ ਚਿੱਠੀਆਂ ਲਿਖਦੇ ਨੇ ਆਪਣੀਆਂ ਚਿੱਠੀਆਂ ਨੂੰ ਚਿੱਠੀਆਂ ਆਪਣਾ ਨਾਮ ਅਤੇ ਪਤਾ ਪਲੀਜ਼ ਸਾਫ਼ ਸਾਫ਼ ਲਿਖਿਆ ਕਰੋ ਤਾਂ ਕਿ ਅਸੀਂ ਤੁਹਾਡੇ ਨਾਮ ਅਤੇ ਪਤਾ ਬਿਲਕੁਲ ਸਹੀ ਸਹੀ ਪੜ੍ਹ ਸਕੀਏ ਅਤੇ ਆਪਣੀ ਫਰਮਾਇਸ਼ ਵੀ ਬਿਲਕੁਲ ਸਾਫ਼ ਸਾਫ਼ ਲਿਖਿਆ ਕਰਿਓ। ਤੁਸੀਂ ਆਪ ਵੀ ਸੁਣਦੇ, ਆਪਣੇ ਆਂਢੀਆਂ ਗੁਆਂਢੀਆਂ ਨੂੰ ਵੀ ਹੋਰ ਸੁਣਾਓ, ਸਾਡੇ ਸਰੋਤਿਆਂ ਨੂੰ ਹੋਰ ਵਧਾਓ ਅਤੇ ਸਾਡੇ ਚਿੱਠੀਆਂ ਦੀ ਸੰਖਿਆ ਹੋਰ ਵਧਾਓ ਜੀ। ਅਤੇ ਸਾਡੇ ਕੋਲ ਹੁਣ ਆਪਣੇ ਸਰੋਤਿਆਂ ਦੀਆਂ ਅਗਲੀਆਂ ਚਿੱਠੀਆਂ ਆਈਆਂ ਜੀ, ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਟੀਟੀ ਮਲਹੋਤਰਾ, ਪ੍ਰਤੀਕ ਮਲਹੋਤਰਾ, ਰਿਤਿਕ ਮਲਹੋਤਰਾ, ਅਨਿਲ ਸ਼ਰਮਾ, ਜੈਵੀਰ ਸਿੰਘ ਠਾਕੁਰ, ਡਾਕਟਰ ਅਮਨਦੀਪ ਕਾਲਪਾ ਕਾਲਕਾ ਤੋਂ, ਡਾਕਟਰ ਅਮਨਦੀਪ ਕਾਲਕਾ ਤੋਂ, ਸ਼ੁਭਚੰਦਰ ਬਜਾਜ, ਸਾਹਿਲ ਬਿੱਟਾ ਬਜਾਜ। ਅਗਲੀਆਂ ਚਿੱਠੀ ਸਾਡੇ ਕੋਲ ਆਈ ਜੀ ਸ਼੍ਰੀ ਗੰਗਾਨਗਰ, ਬਜਰੰਗ ਲਾਲ ਸ਼ਰਮਾ, ਜਗਮੋਹਨ ਸਿੰਘ ਅਰਨੇਜਾ, ਦਿਨੇਸ਼ ਕੁਮਾਰ ਸ਼ਰਮਾ, ਨਰੇਸ਼ ਕੁਮਾਰ ਸ਼ਰਮਾ, ਪਿੰਡ ਨਕੇਰੀਆਂ ਤੋਂ ਲਿਖ ਰਹੇ ਨੇ, ਪਿੰਡ ਨਕੇਰੀਆਂ ਨੇੜੇ ਮੰਡੀ ਰੋਡਾਂ ਵਾਲੀ, ਕਸ਼ਮੀਰ ਸਿੰਘ ਕਰਨਾਵਲ, ਸੁਖਜੀਤ ਸਿੰਘ ਕਰਨਾਵਲ, ਸੁਖਚਰਨ ਸਿੰਘ ਬਰਾੜ, ਪਿੰਡ ਚੰਡਵਾਲਾ, ਭੀਮੇ ਸ਼ਾਹ, ਕਰਤਾਰ ਸਿੰਘ, ਰਾਣਾ ਚੱਕਪੱਖੀ, ਮਹਿੰਦਰ ਸਿੰਘ ਸਦੀਕੇ, ਪੋਤਰੀ ਅਨਮੋਲ, ਸਹਿਜਪ੍ਰੀਤ, ਪੋਤਰਾ ਰਹਿਮਤ, ਖੁਸ਼ਪ੍ਰੀਤ ਅਤੇ ਗੁਰਫਤਿਹ ਸਿੰਘ। ਪਿੰਡ ਘੁੜਿਆਣਾ, ਜ਼ਿਲ੍ਹਾ ਫਾਜ਼ਿਲਕਾ, ਪੰਜਾਬ ਤੋਂ ਲਿਖਣ ਵਾਲੇ ਨੇ, ਇਹਨਾਂ ਨੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਹੀ ਹੈ ਜੀ। ਤੁਹਾਨੂੰ ਵੀ ਸਾਡੇ ਵੱਲੋਂ, ਸਾਡੀ ਪੂਰੀ ਟੀਮ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰਦਾਰ ਮਲਕੀਤ ਸਿੰਘ ਘੁੜਿਆਣਾ, ਮਨਜੀਤ ਕੌਰ ਬਠਿੰਡਾ, ਦੀਪਿੰਦਰ ਸਿੰਘ ਚੇਅਰਮੈਨ ਪੋਤਰਾ, ਗੁਰਸ਼ਬਦ ਸਿੰਘ, ਜੀਤ ਸਿੰਘ ਘੁੜਿਆਣਾ, ਦਰਸ਼ਨ ਸਿੰਘ ਸਾਬਕਾ ਸਰਪੰਚ, ਮਲਕੀਤ ਕੋਠੀ ਵਾਲੇ ਸਮੂਹ ਬਰਾੜ ਪਰਿਵਾਰ, ਸੁਖਦੇਵ ਸਿੰਘ ਚਹਿਲ ਬੁਰਜ ਹਨੂੰਮਾਨਗੜ੍ਹ ਤੋਂ, ਅਤੇ ਦੋਸਤ ਦਾ ਨਾਮ ਵੀ ਲਿਖਿਆ ਹੈ ਜੀ ਉਹਨਾਂ ਨੇ, ਕੁਲਵੰਤ ਗਿੱਲ, ਬਲਤੇਜ। ਅਤੇ ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਅਸੀਂ ਤੁਹਾਨੂੰ ਸੁਣਾਉਂਦੇ ਹਾਂ ਦਿਤਾਰ ਸੰਧੂ ਅਤੇ ਸੁਰਿੰਦਰ ਕੌਰ ਦੀ ਆਵਾਜ਼ 'ਚ ਗੀਤ। ਇਸ ਦੇ ਨਾਲ ਹੀ ਅਸੀਂ ਥੋੜ੍ਹੀ ਜਿਹੀ ਇਨਫੋਰਮੇਸ਼ਨ ਵੀ ਆਪਣੇ ਸਰੋਤਿਆਂ ਨਾਲ ਸ਼ੇਅਰ ਕਰ ਦਿੰਦੇ ਹਾਂ ਕਿ ਸਾਨੂੰ ਡੇਲੀ ਇੱਕ ਮੁੱਠੀ ਫੁੱਲ ਮਖਾਣੇ ਜ਼ਰੂਰ ਖਾਣੇ ਚਾਹੀਦੇ ਨੇ, ਕਿਉਂਕਿ ਫੁੱਲ ਮਖਾਣੇ ਸਾਡੀ ਸਿਹਤ ਲਈ ਬਹੁਤ ਵਧੀਆ ਨੇ, ਸਾਡੀਆਂ ਹੱਡੀਆਂ ਮਜ਼ਬੂਤ ਕਰਦੇ ਨੇ, ਇਹਨਾਂ ਦੇ ਵਿੱਚ ਕੈਲਸ਼ੀਅਮ, ਪ੍ਰੋਟੀਨ ਅਤੇ ਕਈ ਵਿਟਾਮਿਨ ਪਾਏ ਜਾਂਦੇ ਨੇ, ਅਤੇ ਫੁੱਲ ਮਖਾਣੇ ਸਿਹਤ ਲਈ ਬਹੁਤ ਵਧੀਆ ਨੇ। ਇਹ ਟੋਪਿਕ ਅਸੀਂ ਨਾਲ ਨਾਲ ਜਾਰੀ ਰੱਖਾਂਗੇ ਤੁਹਾਡੀਆਂ ਚਿੱਠੀਆਂ ਦੇ ਨਾਲ। ਲਓ ਇਹਨਾਂ ਨੇ ਕਿਹਾ ਕਿ ਕੋਈ ਵੀ ਪੰਜਾਬੀ ਗੀਤ ਸਾਨੂੰ ਸੁਣਾ ਦਿਉ, ਅਤੇ ਇਹਨਾਂ ਸਾਰਿਆਂ ਦੀ ਪਸੰਦ 'ਤੇ ਸੁਣਾਉਣ ਜਾ ਰਹੀ ਹਾਂ ਤੁਹਾਨੂੰ ਦਿਦਾਰ ਸੰਧੂ ਅਤੇ ਸੁਰਿੰਦਰ ਕੌਰ ਦੀ ਆਵਾਜ਼ 'ਚ ਇਹ ਗੀਤ।

ਪ੍ਰੋਗਰਾਮ ਚੱਲ ਰਿਹਾ ਚਿੱਠੀਆਂ ਮਿੱਠੀਆਂ, ਅਤੇ ਤੁਸੀਂ ਵੀ ਆਪਣੀਆਂ ਫਰਮਾਇਸ਼ੀ ਚਿੱਠੀਆਂ ਸਾਡੇ ਤੱਕ ਪਹੁੰਚਾ ਸਕਦੇ ਹੋ, ਅਤੇ ਸਾਡਾ ਪਤਾ ਨੋਟ ਕਰ ਲਓ ਜੀ, ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਮਾਰਫਤ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਜਲੰਧਰ। ਸਾਡਾ ਪਿੰਨ ਕੋਡ ਹੈ ਜੀ 144001। ਇਹ ਪਤਾ ਆਪ ਵੀ ਨੋਟ ਕਰੋ, ਆਪਣੇ ਆਂਢੀਆਂ ਗੁਆਂਢੀਆਂ ਨੂੰ ਵੀ ਦੱਸੋ, ਤਾਂ ਕਿ ਸਾਡੇ ਸਰੋਤਿਆਂ ਦੀ ਸੰਖਿਆ ਜ਼ਿਆਦਾ ਤੋਂ ਜ਼ਿਆਦਾ ਵਧੀਆ ਸੀ, ਜ਼ਿਆਦਾ ਤੋਂ ਜ਼ਿਆਦਾ ਚਿੱਠੀਆਂ ਪੜ੍ਹੀਏ ਅਤੇ ਜ਼ਿਆਦਾ ਤੋਂ ਜ਼ਿਆਦਾ ਤੁਹਾਡੇ ਫਰਮਾਇਸ਼ੀ ਗੀਤਾਂ ਨੂੰ ਸੁਣਾਈਏ। ਸਾਡੇ ਕੋਲ ਅਗਲੀਆਂ ਚਿੱਠੀਆਂ ਆਈਆਂ ਜੀ ਤੁਹਾਡੀਆਂ, ਪਿੰਡ ਭੰਗਾਲਾ ਜ਼ਿਲ੍ਹਾ ਫਾਜ਼ਿਲਕਾ ਤੋਂ। ਲਿਖਣ ਵਾਲੇ ਨੇ ਜਗਤਾਰ ਗਿੱਲ, ਗੁਰਮੀਤ ਗਿੱਲ, ਨਾਜ਼ਮ ਗਿੱਲ, ਸੁਖਮਨ ਗਿੱਲ, ਕਮਲਦੀਪ ਗਿੱਲ, ਐਸ ਕੇ ਸ਼ਰਮਾ, ਜਗਤਾਰ ਟੇਲਰ। ਚੌਂਕ ਬੱਤੀਆਂ ਵਾਲਾ ਪਿੰਡ ਮਾਧੋਪੁਰ,

ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਲਿਖ ਰਹੇ ਨੇ ਬਲਵਿੰਦਰ ਬਿੱਲਾ ਮਾਧੋਪੁਰੀ, ਰਾਜ ਕੌਰ, ਜੋਤੀ, ਗੋਲਡੀ, ਰਾਮ ਲਾਲ ਖਰੋੜਾ, ਬੱਬੂ ਟਿਵਾਣਾ USA ਅਤੇ ਸਾਰਾ ਮਾਧੋਪੁਰੀ ਪਰਿਵਾਰ। ਪੁਰਾਣੀ ਮੰਡੀ ਮੁੱਲਾਪੁਰ ਤੋਂ ਲਿਖਣ ਵਾਲੇ ਨੇ ਜੀ, ਲਿਖ ਰਹੇ ਨੇ ਰਾਜੇਸ਼ ਜੈਨ, ਅਰੁਣਾ ਜੈਨ, ਅਕਸ਼ਮ ਜੈਨ, ਗੌਤਮ ਜੈਨ, ਰਸਗੁੱਲਾ ਜੈਨ, ਨਗੀਨਾ ਜੈਨ, ਕ੍ਰਿਸ਼ਨ ਗੋਪਾਲ ਸ਼ਰਮਾ, ਬਿੱਟੂ ਜੈਨ, ਟੀਟੂ ਜੈਨ, JB ਰਾਓ, ਇਹ ਜੀ ਮੁੱਲਾਪੁਰ ਦਾਖਾ ਮੰਡੀ ਤੋਂ ਲਿਖ ਰਹੇ ਨੇ। ਅਤੇ ਪਿੰਡ ਆਜ਼ਮ ਵਾਲਾ ਤਹਿਸੀਲ ਫਾਜ਼ਿਲਕਾ ਤੋਂ ਲਿਖ ਰਹੇ ਨੇ ਸੁਰਿੰਦਰ ਕੌਰ, ਰਾਜ ਸਿੰਘ, ਬਲਵਿੰਦਰ ਕੌਰ, ਬਲਦੇਵ ਸਿੰਘ, ਰੋਹਨ ਸਿੰਘ, ਏਕਮ ਸਿੰਘ, ਗੁਰਜੀਤ ਕੌਰ, ਸਨਾ ਕੌਰ ਅਤੇ ਸਾਰਾ ਸਰਾਂ ਪਰਿਵਾਰ। ਇਸ ਦੇ ਨਾਲ ਹੀ ਚਿੱਠੀਆਂ ਦੇ ਨਾਲ ਹੀ ਅਸੀਂ ਥੋੜ੍ਹੀ ਜਿਹੀ ਇਨਫੋਰਮੇਸ਼ਨ ਆਪਣੇ ਸਰੋਤਿਆਂ ਨਾਲ ਸ਼ੇਅਰ ਕਰੀਏ ਕਿ ਜਿਹੜੇ ਫੁੱਲ ਮਖਾਣੇ ਨੇ ਅਸੀਂ ਇਹਨਾਂ ਨੂੰ ਕਾਫੀ ਤਰੀਕੇ ਨਾਲ ਖਾ ਸਕਦੇ ਹਾਂ। ਅਸੀਂ ਪਾਣੀ 'ਚ ਭਿਗੋ ਕੇ ਇਹਨੂੰ ਖਾ ਸਕਦੇ, ਰਾਤ ਨੂੰ ਪਾਣੀ 'ਚ ਭਿਗੋ ਕੇ ਸਵੇਰ ਨੂੰ ਅਸੀਂ ਇਹਨੂੰ ਚਬਾ ਚਬਾ ਕੇ ਖਾ ਸਕਦੇ ਹਾਂ। ਫੁੱਲ ਮਖਾਣਿਆਂ ਨੂੰ ਇਹਦਾ ਪਾਣੀ ਵੀ ਪੀ ਸਕਦੇ ਹਾਂ ਅਤੇ ਇਹਦੀ ਅਸੀਂ ਖੀਰ ਬਣਾ ਕੇ ਵੀ ਖਾ ਸਕਦੇ ਹਾਂ ਅਤੇ ਸ਼ਾਮ ਨੂੰ ਅਸੀਂ ਚਾਹ ਦੇ ਨਾਲ ਇਹਨੂੰ ਸਨੈਕਸ ਦੇ ਤੌਰ 'ਤੇ ਦੇਸੀ ਘਿਓ ਵਿੱਚ ਇਹਨੂੰ ਭੁੰਨ ਕੇ ਅਤੇ ਨਮਕ ਪਾ ਕੇ ਅਸੀਂ ਬੜੇ ਮਜ਼ੇ ਦੇ ਨਾਲ ਸ਼ਾਮ ਦੀ ਚਾਹ ਦੇ ਨਾਲ ਵੀ ਖਾ ਸਕਦੇ ਹਾਂ। ਇਹ ਛੋਟਿਆਂ ਅਤੇ ਵੱਡਿਆਂ ਸਭ ਦੇ ਲਈ ਬਹੁਤ ਫਾਇਦੇਮੰਦ ਹੈ, ਸਭ ਦੀਆਂ ਹੱਡੀਆਂ ਨੂੰ ਮਜ਼ਬੂਤ ਕਰੇਗਾ ਅਤੇ ਤਾਕਤ ਦੇਗਾ ਸਰੀਰ ਦੇ ਵਿੱਚ ਅਤੇ ਸਾਡੇ ਬੱਚੇ ਵੀ ਹੈਲਦੀ ਹੋਣਗੇ ਇਸ ਨੂੰ ਖਾ ਕੇ, ਕਿਉਂਕਿ ਜੰਕ ਫੂਡ ਤਾਂ ਬੱਚੇ ਬਹੁਤ ਖਾਂਦੇ ਨੇ, ਬੱਚਿਆਂ ਨੂੰ ਚੰਗੀਆਂ ਚੀਜ਼ਾਂ ਖਾਣ ਦੀ ਆਦਤ ਪਾਈ ਹੈ ਅਸੀਂ ਅਤੇ ਇਹ ਸਰਦੀਆਂ ਵਿੱਚ ਹੀ ਨਹੀਂ ਇਹਨਾਂ ਨੂੰ ਗਰਮੀਆਂ ਵਿੱਚ ਵੀ ਖਾਧਾ ਜਾ ਸਕਦਾ ਆ। ਅਤੇ ਇਸ ਦੇ ਨਾਲ ਹੀ ਇਹਨਾਂ ਸਾਰਿਆਂ ਦੀ ਪਸੰਦ 'ਤੇ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਅਸੀਂ ਕਰਮਜੀਤ ਅਨਮੋਲ ਦੀ ਆਵਾਜ਼ 'ਚ ਇਹ ਗੀਤ।

ਪਿੰਡ ਅਤਾਪੁਰੀ ਕਲੋਨੀਆ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਸਾਡੇ ਸਰੋਤੇ ਸਾਨੂੰ ਚਿੱਠੀ ਲਿਖ ਰਹੇ ਨੇ। ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ ਪੋਤਰਾ, ਸੁਖਮਨਜੀਤ ਸਿੰਘ ਪੋਤਰੀ ਸਹਿਜਪ੍ਰੀਤ ਕੌਰ, ਅਤੇ ਇਹਨਾਂ ਨੇ ਕਿਹਾ ਜੀ, ਬੇਟੀ ਬਚਾਓ ਬੇਟੀ ਪੜ੍ਹਾਓ, ਪਾਣੀ ਬਚਾਓ, ਰੁੱਖ ਲਗਾਓ, ਪ੍ਰਕਿਰਤੀ ਦੀ ਸੰਭਾਲ ਕਰੋ। ਬਿਲਕੁਲ ਸਹੀ ਮੈਸੇਜ ਦਿੱਤਾ ਹੈ ਜੀ ਇਹਨਾਂ ਨੇ ਸਾਨੂੰ। ਅੱਗੇ ਲਿਖ ਰਹੇ ਹਾਂ ਜੀ, ਜਮਸ਼ੇਦਪੁਰ ਤੋਂ ਹਰਜਿੰਦਰ ਸਿੰਘ ਭਾਟੀਆ, ਏਂਜਲ ਭਾਟੀਆ, ਨਵਦੀਪ ਭਾਟੀਆ, ਪੱਪੀ ਭਾਟੀਆ, ਮਾਡਲ ਟਾਊਨ ਕਰਨਾਲ ਤੋਂ ਲਿਖਣ ਵਾਲੇ ਨੇ ਜੀ, ਸੁਧੀਰ ਨੂਤਨ, ਸੰਦੀਪ ਗੁਗਲਾਨੀ, ਸੁਨੀਤਾ ਜੈਨ, ਸੁਨੀਤਾ ਸ਼ਰਮਾ, ਇਸ਼ਪ੍ਰੀਤ ਸ਼ਰਮਾ, ਵਿਪਾਸ਼ਾ ਸ਼ਰਮਾ। ਮੇਹਰਨਗਰ ਉਮਰ ਖੇਡ ਮਹਾਰਾਸ਼ਟਰ ਤੋਂ ਲਿਖ ਰਹੇ ਨੇ ਜੀ, ਅਭਿਜੀਤ ਗਵਾਨਕਰ ਰਾਹੀ, ਸ਼੍ਰੀਮਤੀ ਸਰਿਤਾ ਗਵਾਨਕਰ, ਪ੍ਰਿੰਸ ਏਕਾਂਸ਼ ਗਵਾਨਕਰ, ਬਦਲਾਪੁਰ ਮੁੰਬਈ ਤੋਂ ਲਿਖਣ ਵਾਲੇ ਨੇ, ਸਿਧਾਂਤ ਗਵਾਨਕਰ, ਪਰਨੀਤਾ ਗਵਾਨਕਰ, ਆਕਾਰ ਹਾਈਟਸ ਬਹਾਦੁਰਾ ਨਾਗਪੁਰ ਤੋਂ ਲਿਖ ਰਹੇ ਨੇ, ਵਿਸ਼ਾਲੀ ਸ਼ੈਲੇਸ਼ ਗਵਾਨਕਰ, ਸ਼ਵੇਤਾ ਸੁਮਿਤ ਗਵਾਨਕਰ, ਕੁਮਾਰੀ ਧਵਨੀ ਗਵਾਨਕਰ, ਪਰੀ ਅਤੇ ਲਾਡਲਾ ਟੁਨਟੁਨ ਉਹਨਾਂ ਨੇ ਲਿਖਿਆ, ਇਹਨਾਂ ਨੇ ਲਾਡਲਾ ਟੁਨਟੁਨ ਲਿਖਿਆ ਹੈ। ਅਤੇ ਇਸ ਦੇ ਨਾਲ ਹੀ ਅਸੀਂ ਥੋੜ੍ਹੀ ਜਿਹੀ ਇਨਫੋਰਮੇਸ਼ਨ ਆਪਣੇ ਸਰੋਤਿਆਂ ਨਾਲ ਸ਼ੇਅਰ ਕਰਦੇ ਹਾਂ ਕਿ ਸਾਨੂੰ ਸਲਾਦ ਦੇ ਵਿੱਚ ਹਰੀ ਮਿਰਚ ਜ਼ਰੂਰ ਖਾਣੀ ਚਾਹੀਦੀ ਆ। ਇਹ ਸਾਡੀ ਦਾਲ ਸਬਜ਼ੀ ਦਾ ਸਵਾਦ ਹੀ ਨਹੀਂ ਵਧਾਉਂਦੀ, ਸਗੋਂ ਇਹ ਸਾਡੀ ਅੱਖਾਂ ਦੀ ਰੋਸ਼ਨੀ ਵੀ ਵਧਾਉਂਦੀ ਹੈ। ਇਸ ਲਈ ਸਾਨੂੰ ਹਰੀ ਮਿਰਚ ਜ਼ਰੂਰ ਖਾਣੀ ਚਾਹੀਦੀ ਹੈ। ਇਹ ਹਰੀ ਮਿਰਚ ਜਿੰਨੀ ਕੌੜੀ ਹੁੰਦੀ ਆ, ਇਹਦਾ ਸਾਨੂੰ ਓਨਾ ਹੀ ਫਾਇਦਾ ਹੁੰਦਾ ਆ। ਅਤੇ ਇਹਨਾਂ ਸਾਰਿਆਂ ਦੀ ਚਿੱਠੀਆਂ ਜਿਹੜੀਆਂ ਅਸੀਂ ਪੜ੍ਹੀਆਂ, ਤੁਹਾਡੀਆਂ ਫਰਮਾਇਸ਼ੀ ਚਿੱਠੀਆਂ ਪੜ੍ਹੀਆਂ ਨੇ, ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਜੀ, ਗਿੱਪੀ ਗਰੇਲੀ ਆਵਾਜ਼ 'ਚ ਇਹ ਗੀਤ।

ਪ੍ਰੋਗਰਾਮ ਚੱਲ ਰਿਹਾ ਜੀ ਚਿੱਠੀਆਂ ਮਿੱਠੀਆਂ, ਅਤੇ ਸਾਡੇ ਕੋਲ ਤੁਹਾਡੀਆਂ ਪਿਆਰੀਆਂ ਪਿਆਰੀਆਂ ਚਿੱਠੀਆਂ ਪਹੁੰਚ ਗਈਆਂ ਨੇ ਜੀ। ਇਹ ਲਿਖ ਰਹੇ ਨੇ ਜੀ ਪਟੇਲ ਨਗਰ ਮਲੋਟ ਪੰਜਾਬ ਤੋਂ ਡਾਕਟਰ ਰਮੇਸ਼ ਕੁਮਾਰ ਜਜੋਰੀਆ, ਗੀਤਾ ਰਾਣੀ ਜਜੋਰੀਆ, ਗਗਨਦੀਪ ਜਜੋਰੀਆ, ਬੇਬੀ ਆਰਜੂ ਜਜੋਰੀਆ, ਪਿੰਡ ਸ਼ੇਰਗੜ੍ਹ ਤਹਿਸੀਲ ਮਲੋਟ ਪੰਜਾਬ ਤੋਂ ਲਿਖ ਰਹੇ ਨੇ ਬਲਰਾਜ ਰਾਮ ਕਾਲਵਾ, ਭੋਲਾ ਰਾਮ, ਬੇਬੀ ਲਕਸ਼ਮੀ, ਕੁਦਰਤ, ਮਨਪ੍ਰੀਤ ਕਾਲਵਾ, ਮੇਵਾ ਸਿੰਘ ਹਰਪ੍ਰੀਤ ਅਤੇ ਸ਼ਿਵਰਾਜ ਮਾਨ। ਪਿੰਡ ਖੈਰਕਾ ਸਿਰਸਾ ਤੋਂ ਲਿਖ ਰਹੇ ਨੇ ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ, ਸਰਗੁਣ, ਹਨੀ ਲੋਟ, ਦਰਸ਼ਨ ਲੋਟ। ਪਿੰਡ ਅਤੇ ਡਾਕਖਾਨਾ ਰੱਕੜਾ ਢਾਹਾਂ ਤਹਿਸੀਲ ਬਲਾਚੌਰ ਤੋਂ ਲਿਖ ਰਹੇ ਨੇ ਜੀ ਰਾਜਕੁਮਾਰ ਨਈਅਰ, ਸੁਨੀਤਾ ਨਈਅਰ, ਗੌਰਵ ਨਈਅਰ, ਭਾਵਨਾ ਨਈਅਰ। ਅਤੇ ਇਹਨਾਂ ਚਿੱਠੀਆਂ ਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਦੇ ਨਾਲ ਥੋੜ੍ਹੀ ਜਿਹੀ ਇਨਫੋਰਮੇਸ਼ਨ ਹੋਰ ਸ਼ੇਅਰ ਕਰੀਏ ਕਿ ਸਾਨੂੰ ਕਣਕ ਦੀ ਰੋਟੀ ਖਾਂਦੇ ਹਾਂ ਅਸੀਂ, ਇਹਦੇ ਨਾਲ ਸਾਨੂੰ ਬਾਜਰੇ ਦੀ ਰੋਟੀ ਵੀ ਖਾਣੀ ਚਾਹੀਦੀ ਹੈ, ਕਿਉਂਕਿ ਇਸਦੇ ਨਾਲ ਸਾਨੂੰ ਜੋੜਾਂ ਦੇ ਦਰਦ ਵਿੱਚ ਬਹੁਤ ਆਰਾਮ ਮਿਲਦਾ ਹੈ। ਸੋ ਸਾਨੂੰ ਮਲਟੀਗ੍ਰੇਨ ਆਟਾ ਖਾਣਾ ਚਾਹੀਦਾ, ਜਿਹੜਾ ਕਿ ਸਾਡੇ ਸਰੀਰ ਦੇ ਸਾਰੇ ਤੱਤ ਪੂਰੇ ਕਰਦੇ ਨੇ, ਅਤੇ ਆਪਣੀ ਹੈਲਥ ਦਾ ਧਿਆਨ ਰੱਖਣਾ ਚਾਹੀਦਾ ਆ। ਸਾਡੇ ਸਰੋਤੇ ਹੈਲਦੀ ਹੋਣਗੇ ਤਾਂ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਚਿੱਠੀਆਂ ਲਿਖਣਗੇ। ਲਓ ਜੀ, ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਤੁਹਾਨੂੰ ਸੁਣਾਉਣ ਜਾ ਰਿਹਾ ਪ੍ਰਭ ਗਿੱਲ ਦੀ ਆਵਾਜ਼ 'ਚ ਇਹ ਗੀਤ।

ਪ੍ਰੋਗਰਾਮ ਚੱਲ ਰਿਹਾ ਚਿੱਠੀਆਂ ਮਿੱਠੀਆਂ, ਅਸੀਂ ਆਪਣੇ ਸਰੋਤਿਆਂ ਨਾਲ ਥੋੜ੍ਹੀ ਜਿਹੀ ਹੈਲਥ ਇਨਫੋਰਮੇਸ਼ਨ ਵੀ ਸ਼ੇਅਰ ਕਰ ਰਹੇ ਹਾਂ ਕਿ ਸਾਨੂੰ ਤੁਲਸੀ ਦੇ ਪੱਤੇ ਵੀ ਖਾਣੇ ਚਾਹੀਦੇ ਨੇ, ਇਸ ਦੇ ਨਾਲ ਸਾਡੇ ਪੇਟ ਵਿੱਚ ਇਨਫੈਕਸ਼ਨ ਨਹੀਂ ਹੁੰਦੀ। ਅਤੇ ਇਸ ਇਨਫੋਰਮੇਸ਼ਨ ਦੇ ਨਾਲ ਹੀ ਅਸੀਂ ਤੁਹਾਡੀਆਂ ਚਿੱਠੀਆਂ ਲੈ ਲੈਂਦੇ ਹਾਂ। ਸਾਡੇ ਕੋਲ ਅਗਲੀ ਚਿੱਠੀ ਆਈ ਹੈ ਜੀ ਟਾਲੀਵਾਲਾ ਜੱਟਾਂ ਤੋਂ, ਸਾਹਿਬ ਸਿੰਘ, ਸੁਖਜੀਤ ਕੌਰ, ਬਲਵਿੰਦਰ, ਹਰਜਿੰਦਰ, ਕਿੱਦੜਬਾਹਾ ਤੋਂ ਲਿਖ ਰਹੇ ਨੇ ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਚੌਧਰੀ ਮਾਰਕੀਟ ਅਬੋਹਰ ਰੋਡ ਮਲੋਟ ਤੋਂ ਲਿਖ ਰਹੇ ਨੇ ਕਪਤਾਨ ਸਿੰਘ, ਸੈਕਟਰੀ ਸ਼ਮਸ਼ੇਰ ਸਿੰਘ, ਧਰਮਿੰਦਰ ਸ਼ਰਮਾ, ਅਮਨ ਕੰਬੋਜ ਅਤੇ ਗੱਗੂ। ਮੁਕਤਸਰ ਤੋਂ ਲਿਖ ਰਹੇ ਨੇ ਜੀ ਬੱਬੂ ਸਿੰਘ ਧੀਮਾਨ, ਬਲਜਿੰਦਰ ਕੌਰ ਧੀਮਾਨ, ਰਵਨੀਤ, ਨਿਸ਼ੂ ਅਤੇ ਭੁਪਿੰਦਰ। ਪਿੰਡ ਘੁਬਾਇਆ, ਤਹਿਸੀਲ ਜਲਾਲਾਬਾਦ, ਜ਼ਿਲ੍ਹਾ ਫਾਜ਼ਿਲਕਾ ਤੋਂ ਲਿਖ ਰਹੇ ਨੇ ਪੱਪੂ, ਮੁਨੀਸ਼, ਅਮਰੋਬਾਈ, ਰਾਜੂ ਫੌਜੀ, ਹਰਪ੍ਰੀਤ ਕੌਰ, ਬਲਜੀਤ, ਪੋਤਰੀ ਗੁਰਨੀਰ, ਗੁਰਨੂਰ, ਪਰਨੀਤ ਕੌਰ, ਹਰਮੇਸ਼, ਨਵਦੀਪ ਅਤੇ ਬਬਲੂ। ਲਓ ਜੀ ਇਹਨਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ 'ਤੇ ਸੁਣਦੇ ਹਾਂ ਆਰਿਫ ਲੋਹਾਰ ਦੀ ਆਵਾਜ਼ 'ਚ ਇਹ ਗੀਤ।

ਪ੍ਰੋਗਰਾਮ ਚੱਲ ਰਿਹਾ ਚਿੱਠੀਆਂ ਮਿੱਠੀਆਂ, ਅਤੇ ਸਾਡੇ ਸਰੋਤਿਆਂ ਨੂੰ ਗੁਜ਼ਾਰਿਸ਼ ਹੈ ਕਿ ਤੁਸੀਂ ਵੀ ਆਪਣੀਆਂ ਚਿੱਠੀਆਂ ਸਾਡੇ ਤੱਕ ਪਹੁੰਚਾ ਸਕਦੇ ਹੋ। ਇਸ ਦੇ ਲਈ ਸਾਡਾ ਪਤਾ ਨੋਟ ਕਰ ਲਓ। ਸਾਡਾ ਪਤਾ ਹੈ ਜੀ, ਚਿੱਠੀਆਂ ਮਿੱਠੀਆਂ ਮਾਰਫਤ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਜਲੰਧਰ। ਪਿੰਨ ਕੋਡ ਹੈ ਜੀ 144001। ਇਸ ਦੇ ਨਾਲ ਹੀ ਅਸੀਂ ਤੁਹਾਡੀਆਂ ਚਿੱਠੀਆਂ ਲੈ ਲੈਂਦੇ ਹਾਂ। ਮਹਿੰਦਰ ਕਪੂਰ ਪੰਚਕੂਲਾ ਸੈਕਟਰ 9 ਤੋਂ ਲਿਖ ਰਹੇ ਨੇ। ਆਸ਼ੂ ਚੁੱਗ, ਅਸ਼ਵਨੀ ਚੁੱਗ, ਗੋਵਿੰਦ ਚੁੱਗ, ਟੋਨੀ ਦੀਵਾਨ, ਲਵ ਦੀਵਾਨ, ਰਾਧੇ, ਭਾਵਿਕ ਡਿੰਗਰਾ। ਪਿੰਡ ਪੱਖੀ ਖੁਰਦ ਫਰੀਦਕੋਟ ਤੋਂ ਲਿਖ ਰਹੇ ਨੇ ਸਤਨਾਮ ਸਿੰਘ ਗਿੱਲ, ਗੁਰਿੰਦਰ ਗਿੱਲ, ਗੁਰਲੀਨ ਅਤੇ ਪੂਰਾ ਗਿੱਲ ਪਰਿਵਾਰ। ਗੱਗੜ ਸ਼ਹਿਰ ਹਾਜੀਪੁਰ ਤੋਂ ਲਿਖ ਰਹੇ ਨੇ ਨਿਹਰ ਸਿੰਘ ਚਿੰਨਤ ਰਾਮ, ਨਿਹਰ ਸਿੰਘ ਚਿੰਨਤ ਰਾਮ, ਮੋਹਨ ਲਾਲ, ਗੁਰਮੇਲ ਸਿੰਘ, ਮਾਸੀ ਸੰਦੇਸ਼, ਮਾਸੜ ਦਇਆ ਰਾਮ, ਮਾਸੀ ਬਿਆਸੋ। ਬਾਘਾ ਪੁਰਾਣਾ ਤੋਂ ਲਿਖ ਰਹੇ ਨੇ ਸਤਨਾਮ ਸਿੰਘ ਰੱਖੜਾ, ਅਮਰਜੀਤ ਕੌਰ ਰੱਖੜਾ, ਤੇਗ ਫਤਿਹ ਸਿੰਘ ਰੱਖੜਾ, ਰਸਗੁੱਲ ਰੱਖੜਾ। ਪਿੰਡ ਕੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਲਿਖ ਰਹੇ ਨੇ ਤ੍ਰਿਲੋਕ ਸਿੰਘ ਸੁਖਨਾ, ਦੋਤਾ ਸ਼ਿਵਜੋਤ ਸਿੰਘ ਗਿੱਦੜਬਾਹਾ, ਸਾਰਾ ਪਰਿਵਾਰ, ਅਤੇ ਦੋਸਤ ਬਲਤੇਜ ਸਿੰਘ ਕੁੜਿਆਣਾ। ਅਗਲੀ ਚਿੱਠੀ ਆਈ ਜੀ ਮੁੱਲਾਪੁਰ ਦਾਖਾ ਤੋਂ, ਇਹਨਾਂ ਨੇ ਟਾਈਮ ਵੀ ਪੂਰਾ ਲਿਖਿਆ ਜੀ, 3 PM DTH। ਲਿਖਣ ਵਾਲੇ ਨੇ ਮੱਟੂ ਜੈਨ, ਬਿੱਟੀ ਜੈਨ, ਦੀਪਕ ਜੈਨ, ਸੰਜੇ ਜੈਨ, ਨੀਲੂ ਜੈਨ ਅਤੇ ਇੰਦੂ ਜੈਨ। ਅਤੇ ਇਹਨਾਂ ਚਿੱਠੀਆਂ ਦੇ ਨਾਲ ਹੀ ਅਸੀਂ ਥੋੜ੍ਹੀ ਜਿਹੀ ਆਪਣੇ ਸਰੋਤਿਆਂ ਦੇ ਨਾਲ ਇਨਫੋਰਮੇਸ਼ਨ ਸ਼ੇਅਰ ਕਰਦੇ ਹਾਂ ਕਿ ਸਾਨੂੰ ਗਰਮੀਆਂ ਵਿੱਚ ਖੀਰਾ ਕਿਉਂ ਖਾਣ ਨੂੰ ਕਿਹਾ ਜਾਂਦਾ ਆ, ਕਿਉਂਕਿ ਖੀਰੇ ਦੇ ਨਾਲ ਸਾਡੇ ਬੋਡੀ ਦੇ ਵਿੱਚ ਡੀਹਾਈਡਰੇਸ਼ਨ ਨਹੀਂ ਹੁੰਦੀ। ਖੀਰੇ ਦੇ ਵਿੱਚ 96% ਪਾਣੀ ਹੁੰਦਾ ਆ, ਜੋ ਕਿ ਸਾਡੇ ਸਰੀਰ ਦੇ ਵਿੱਚ ਗਰਮੀਆਂ ਨੂੰ ਪਾਣੀ ਦੀ ਕਮੀ ਨੂੰ ਪੂਰਾ ਕਰਦਾ। ਇਸ ਦੇ ਲਈ ਸਲਾਦ ਦੇ ਵਿੱਚ ਸਾਨੂੰ ਡਾਕਟਰ ਇਸੇ ਲਈ ਕਹਿੰਦੇ ਨੇ ਕਿ ਖੀਰੇ ਜ਼ਰੂਰ ਖਾਓ। ਅਤੇ ਇਹਨਾਂ ਚਿੱਠੀਆਂ ਅਤੇ ਇਹਨਾਂ ਤੁਹਾਡੀਆਂ ਫਰਮਾਇਸ਼ੀ ਚਿੱਠੀਆਂ ਅਤੇ ਇਸ ਇਨਫੋਰਮੇਸ਼ਨ ਦੇ ਨਾਲ ਹੀ ਅਸੀਂ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਸੁਨਿਧੀ ਚੌਹਾਨ ਦੀ ਆਵਾਜ਼ 'ਚ ਇਹ ਗੀਤ।

ਸਟੂਡੀਓ ਦੀ ਘੜੀ ਕਹਿ ਰਹੀ ਹੈ ਕਿ ਪ੍ਰੋਗਰਾਮ ਖਤਮ ਹੋਣ ਜਾਣ ਵਾਲਾ ਜਾ ਰਿਹਾ ਹੈ। ਇਸ ਦੇ ਨਾਲ ਹੀ ਆਪਣੀ ਹੋਸਟ ਜਸਵਿੰਦਰ ਕੌਰ ਨੂੰ ਦਿਓ ਇਜਾਜ਼ਤ ਅਤੇ ਸਾਡੀ ਅਗਲੀ ਸਭਾ ਸ਼ੁਰੂ ਹੋਏਗੀ ਜੀ ਮੇਨ ਚੈਨਲ ਤੋਂ। ਤਦ ਤੱਕ ਦੇ ਲਈ ਨਮਸਕਾਰ।

ਬ੍ਰਿਕਸ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ 2 ਰੋਜ਼ਾ ਮੀਟਿੰਗ ਨਵੀਂ ਦਿੱਲੀ ਵਿੱਚ ਚੱਲ ਰਹੀ ਹੈ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਕਿਹਾ ਕਿ ਬ੍ਰਿਕਸ ਵਿਸ਼ਵ ਚੁਣੌਤੀਆਂ ਨੂੰ ਹੱਲ ਕਰਨ 'ਚ ਇੱਕ ਅਰਥਪੂਰਨ ਅਤੇ ਸਥਿਰ ਭੂਮਿਕਾ ਨਿਭਾ ਸਕਦਾ ਏ। ਕਾਂਗਰਸ ਦੇ ਵਿਧਾਇਕ ਵੀ ਡੀ ਸਤੀਸਨ ਕੇਰਲਮ ਦੇ ਨਵੇਂ ਮੁੱਖ ਮੰਤਰੀ ਹੋਣਗੇ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਰਾਸ਼ਟਰੀ ਆਫ਼ਤ ਪ੍ਰਤੀਕਰਮ ਬਲ NDRF ਨੇ 2 ਦਹਾਕਿਆਂ ਦੇ ਥੋੜੇ ਸਮੇਂ ਵਿੱਚ ਦੇਸ਼ ਦੇ 140 ਕਰੋੜ ਨਾਗਰਿਕਾਂ ਦਾ ਵਿਸ਼ਵਾਸ ਜਿੱਤਿਆ ਏ। ਪੰਜਾਬ ਪੁਲਿਸ ਨੇ ਬੀਤੀ 5 ਮਈ ਨੂੰ ਜਲੰਧਰ 'ਚ BSF ਦਫ਼ਤਰ ਸਾਹਮਣੇ ਹੋਏ ਧਮਾਕੇ ਦੇ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਏ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਨੇ ਅੱਜ ਅੰਮ੍ਰਿਤਸਰ ਤੋਂ ਨਿਊ ਜਲਪਾਈਗੁੜੀ ਲਈ ਨਵੀਂ ਅੰਮ੍ਰਿਤ ਭਾਰਤ ਐਕਸਪ੍ਰੈਸ ਰੇਲ ਗੱਡੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਚੀਨੀ ਰਾਸ਼ਟਰਪਤੀ ਸ੍ਰੀ ਜਿਨਪਿੰਗ ਨੇ ਅੱਜ ਬੀਜਿੰਗ ਵਿੱਚ ਦੁਵੱਲੀ ਗੱਲਬਾਤ ਕੀਤੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਵੀਂ ਦਿੱਲੀ ਵਿੱਚ ਕੇਂਦਰੀ ਸੜਕ ਆਵਾਜਾਈ ਅਤੇ ਸ਼ਾਹਰਾਹ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕਰਕੇ ਪੰਜਾਬ ਵਿੱਚ ਲੰਬੇ ਸਮੇਂ ਤੋਂ ਲਟਕ ਰਹੇ ਹਾਈਵੇ ਅਤੇ ਫਲਾਈਓਵਰ ਪ੍ਰੋਜੈਕਟਾਂ ਨੂੰ ਜਲਦੀ ਪੂਰਾ ਕਰਨ ਲਈ ਵਿਚਾਰ ਵਟਾਂਦਰਾ ਕੀਤਾ। ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਚੰਡੀਗੜ੍ਹ ਸਥਿਤ ਮਿਊਂਸੀਪਲ ਭਵਨ ਵਿਖੇ ਸਥਾਨਕ ਸਰਕਾਰਾਂ ਵਿਭਾਗ ਦਾ ਕਾਰਜਭਾਰ ਸੰਭਾਲ ਲਿਆ ਏ। ਪੰਜਾਬ ਦੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਨੇ ਵੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਿਡ ਦੇ ਪਟਿਆਲਾ ਸਥਿਤ ਮੁੱਖ ਦਫ਼ਤਰ ਵਿਖੇ ਬਿਜਲੀ ਮੰਤਰੀ ਵਜੋਂ ਰਸਮੀ ਤੌਰ 'ਤੇ ਅਹੁਦਾ ਸੰਭਾਲਿਆ। ਤੇ IPL ਕ੍ਰਿਕਟ ਵਿੱਚ ਅੱਜ ਧਰਮਸ਼ਾਲਾ ਵਿੱਚ ਪੰਜਾਬ ਕਿੰਗਜ਼ ਦਾ ਮੁਕਾਬਲਾ ਮੁੰਬਈ ਇੰਡੀਅਨਸ ਨਾਲ ਹੋਵੇਗਾ। ਇਹ ਸਨ ਅੱਜ ਦੀਆਂ ਹੁਣ ਤੱਕ ਦੀਆਂ ਮੁੱਖ ਖ਼ਬਰਾਂ। ਮੀਡੀਅਮ ਵੇਵ 343.6 ਮੀਟਰ।

ਪੰਜਾਬੀ ਫਿਲਮ ਸੰਗੀਤ ਪੇਸ਼ ਕਰ ਰਹੀ ਤੁਹਾਡੇ ਸਾਰਿਆਂ ਦੀ ਆਪਣੀ ਦੀਪਾਲੀ ਵਧਵਾ ਵੱਲੋਂ ਪਿਆਰ ਭਰੀ ਨਮਸਕਾਰ, ਸਤਿ ਸ਼੍ਰੀ ਅਕਾਲ ਅਤੇ ਅਦਾਬ। ਪੇਸ਼ ਕਰ ਰਹੀ ਹਾਂ ਆਪਣੇ ਪਿਆਰੇ ਸਰੋਤਿਆਂ ਲਈ ਹੀਰ ਫਿਲਮ ਦਾ ਗੀਤ, ਆਵਾਜ਼ ਗੁਰਦਾਸ ਮਾਨ ਦੀ।

ਪੰਜਾਬੀ ਫਿਲਮ ਸੰਗੀਤ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾ ਰਿਹਾ ਹੈ। ਲਓ ਹੁਣ ਸੁਣੋ ਪ੍ਰੋਗਰਾਮ ਦਾ ਅਗਲਾ ਗੀਤ। ਸ਼ਾਇਰ ਫਿਲਮ 'ਚੋਂ ਲਿਆ ਗਿਆ, ਆਵਾਜ਼ ਸਤਿੰਦਰ ਸਰਤਾਜ ਦੀ।

ਪੰਜਾਬੀ ਫਿਲਮ ਸੰਗੀਤ ਸਾਡੇ ਸਰੋਤੇ ਸੁਣ ਰਹੇ ਨੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਆਓ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਦਿਲ ਆਪਣਾ ਪੰਜਾਬੀ ਫਿਲਮ 'ਚੋਂ ਲਿਆ। ਆਵਾਜ਼ਾਂ ਹਰਭਜਨ ਮਾਨ ਅਤੇ ਸੁਦੇਸ਼ ਕੁਮਾਰੀ ਦੀਆਂ, ਗੀਤਕਾਰ ਨੇ ਅਮਰਜੀਤ ਅਤੇ ਬਾਬੂ ਸਿੰਘ, ਸੰਗੀਤਕਾਰ ਸੁਖਸ਼ਿੰਦਰ ਸ਼ਿੰਦਾ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਪੰਜਾਬੀ ਫਿਲਮ ਸੰਗੀਤ। ਮੀਡੀਆ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸ਼ਾਮ ਦੇ 4:30 ਵੱਜ ਰਹੇ ਨੇ। ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਹੁਣ ਤੁਸੀਂ ਸਰਵਣ ਕਰ ਰਹੇ ਸੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸ਼ਾਮ ਦੇ 5:30 ਹੋ ਰਹੇ ਨੇ। ਆ ਹੁਣ ਸਰਵਣ ਕਰਦੇ ਹਾਂ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

0: ਸਖੀ ਆਨੰਦ ਗਾਵੈ, ਸਾਚੇ ਸਾਹਿਬ ਕੈ ਮਨ ਭਾਵੈ। ਗੁਰੂ ਸਾਹਿਬ ਨੇ ਬਾਰ ਬਾਰ ਨਾਮ ਜਪਣ ਦੀ ਗੱਲ ਆਖੀ ਹੈ, ਕਿਉਂਕਿ ਪਰਮਾਤਮਾ ਲੁਕਾਈ ਦਾ ਸਿਰਜਣਹਾਰ ਹੈ, ਸਾਰੇ ਸੰਸਾਰ ਨੂੰ ਸੰਭਾਲਣ ਦੇ ਸਮਰੱਥ ਹੈ, ਸਾਰੇ ਸੰਸਾਰ ਦਾ ਮਾਂ ਪਿਓ ਹੈ, ਸਾਰੀ ਲੁਕਾਈ ਦਾ ਆਪ ਹੀ ਮਾਂ ਪਿਓ ਹੈ। ਇਸ ਲਈ ਜੀਵ, ਤੂੰ ਮਾਲਕ ਪ੍ਰਭੂ ਦੇ ਗੁਣ ਗਾਇਆ ਕਰ, ਪੰਚਮ ਗੁਰਦੇਵ ਦੇ ਬਿਲਾਵਲ ਰਾਗ ਵਿੱਚ ਬਚਨ ਹਨ। ਅਨਾਥ ਕੋ ਨਾਥ ਸਰਨ ਸਮਰੱਥਾ, ਸਗਲ ਸ੍ਰਿਸ਼ਟ ਕੋ ਮਾਈ ਬਾਪ, ਭਗਤ ਵਸਲ ਪੈ ਪੰਜਣ ਸੁਆਮੀ, ਗੁਣ ਗਾਵਤ ਨਾਨਕ ਅਲਾਪ। ਵਿਚਾਰ ਵਾਲੇ ਫੁਰਮਾਨ ਦੀਆਂ ਆਰੰਭ ਵਾਲੀਆਂ ਪੰਕਤੀਆਂ ਹਨ। ਸੇ ਸੰਜੋਗ ਕਰੋ ਮੇਰੇ ਪਿਆਰੇ, ਜਿਤ ਰਸਨਾ ਹਰ ਨਾਮ ਉਚਾਰੇ। ਸੇ ਦਾ ਅਰਥ ਹੈ ਉਹ, ਸੰਜੋਗ ਤੋਂ ਭਾਵ ਹੈ ਸੁਭ ਲਗਨ, ਚੰਗਾ ਢੋਹ, ਜਿਤ ਜਿਸ ਢੋਹ ਦੇ ਕਾਰਨ, ਰਸਨਾ ਜੀਭ। ਗੁਰੂ ਜੀ ਫਰਮਾਉਂਦੇ ਹਨ, ਹੇ ਮੇਰੇ ਪਿਆਰੇ, ਮੇਰੇ ਵਾਸਤੇ ਉਹ ਢੋਹ ਢਕਾ ਜਿਸ ਦੀ ਰਾਹੀਂ ਮੇਰੀ ਜੀਭ ਤੇਰਾ ਨਾਮ ਉਚਾਰਦੀ ਰਹੇ। ਧੰਨ ਧੰਨ ਗੁਰੂ ਰਾਮਦਾਸ ਜੀ ਬਿਹਾਗੜਾ ਰਾਗ ਅੰਦਰ ਬਚਨ ਕਰਦੇ ਹਨ। ਸਾ ਵੇਲਾ ਸੋ ਮੂਰਤ, ਸਾ ਘੜੀ ਸੋ ਮੋਹਤ, ਸਫਲ ਹੈ ਮੇਰੀ ਜਿੰਦੜੀਏ, ਜਿਤ ਹਰ ਮੇਰਾ ਚਿਤ ਆਵੈ ਰਾਮ। ਰਹਾਉ ਤੋਂ ਅੱਗੇ ਵਿਚਾਰ ਅਧੀਨ ਤੁਕਾਂ ਹਨ। ਜੀਵਨ ਰੂਪ ਸਿਮਰਨ ਪ੍ਰਭ ਤੇਰਾ, ਜਿਸ ਕਿਰਪਾ ਕਰੈਂ ਬੱਸੈ ਤਿਸ ਨੇਰਾ। ਜੀਵਨ ਤੋਂ ਭਾਵ ਹੈ ਆਤਮਕ ਜੀਵਨ, ਜਿਸ ਉੱਤੇ ਬੱਸੈ ਤੂੰ ਵੱਸਦਾ ਹੈ, ਨੇਰਾ ਨੇੜੇ ਹਿਰਦੇ ਵਿੱਚ। ਗੁਰੂ ਸਾਹਿਬ ਕਿਰਪਾ ਕਰਦੇ ਹਨ, ਹੇ ਪ੍ਰਭੂ ਤੇਰਾ ਨਾਮ ਸਿਮਰਨਾ ਜੀਵਾਂ ਵਾਸਤੇ ਆਤਮਕ ਜੀਵਨ ਦੇ ਬਰਾਬਰ ਹੈ। ਜਿਸ ਮਨੁੱਖ ਉੱਤੇ ਤੂੰ ਕਿਰਪਾ ਕਰਦਾ ਹੈ, ਉਸ ਦੇ ਹਿਰਦੇ ਵਿੱਚ ਆ ਵੱਸਦਾ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਭੈਰੋਂ ਰਾਗ ਅੰਦਰ ਫਰਮਾਉਂਦੇ ਹਨ, ਤਿੰਨ ਨਾਮ ਪਾਇਆ ਜਿਸ ਭਇਓ ਕਿਰਪਾਲਾ, ਸਾਧ ਸੰਗਤ ਮਹਿ ਲਖੇ ਗੋਪਾਲਾ, ਆਵਣ ਜਾਣ ਰਹੇ ਸੁਖ ਪਾਇਆ, ਕਹੋ ਨਾਨਕ ਤੱਤੈ ਤੱਤ ਮਿਲਾਇਆ। ਵਿਚਾਰ ਗੋਚਰੀਆਂ ਤੀਜੇ ਬੰਦ ਦੀਆਂ ਪੰਕਤੀਆਂ ਹਨ। ਜਨ ਕੀ ਭੂਖ ਤੇਰਾ ਨਾਮ ਆਹਾਰ, ਤੂੰ ਦਾਤਾ ਪ੍ਰਭ ਦੇਵਣਹਾਰ। ਜਨ ਦਾ ਅਰਥ ਹੈ ਸੇਵਕ, ਆਹਾਰ ਭਾਵ ਖੁਰਾਕ, ਦਾਤਾ ਦਾਤਾਂ ਦੇਣ ਵਾਲਾ। ਗੁਰਦੇਵ ਫਰਮਾਉਂਦੇ ਹਨ, ਹੇ ਪ੍ਰਭੂ ਤੇਰੇ ਪਿਆਰੇ ਜਨਾਂ ਦੀ ਆਤਮਕ ਭੁੱਖ ਦੂਰ ਕਰਨ ਲਈ ਤੇਰਾ ਨਾਮ ਖੁਰਾਕ ਹੈ। ਇਹ ਖੁਰਾਕ ਤੂੰ ਹੀ ਦਿੰਦਾ ਹੈ ਅਤੇ ਤੂੰ ਹੀ ਦੇ ਸਕਦਾ ਹੈ। ਆਸਾ ਰਾਗ ਅੰਦਰ ਗੁਰਦੇਵ ਦੇ ਬਚਨ ਹਨ, ਐਸੀ ਦਾਤ ਤੇਰੀ ਪ੍ਰਭ ਮੇਰੇ, ਕਾਰਜ ਸਗਲ ਸਵਾਰੇ। ਵਿਚਾਰ ਅਧੀਨ ਆਖਰੀ ਤੁਕਾਂ ਹਨ, ਰਾਮ ਰਮਤ ਸੰਤਨ ਸੁਖ ਮਾਨਾ, ਨਾਨਕ ਦੇਵਨਹਾਰ ਸੁਜਾਨਾ। ਰਮਤ ਦਾ ਅਰਥ ਹੈ ਸਿਮਰਦਿਆਂ, ਸੁਜਾਨ ਤੋਂ ਭਾਵ ਹੈ ਸਿਆਣਾ। ਸੰਤ ਜਨ ਉਸ ਪਰਮਾਤਮਾ ਦਾ ਨਾਮ ਸਿਮਰ ਕੇ ਆਤਮਕ ਆਨੰਦ ਮਾਣਦੇ ਰਹਿੰਦੇ ਹਨ। ਨਾਨਕ ਜੋ ਸਭ ਕੁਝ ਕਰਨ ਦੇ ਸਮਰੱਥ ਹੈ, ਜੋ ਸਿਆਣਾ ਹੈ, ਉਸ ਦਾ ਨਾਮ ਸਿਮਰ ਕੇ ਆਤਮਿਕ ਆਨੰਦ ਮਿਲਦਾ ਹੈ।
1: ਸੇ ਸੰਜੋਗ ਕਰੋ ਮੇਰੇ ਪਿਆਰੇ, ਜਿਤ ਰਸਨਾ ਹਰ ਨਾਮ ਉਚਾਰੇ। ਇਸ ਸ਼ਬਦ ਦੀ ਵਿਆਖਿਆ ਕਰ ਰਹੇ ਸਨ ਗਿਆਨੀ ਜਸਮੀਰ ਸਿੰਘ। ਮੇਰਾ ਮਨ ਸ਼ਬਦ ਲਗੋ ਗੁਰ ਮੀਠਾ, ਖੁੱਲਿਓ ਕਰਮ ਭਇਓ ਪਰਗਾਸਾ, ਘਟ ਘਟ ਹਰ ਹਰ ਡੀਠਾ। ਗੁਰਬਾਣੀ ਦਾ ਇਹ ਫਰਮਾਨ ਸ਼ਬਦ ਦੀ ਮਹਿਮਾ ਬਿਆਨ ਕਰਦਾ ਹੈ। ਤੁਰਕੀ ਬਾਣੀ ਦਾ ਸ਼ਬਦ ਮਨ ਨੂੰ ਮਿੱਠਾ ਲੱਗਦਾ ਹੈ। ਕੀਤੇ ਹੋਏ ਪੁੰਨ ਕਰਮਾਂ ਕਰਕੇ ਮਨ ਅੰਤਰ ਦੇ ਵਿੱਚ ਚਾਨਣ ਹੋ ਜਾਂਦਾ ਹੈ ਅਤੇ ਮਨ ਅੰਤਰ ਦੇ ਵਿੱਚ ਹੀ ਪ੍ਰਭੂ ਦੇ ਦਰਸ਼ਨ ਦੀਦਾਰੇ ਹੋ ਜਾਂਦੇ ਹਨ। ਦਰਅਸਲ ਗੁਰੂ ਕਾ ਸ਼ਬਦ ਸੱਚ ਹੈ, ਆਦ ਜੁਗਾਦ ਤੋਂ ਸੱਚ ਹੈ, ਸਦਾ ਥਿਰ ਰਹਿਣ ਵਾਲਾ ਸੱਚ ਹੈ। ਤਾਂ ਤੇ ਫਿਰ ਉਸ ਨੂੰ ਹੀ ਮੰਨਣਾ ਚਾਹੀਦਾ ਹੈ। ਸ਼ਬਦ ਬ੍ਰਹਮ ਹੈ, ਅਸਰੀਰੀ ਹੈ, ਪਰ ਇਹ ਸੋਝੀ ਤਾਂ ਹੀ ਆਉਂਦੀ ਹੈ ਜੇਕਰ ਅਕਾਲ ਪੁਰਖ ਦੀ ਬਖਸ਼ਿਸ਼ ਹੋਵੇ। ਸੁਣਦੇ ਹਾਂ ਕੰਚਨ ਸੋਢੀ ਹੋਰਾਂ ਪਾਸੋਂ ਵਾਰਤਾ, ਗੁਰ ਕਾ

0: ਸ਼ਬਦ ਸਤਕਰਮਾਨ।
1: ਗੁਰਬਾਣੀ ਦਾ ਇਹ ਮਹਾਂਵਾਕ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 897 'ਤੇ ਸੁਭਾਏ ਮਾਨ ਹੈ। ਗੁਰ ਕਾ ਸ਼ਬਦ ਸਤਕਰਮਾਨ। ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਇਸ ਸ਼ਬਦ ਵਿੱਚ ਬਖਸ਼ਿਸ਼ ਕਰਦੇ ਹਨ ਕਿ ਉਸ ਗੁਰੂ ਜੀ ਦੇ ਦਰਸ਼ਨਾਂ ਤੋਂ ਸਦਕੇ ਜਾਈਦਾ ਹੈ, ਉਸ ਦੇ ਕਮਲ ਰੂਪੀ ਚਰਨਾਂ ਨੂੰ ਹਿਰਦੇ ਵਿੱਚ ਵਸਾਈਦਾ ਹੈ ਅਤੇ ਵੱਡੇ ਭਾਗਾਂ ਨਾਲ ਹੀ ਉਸ ਦੇ ਨਾਮ ਦੇ ਸ਼ਬਦ ਦੀ ਸੂਝ ਬੂਝ ਪੈਂਦੀ ਹੈ ਅਤੇ ਨਾਮ ਦਾ ਵਾਸਾ ਹਿਰਦੇ ਵਿੱਚ ਹੁੰਦਾ ਹੈ। ਜਿਸ ਗੁਰੂ ਨੂੰ ਮਿਲਿਆ ਮਨ ਵਿੱਚੋਂ ਅਹੰਕਾਰ ਦੂਰ ਹੋ ਜਾਵੇ ਅਤੇ ਪਰਮਾਤਮਾ ਸਭਨੀ ਥਾਈਂ ਨਜ਼ਰ ਆਵੇ। ਉਹੀ ਕਿਰਪਾ ਕਰਨ ਵਾਲਾ ਹੈ, ਉਹੀ ਸਰਬ ਥਾਈਂ ਵਿਆਪਕ ਹੈ। ਗੁਰੂ ਜੀ ਦੀ ਸੋਭਾ ਕਰਨੀ ਬਣਦੀ ਹੈ। ਗੁਰੂ ਦਾ ਸ਼ਬਦ ਹੀ ਉਸ ਪ੍ਰਭੂ ਦਾ ਨਾਮ ਹੈ। ਇਸ ਸ਼ਬਦ ਨੂੰ ਮਨ ਵਿੱਚ ਵਸਾਉਣਾ ਬਣਦਾ ਹੈ। ਗੁਰੂ ਦਾ ਸ਼ਬਦ ਹੀ ਗੁਰਬਾਣੀ ਹੈ ਜਿਹੜੀ ਕਿ ਧੁਰ ਤੋਂ ਆਈ ਹੈ। ਜਿਸ ਤਰ੍ਹਾਂ ਗੁਰਬਾਣੀ ਵਿੱਚ ਫੁਰਮਾਨ ਹੈ, ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਵਖਾਨਾ। ਗੁਰੂ ਜੀ ਬਖਸ਼ਿਸ਼ ਕਰਦੇ ਹਨ ਕਿ ਹੇ ਪ੍ਰਾਣੀ, ਤੂੰ ਸਦਾ ਪ੍ਰਭੂ ਦੇ ਗੁਣ ਗਾਇਆ ਕਰ, ਇਹੀ ਗੁਰੂ ਦੀ ਸਭ ਤੋਂ ਵੱਡੀ ਭਗਤੀ ਹੈ। ਤੂੰ ਆਪਣੀ ਸੁਰਤ ਵਿੱਚ ਜੇ ਸ਼ਬਦ ਨੂੰ ਵਸਾ ਲਿਆ ਤਾਂ ਤੂੰ ਗੁਰੂ ਨੂੰ ਬਹੁਤ ਨੇੜੇ ਕਰਕੇ ਜਾਣ ਲਿਆ। ਗੁਰੂ ਨਾਨਕ ਦੇਵ ਜੀ ਸੁਰਤ ਅਤੇ ਸ਼ਬਦ ਦਾ ਸੁਮੇਲ ਹੀ ਸਭ ਤੋਂ ਵੱਡਾ ਪ੍ਰਭੂ ਦਾ ਸੁਮੇਲ ਮੰਨਦੇ ਹਨ। ਸ਼ਬਦ ਵਿੱਚ ਹੀ ਸਮਰੱਥਾ ਹੈ ਕਿ ਉਹ ਮਨੁੱਖ ਦੇ ਸਾਰੇ ਅਵਗੁਣ ਬਖਸ਼ ਕੇ ਉਸ ਨੂੰ ਗੁਣਾਂ ਦੀ ਕਿਰਪਾ ਕਰਦਾ ਹੈ। ਉਸ ਦੇ ਲੋਕ ਅਤੇ ਪ੍ਰਲੋਕ ਸਵਾਰੇ ਜਾਂਦੇ ਹਨ। ਹਲਤ ਅਤੇ ਪਲਤ ਵਿੱਚ ਇੱਜ਼ਤ ਬਣਦੀ ਹੈ। ਹੇ ਭਾਈ, ਗੁਰੂ ਹੀ ਪਰਮਾਤਮਾ ਦਾ ਰੂਪ ਹੈ, ਗੁਰੂ ਹੀ ਗੋਬਿੰਦ ਹੈ, ਗੁਰੂ ਹੀ ਗੁਰਬਾਣੀ ਹੈ, ਇਹੀ ਨਿਰੰਕਾਰ ਹੈ। ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਏ, ਵਾਹ ਵਾਹ ਅਗਮ ਅਥਾਉ ਹੈ, ਵਾਹ ਵਾਹ ਸੱਚਾ ਸੋਏ। ਗੁਰਬਾਣੀ ਵਿੱਚ ਗੁਰੂ ਨੂੰ ਦਾਤਾ, ਦਿਆਲ, ਬਖਸ਼ਿੰਦ ਆਖਿਆ ਗਿਆ ਹੈ ਅਤੇ ਜਿਸ ਦੇ ਵੱਡੇ ਭਾਗ ਹੁੰਦੇ ਹਨ ਉਸ ਦਾ ਹੀ ਮਨ ਗੁਰੂ ਚਰਨਾਂ ਵਿੱਚ ਲੱਗਦਾ ਹੈ। ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਰਾਗ ਵਿੱਚ ਫੁਰਮਾਉਂਦੇ ਹਨ ਕਿ ਪਰਮਾਤਮਾ ਦੀ ਸ਼ਰਨ ਗੁਰੂ ਦੇ ਸ਼ਬਦ ਰਾਹੀਂ ਪ੍ਰਾਪਤ ਹੁੰਦੀ ਹੈ। ਜਦੋਂ ਗੁਰੂ ਦਾ ਸ਼ਬਦ ਹਿਰਦੇ ਵਿੱਚ ਆ ਵਸਦਾ ਹੈ ਤਾਂ ਪਰਮਾਤਮਾ ਹਿਰਦੇ ਵਿੱਚੋਂ ਕਦੇ ਨਹੀਂ ਵਿਸਰਦਾ। ਇਹ ਸਰੀਰ ਤਾਂ ਮਾਇਕ ਰੁਝੇਵਿਆਂ ਵਿੱਚ ਰਹਿ ਕੇ ਖੁਸ਼ ਹੈ ਅਤੇ ਜਿਹੜੀ ਹਉਮੈ ਦੀ ਭਾਵਨਾ ਹੈ ਆਪਣੇ ਆਪ ਹੀ ਇਸ ਵਿੱਚ ਘਰ ਕਰ ਜਾਂਦੀ ਹੈ। ਪਰ ਗੁਰੂ ਦਾ ਸ਼ਬਦ ਮਨੁੱਖ ਵਿੱਚੋਂ ਹਉਮੈ ਨੂੰ ਦੂਰ ਕਰਦਾ ਹੈ ਅਤੇ ਉਸ ਨੂੰ ਪ੍ਰਭੂ ਨਾਲ ਮਿਲਣ ਦੀਆਂ ਯੋਗਤਾ ਦਰਸਾਉਂਦਾ ਹੈ। ਗੁਰੂ ਨਾਨਕ ਦੇਵ ਜੀ ਮਨੁੱਖ ਨੂੰ ਸਮਝਾਉਂਦੇ ਹਨ ਕਿ ਹੇ ਮੇਰੇ ਮਨ, ਤੂੰ ਪਰਮਾਤਮਾ ਦੀ ਸਿਫਤ ਸਲਾਹ ਵਾਲੇ ਗੁਰੂ ਸ਼ਬਦ ਰਾਹੀਂ ਆਪਣੇ ਮਨ ਨੂੰ ਜੋੜ। ਉਸ ਰਾਮ ਨਾਮ ਦੇ ਰੰਗ ਵਿੱਚ ਰੱਤੇ ਜਾਣ ਨਾਲ ਕਿਸੇ ਵੀ ਤਰ੍ਹਾਂ ਦੇ ਖੋਟੇ ਕੰਮਾਂ ਦਾ, ਅਵਗੁਣਾਂ ਦਾ ਭਾਰ ਸਹਾਰਨਾ ਨਹੀਂ ਪੈਂਦਾ ਅਤੇ ਮਨ ਕਦੇ ਵੀ ਖੋਟੇ ਕੰਮਾਂ ਵੱਲ ਨਹੀਂ ਜਾਂਦਾ। ਗੁਰੂ ਜੀ ਫਰਮਾਉਂਦੇ ਹਨ, ਨਾਨਕ ਮਨ ਸਮਝਾਈਐ ਗੁਰ ਕੈ ਸ਼ਬਦ ਸਲਾਹ, ਰਾਮ ਨਾਮ ਰੰਗ ਰਤਿਆ ਭਾਰ ਨਾ ਭਰਮ ਤਿਨਾਹ। ਹਿਰਦੇ ਵਿੱਚ ਗੁਰੂ ਦਾ ਸ਼ਬਦ ਟਿਕ ਜਾਂਦਾ ਹੈ, ਉੱਥੇ ਬੇਅੰਤ ਪ੍ਰਭੂ ਆਪ ਵਸ ਜਾਂਦਾ ਹੈ, ਉੱਥੇ ਕਦੇ ਵੀ ਜਮਾਂ ਦਾ ਡਰ ਨਹੀਂ ਪਹੁੰਚ ਸਕਦਾ। ਮਾਇਆ ਦੇ ਮੋਹ ਦੇ ਜਾਲ ਵਿੱਚੋਂ ਨਿਕਲਣਾ ਜੀਵਾਂ ਦੇ ਵਸ ਦੀ ਗੱਲ ਨਹੀਂ। ਪਰਮਾਤਮਾ ਦੇ ਹੁਕਮ ਵਿੱਚ ਸਾਰੇ ਜੀਵ ਪੈਦਾ ਹੁੰਦੇ ਹਨ ਅਤੇ ਸਾਰੇ ਉਸੇ ਹੀ ਹੁਕਮ ਵਿਚਕਾਰ ਕਰਦੇ ਹਨ। ਗੁਰੂ ਦਾ ਸ਼ਬਦ ਮਨੁੱਖ ਨੂੰ ਹਉਮੈ ਤੋਂ ਬਚਾ ਕੇ ਹੁਕਮ ਨਾਲ ਜੋੜਦਾ ਹੈ। ਨਾਮ ਅਤੇ ਹਉਮੈ ਦੋਨਾਂ ਦਾ ਆਪਸ ਵਿੱਚ ਵਿਰੋਧ ਹੈ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਇ ਨਾ ਵਸਹਿ ਇੱਕ ਠਾਏ, ਹਉਮੈ ਵਿੱਚ ਸੇਵਾ ਨਾ ਹੋਵੇ ਤਾਂ ਮਨ ਬਿਰਥਾ ਜਾਏ। ਅਤੇ ਇਸ ਵਿਰੋਧ ਦੀ ਸੋਝੀ ਗੁਰੂ ਦਾ ਸ਼ਬਦ ਦਿੰਦਾ ਹੈ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ ਕਿ ਗੁਰੂ ਦਾ ਸ਼ਬਦ ਉਹਨਾਂ ਨੂੰ ਮਿੱਠਾ ਲੱਗਦਾ ਹੈ ਅਤੇ ਉਸ ਸ਼ਬਦ ਦੀ ਬਰਕਤ ਨਾਲ

0: ਉਹ ਪਰਮਾਤਮਾ ਦੇ ਦਰਸ਼ਨ ਕਰ ਜਾਂਦੇ ਹਨ। ਉਹ ਪਰਮਾਤਮਾ ਹੀ ਸੁੱਖਾਂ ਦਾ ਦਾਤਾ ਹੈ, ਉਹ ਪਰਮਾਤਮਾ ਹੀ ਆਪ ਸ਼ਬਦ ਵਿੱਚ ਵੱਸਦਾ ਹੈ ਅਤੇ ਇਸ ਤਰ੍ਹਾਂ ਸ਼ਬਦ ਹੀ ਕਰਤਾਰ ਬਣ ਜਾਂਦਾ ਹੈ। ਗੁਰੂ ਅਰਜਨ ਦੇਵ ਜੀ ਦਾ ਫੁਰਮਾਨ ਹੈ, ਗੁਰ ਕਾ ਸ਼ਬਦ ਲਗੋ ਮਨ ਮਿੱਠਾ, ਪਾਰ ਬ੍ਰਹਮ ਤਾਤੇ ਮੋਹੇ ਡਿੱਠਾ, ਗੁਰ ਸੁਖਦਾਤਾ ਗੁਰ ਕਰਤਾਰ, ਜੀ ਪ੍ਰਾਣ ਨਾਨਕ ਗੁਰ ਆਧਾਰ। ਗੌੜੀ ਸੁਖਮਨੀ ਵਿੱਚ ਗੁਰੂ ਅਰਜਨ ਦੇਵ ਜੀ ਬਖਸ਼ਿਸ਼ ਕਰਦੇ ਹਨ, ਜਿਸ ਤਰ੍ਹਾਂ ਕਿਸੇ ਉੱਚੀ ਇਮਾਰਤ ਨੂੰ ਆਸਰਾ ਦੇਣ ਲਈ ਉਸ ਅੰਦਰ ਥੰਮੀਆਂ ਹੁੰਦੀਆਂ ਹਨ, ਉਸੇ ਤਰ੍ਹਾਂ ਭਟਕੇ ਹੋਏ ਮਨ ਨੂੰ ਸਿੱਧੇ ਰਾਹ ਪਾਉਣ ਲਈ, ਮਨ ਨੂੰ ਗੁਰੂ ਨਾਲ ਜੋੜਨ ਲਈ ਗੁਰੂ ਦਾ ਸ਼ਬਦ ਸਹਾਈ ਹੁੰਦਾ ਹੈ। ਬਾਣੀ ਪ੍ਰਤੀ ਫੁਰਮਾਨ ਹੈ, ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ ਹੋ, ਹਰ ਕਰਤਾ ਆਪ ਮੂੰਹੋਂ ਕਢਾਏ। ਅਤੇ ਗੁਰਬਾਣੀ ਵਿੱਚ ਗੁਰੂ ਦੇ ਸ਼ਬਦ ਦੀ ਸਲਾਹਣਾ ਲਈ ਪ੍ਰੇਰਣਾ ਕੀਤੀ ਗਈ ਹੈ। ਇਸ ਬਾਣੀ ਵਿੱਚ ਹੀ ਸਾਰੇ ਅੰਮ੍ਰਿਤ ਦੱਸੇ ਗਏ ਹਨ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ।
1: ਗੁਰ ਕਾ ਸ਼ਬਦ ਸਤ ਕਰਮਾਨ, ਇਹ ਵਾਰਤਾ ਸੁਣਾ ਰਹੇ ਸਨ ਕੰਚਨ ਸੋਢੀ। ਸੱਚੇ ਗੁਰੂ ਦਾ ਸ਼ਬਦ ਮਾਨੋ ਐਸਾ ਦੀਪਕ ਹੈ ਜੋ ਚਾਨਣ ਬਖਸ਼ਿਸ਼ ਕਰਦਾ ਹੈ। ਇਸ ਸ਼ਬਦ ਦੀ ਕਿਰਪਾ ਦੇ ਨਾਲ ਹੀ ਮਨੁੱਖੀ ਮਨ ਅੰਤਰ ਦੇ ਵਿੱਚੋਂ ਅੰਧਕਾਰ ਮਨਫੀ ਹੋ ਜਾਂਦਾ ਹੈ ਤੇ ਰਤਨਾਂ ਦੀ ਕੋਠੜੀ ਦੇ ਦੁਆਰ ਖੁੱਲ੍ਹ ਜਾਂਦੇ ਹਨ, ਉਸ ਅਨੂਪ ਪ੍ਰਭੂ ਦੇ ਦਰਸ਼ਨ ਹੋ ਜਾਂਦੇ ਹਨ। ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨਸਿਓ ਅੰਧਕਾਰ ਤਿਹ ਮੰਦਰ, ਰਤਨ ਕੋਠੜੀ ਖੁੱਲ੍ਹੀ ਅਨੂਪਾ। ਸਰਵਣ ਕਰਦੇ ਹਾਂ ਡਾਕਟਰ ਗੁਰਨਾਮ ਸਿੰਘ ਅਤੇ ਉਹਨਾਂ ਦੇ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਸਾਡੀ ਸਟੂਡੀਓ ਦੀ ਕੜੀ 'ਤੇ 6 ਵੱਜ ਰਹੇ ਨੇ। ਹੁਣੇ ਥੋੜ੍ਹੀ ਦੇਰ ਤੁਸੀਂ ਸੁਣੋਗੇ ਹਿੰਦੀ 'ਚ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।

ਇਹ ਸੀ ਸਾਡੇ ਅੱਜ ਦੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਿਤ ਸਮਾਂ। ਆਓ ਹੁਣ ਸੁਣਦੇ ਹਾਂ ਆਕਾਸ਼ਵਾਣੀ ਦਾ ਗੀਤ।

0: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਭਾਰਤ ਦੇ ਚੋਣ ਕਮਿਸ਼ਨ ਵੱਲੋਂ ਪੰਜਾਬ, ਹਰਿਆਣਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ ਦਾ ਐਲਾਨ। ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਰੇਲਵੇ ਦਾ ਵਿਕਾਸ ਬੇਮਿਸਾਲ ਪੱਧਰ 'ਤੇ। ਪਵਿੱਤਰ ਸ਼ਹਿਰ ਅੰਮ੍ਰਿਤਸਰ ਵਿੱਚ ਕਰੀਬ 502 ਕਰੋੜ ਰੁਪਏ ਨਾਲ ਇੱਕ ਵਿਸ਼ਵ ਪੱਧਰੀ ਰੇਲਵੇ ਸਟੇਸ਼ਨ ਦੀ ਯੋਜਨਾ। ਸਰਕਾਰ ਨੇ ਕਿਹਾ ਕਿ 90,000 ਮੈਟ੍ਰਿਕ ਟਨ ਤੋਂ ਵੱਧ LPG ਲੈ ਕੇ ਆ ਰਹੇ 2 ਸਮੁੰਦਰੀ ਜਹਾਜ਼ ਬੀਤੀ ਰਾਤ ਹੋਰਮੁਸ ਪਣਜੋੜ ਪਾਰ ਕਰ ਗਏ ਨੇ। ਮੌਸਮ ਵਿਭਾਗ ਵੱਲੋਂ ਪੰਜਾਬ ਅਤੇ ਹਰਿਆਣਾ ਵਿੱਚ 16 ਤੋਂ 19 ਮਈ ਤੱਕ ਜ਼ਬਰਦਸਤ ਗਰਮੀ ਪੈਣ ਦਾ ਯੈਲੋ ਅਲਰਟ ਜਾਰੀ। ਅਤੇ IPL ਕ੍ਰਿਕਟ ਵਿੱਚ ਅੱਜ ਪੰਜਾਬ ਕਿੰਗਸ ਦਾ ਮੁਕਾਬਲਾ ਸ਼ਾਮੀ 7:30 ਵਜੇ ਮੁੰਬਈ ਇੰਡੀਅਨਸ ਨਾਲ ਹੋਏਗਾ। ਹੁਣ ਖਬਰਾਂ ਵਿਸਥਾਰ ਨਾਲ। ਭਾਰਤ ਦੇ ਚੋਣ ਕਮਿਸ਼ਨ ਨੇ ਪੰਜਾਬ, ਹਰਿਆਣਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ SIR ਕਰਨ ਦਾ ਐਲਾਨ ਕੀਤਾ ਹੈ। ਕੁੱਲ ਮਿਲਾ ਕੇ SIR ਆਪਣੇ ਤੀਜੇ ਪੜਾਅ ਤਹਿਤ ਦੇਸ਼ ਭਰ ਦੇ 16 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੀਤੀ ਜਾਏਗੀ। ਪੰਜਾਬ ਵਿੱਚ 24,453 ਬੂਥ ਪੱਧਰ ਅਧਿਕਾਰੀ BLO 25 ਜੂਨ ਤੋਂ 24 ਜੁਲਾਈ ਤੱਕ 2,14,56,297 ਵੋਟਰਾਂ ਤੋਂ ਅੰਕੜੇ ਇਕੱਤਰ ਕਰਨ ਲਈ ਘਰ ਘਰ ਜਾਣਗੇ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਅਨੰਦਿਤਾ ਮਿੱਤਰਾ ਨੇ ਅੱਜ ਚੰਡੀਗੜ੍ਹ ਵਿੱਚ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ SIR ਦਾ ਉਦੇਸ਼ ਹੈ ਕਿ ਕੋਈ ਵੀ ਯੋਗ ਨਾਗਰਿਕ ਇਸ ਤੋਂ ਬਾਹਰ ਨਾ ਰਹੇ ਅਤੇ ਕਿਸੇ ਵੀ ਅਯੋਗ ਵਿਅਕਤੀ ਨੂੰ ਚੋਣ ਸੂਚੀ ਵਿੱਚ ਸ਼ਾਮਿਲ ਨਾ ਕੀਤਾ ਜਾਵੇ। ਉਹਨਾਂ ਕਿਹਾ ਕਿ ਅੰਤਮ ਵੋਟਰ ਸੂਚੀਆਂ 1 ਅਕਤੂਬਰ ਨੂੰ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ।
1: ਅੱਜ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਪੰਜਾਬ ਲਈ ਉਹਦਾ ਸ਼ੈਡਿਊਲ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਅਨਾਊਂਸ ਕਰ ਦਿੱਤਾ ਗਿਆ ਹੈ। ਜਿਹੜੀ ਪ੍ਰਿਪਰੇਸ਼ਨਸ ਹੈਗੀਆਂ ਜਿਹਦੇ ਵਿੱਚ ਅਸੀਂ ਟ੍ਰੇਨਿੰਗ ਤੇ ਹੋਰ ਤਿਆਰੀਆਂ ਕਰਾਂਗੇ। 15 ਜੂਨ ਆਨਵਰਡ ਹੈਗੀ ਰੈਸ਼ਨਲਾਈਜੇਸ਼ਨ ਆਫ ਪੋਲਿੰਗ ਸਟੇਸ਼ਨ 24 ਜੁਲਾਈ ਨੂੰ ਹੋਣਾ ਹੈ। ਜਿਹੜਾ ਪਬਲੀਕੇਸ਼ਨ ਆਫ ਡਰਾਫਟ ਰੋਲ ਹੈ ਉਹ ਹੋਣਾ ਹੈ 31 ਜੁਲਾਈ 2026। ਉਹ ਤੋਂ ਬਾਅਦ ਉਹਦੇ ਉੱਤੇ ਜਿਹੜੇ ਕਲੇਮਸ ਐਂਡ ਓਬਜੈਕਟ ਇਨਵਾਈਟ ਕੀਤੇ ਜਾਣੇ ਹੈ ਉਹ 31 ਜੁਲਾਈ 2026 ਤੋਂ ਲੈ ਕੇ 30 ਅਗਸਤ 2026 ਤੱਕ ਕੀਤੇ ਜਾਣੇ ਹੈ। ਜਿਹੜਾ ਨੋਟਿਸ ਦਾ ਪੀਰੀਅਡ ਹੋਊਗਾ ਉਹ ਫੇਸ ਹੋਊਗਾ 31 ਜੁਲਾਈ 2026 ਤੋਂ ਲੈ ਕੇ 28 ਸਪਟੈਂਬਰ 2026 ਤੱਕ। ਜਿਹੜਾ ਫਾਈਨਲ ਇਲੈਕਟੋਰਲ ਰੋਲ ਦੀ ਪਬਲੀਕੇਸ਼ਨ ਹੈ ਉਹ ਹੋਣਾ ਹੈ 1 ਅਕਤੂਬਰ 2026। SIR ਕੰਡਕਟ ਕਰਨ ਦਾ ਮੋਟੋ ਇਹ ਹੈ ਨੋ ਐਲੀਜੀਬਲ ਸਿਟੀਜ਼ਨ ਇਜ਼ ਲੈਫਟ ਆਊਟ ਵਾਈਲ ਨੋ ਇਨਐਲੀਜੀਬਲ ਪਰਸਨ ਇਜ਼ ਇਨਕਲੂਡਿਡ ਇਨ ਦਾ ਇਲੈਕਟੋਰਲ ਰੋਲ।
0: ਹਰਿਆਣਾ ਅਤੇ ਚੰਡੀਗੜ੍ਹ ਵਿੱਚ BLO 15 ਜੂਨ ਤੋਂ 14 ਜੁਲਾਈ ਤੱਕ ਘਰਾਂ ਦਾ ਦੌਰਾ ਕਰਨਗੇ ਅਤੇ ਅੰਤਿਮ ਚੋਣ ਸੂਚੀਆਂ 22 ਸਤੰਬਰ ਨੂੰ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ। ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਰੇਲਵੇ ਦਾ ਵਿਕਾਸ ਬੇਮਿਸਾਲ ਪੱਧਰ 'ਤੇ ਹੋ ਰਿਹਾ ਹੈ। ਸਾਲ 2026-27 ਵਿੱਚ ਪੰਜਾਬ ਲਈ ਰੇਲਵੇ ਬਜਟ ਫੰਡ 5,673 ਕਰੋੜ ਰੁਪਏ ਤੱਕ ਵੱਧ ਗਈ ਹੈ, ਜੋ ਕਿ 2009 ਤੋਂ 2014 ਦੌਰਾਨ ਸਾਲਾਨਾ ਔਸਤ ਵੰਡ ਨਾਲੋਂ ਕਰੀਬ 25 ਗੁਣਾ ਵਧੇ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਲਈ ਚਿੰਤਿਤ ਹੈ ਅਤੇ ਇਸ ਸਮੇਂ ਸੂਬੇ ਭਰ ਵਿੱਚ 26,000 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟ ਚੱਲ ਰਹੇ ਨੇ। ਅੱਜ ਅੰਮ੍ਰਿਤਸਰ ਅਤੇ ਪੱਛਮੀ ਬੰਗਾਲ ਵਿੱਚ ਨਿਊ ਜਲਪਾਈਗੁੜੀ ਵਿਚਕਾਰ ਹਫ਼ਤਾਵਾਰੀ ਅੰਮ੍ਰਿਤ ਭਾਰਤ ਐਕਸਪ੍ਰੈਸ ਰੇਲ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਤੋਂ ਬਾਅਦ ਉਹਨਾਂ ਕਿਹਾ ਕਿ ਇਹ ਰੇਲ ਗੱਡੀ ਉੱਤਰੀ ਅਤੇ ਪੂਰਬੀ ਭਾਰਤ ਵਿਚਕਾਰ ਰੇਲ ਸੰਪਰਕ ਨੂੰ ਮਜ਼ਬੂਤ ਕਰੇਗੀ। ਇਸ ਨਾਲ ਪ੍ਰਵਾਸੀ ਮਜ਼ਦੂਰਾਂ, ਵਿਦਿਆਰਥੀਆਂ, ਕਾਰੋਬਾਰੀਆਂ, ਸੈਲਾਨੀਆਂ, ਸ਼ਰਧਾਲੂਆਂ ਅਤੇ ਪੰਜਾਬ, ਉੱਤਰ ਪ੍ਰਦੇਸ਼, ਬਿਹਾਰ ਅਤੇ ਪੱਛਮੀ ਬੰਗਾਲ ਵਿਚਕਾਰ ਯਾਤਰਾ ਕਰਨ ਵਾਲੇ ਪਰਿਵਾਰਾਂ ਨੂੰ ਕਿਫਾਇਤੀ, ਆਰਾਮਦਾਇਕ ਅਤੇ ਲੰਮੀ ਦੂਰੀ ਦੀਆਂ ਆਧੁਨਿਕ ਯਾਤਰਾ ਸਹੂਲਤਾਂ ਨਾਲ ਕਾਫ਼ੀ ਲਾਭ ਹੋਏਗਾ।
2: ਸ਼੍ਰੀ ਅੰਮ੍ਰਿਤਸਰ ਸਾਹਿਬ, ਬਹੁਤ ਲੋਕ ਨੇ ਸ਼ਰਧਾਲੂ ਜਿਹੜੇ UP ਚੋਂ, ਬਿਹਾਰ ਚੋਂ, ਦਰਬਾਰ ਸਾਹਿਬ, ਦੁਰਗਿਆਣਾ ਮੰਦਿਰ, ਜਲਿਆਂਵਾਲਾ ਬਾਗ, ਹਰ ਜਗ੍ਹਾ ਆਉਂਦੇ ਆ। ਅਤੇ ਇਹ ਇੱਕ ਐਸੀ ਟ੍ਰੇਨ ਆ ਜਿਹਦਾ 50 ਤੇ 100 ਰੁਪਇਆ ਟਿਕਟ ਆ। ਅਤੇ ਇਹ ਟ੍ਰੇਨ ਸ਼ੁਰੂ ਕੀਤੀ ਆ, ਇੱਕ ਤਾਂ ਸਭ ਤੋਂ ਸੇਫਟੀ ਵਾਈਜ਼ ਉਹਦਾ ਬਹੁਤ ਧਿਆਨ ਰੱਖਿਆ ਗਿਆ। ਸਪੀਡ 130 ਕਿਲੋਮੀਟਰ ਦੀ ਸਪੀਡ ਆ, ਇਹਦੇ ਬਾਥਰੂਮ ਸੈਨੇਟਾਈਜ਼ ਕਰਨ ਲਈ

0: ਉਹ ਸੁਵਿਧਾ ਹੈ, ਬਟਨ ਦੱਬ ਕੇ ਉਹ ਕੋਈ ਵੀ ਜੇ ਕੋਈ ਪ੍ਰੋਬਲਮ ਆ ਗਈ ਉਹ ਸਪੀਕਰ ਤੋਂ ਬੋਲ ਕੇ ਸਿੱਧਾ ਪਾਇਲਟ ਕੋਲ, ਜਿੰਨੇ ਟੀਟੀ ਜਾਂ ਹੋਰ ਸਟਾਫ ਆ ਇੱਕਦਮ ਉਹਨਾਂ ਨੂੰ ਅਲਰਟ ਕਰੂਗਾ, ਇਹ ਸਿਸਟਮ ਇਹਦੇ ਵਿੱਚ ਆ।
1: ਮੰਤਰੀ ਨੇ ਖੁਲਾਸਾ ਕੀਤਾ ਕਿ ਭਾਰਤੀ ਰੇਲਵੇ ਨੇ ਅੰਮ੍ਰਿਤਸਰ ਵਿੱਚ ਕਰੀਬ 502 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਇੱਕ ਵਿਸ਼ਵ ਪੱਧਰੀ ਰੇਲਵੇ ਸਟੇਸ਼ਨ ਦੀ ਯੋਜਨਾ ਬਣਾਈ ਹੈ ਜੋ ਇਸ ਪਵਿੱਤਰ ਸ਼ਹਿਰ ਦੀ ਸ਼ਾਨ, ਅਧਿਆਤਮਿਕਤਾ ਅਤੇ ਸੱਭਿਆਚਾਰਕ ਪਛਾਣ ਨੂੰ ਦਰਸਾਉਂਦਾ ਹੈ।
0: ਜਿਹੜੀ ਸਭ ਤੋਂ ਬੜੀ ਗੱਲ ਅੱਜ, ਰੇਲਵੇ ਸਟੇਸ਼ਨ ਵੀ ਏਅਰਪੋਰਟਾਂ ਵਰਗੇ ਹੋਣੇ ਚਾਹੀਦੇ ਆ। ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸੇਵਾ ਲਈ 502 ਕਰੋੜ ਰੁਪਈਏ ਦਾ ਅੱਜ ਜਿਹੜਾ ਸਟੇਸ਼ਨ ਆ, ਤੇ ਇਹਦੇ ਵਿੱਚ ਜਿੱਥੇ ਤਕਰੀਬਨ 402 ਕਰੋੜ ਨੌਰਥ ਤੇ ਸਾਊਥ ਦੋ ਬਿਲਡਿੰਗਾਂ ਚ ਲੱਗਣਾ ਹੈ, ਉਦੋਂ ਬਾਅਦ 100 ਕਰੋੜ G10 ਇਹਦੇ ਉੱਤੇ 11 ਮੰਜ਼ਿਲਾਂ ਹੋ ਜਾਣਗੀ। ਜਿਸ ਤਰੀਕੇ ਦੀਆਂ ਮਾਲ ਹੁੰਦਾ ਸਮਝ ਲਓ, ਵਧੀਆ ਤੋਂ ਵਧੀਆ ਵਰਲਡ ਕਲਾਸ ਮਾਲ ਉਰੇ ਵੀ ਬਣੇਗਾ। 6 ਲੂਪ ਲਾਈਨਾਂ ਨਵੀਆਂ, 7 ਪਲੇਟਫਾਰਮ ਜੇ ਇਹਦੇ ਵਿੱਚ ਬਣਾ ਰਹੇ ਹਾਂ, ਤੇ ਹਰ ਤਰ੍ਹਾਂ ਦੀ ਸੁਵਿਧਾ, 25-30 ਲਿਫਟਾਂ, 25-30 ਐਕਸਕੇਟਰ, ਕੋਈ ਮਤਲਬ ਜਿਹੜੀ ਆ ਉਹ ਕਮੀ ਉਰੇ ਨਹੀਂ ਰਹੇਗੀ।
1: ਉਨ੍ਹਾਂ ਇਹ ਵੀ ਕਿਹਾ ਕਿ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਪੰਜਾਬ ਭਰ ਦੇ 30 ਰੇਲਵੇ ਸਟੇਸ਼ਨਾਂ ਨੂੰ ਵਿਸ਼ਵ ਪੱਧਰੀ ਯਾਤਰਾ ਸਹੂਲਤਾਂ ਨਾਲ ਮੁੜ ਵਿਕਸਿਤ ਕੀਤਾ ਜਾ ਰਿਹਾ ਹੈ। ਲੁਧਿਆਣਾ, ਜਲੰਧਰ, ਮੋਹਾਲੀ, ਅਨੰਦਪੁਰ ਸਾਹਿਬ ਅਤੇ ਸ੍ਰੀ ਮੁਕਤਸਰ ਸਾਹਿਬ ਸਮੇਤ ਪ੍ਰਮੁੱਖ ਸਟੇਸ਼ਨਾਂ ਦਾ ਵਿਆਪਕ ਆਧੁਨਿਕੀਕਰਨ ਕੀਤਾ ਜਾ ਰਿਹਾ ਹੈ। 462 ਕਰੋੜ ਰੁਪਏ ਦੀ ਲਾਗਤ ਨਾਲ ਚੰਡੀਗੜ੍ਹ ਰੇਲਵੇ ਸਟੇਸ਼ਨ ਨੂੰ ਮੁੜ ਵਿਕਸਿਤ ਕੀਤਾ ਜਾਣਾ ਰੇਲ ਭੂਮੀ ਵਿਕਾਸ ਅਥਾਰਟੀ ਵੱਲੋਂ ਚਲਾਏ ਜਾ ਰਹੇ ਪ੍ਰਮੁੱਖ ਪ੍ਰੋਜੈਕਟਾਂ ਵਿੱਚੋਂ ਇੱਕ ਹੈ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲੇ @ARRNU ਜਲੰਧਰ। ਸਰਕਾਰ ਨੇ ਕਿਹਾ ਹੈ ਕਿ ਦੇਸ਼ ਭਰ ਵਿੱਚ ਕੱਚੇ ਤੇਲ, LPG ਅਤੇ ਕੁਦਰਤੀ ਗੈਸ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਪ੍ਰਭਾਵਸ਼ਾਲੀ ਕਦਮ ਚੁੱਕੇ ਗਏ ਨੇ। ਅੱਜ ਨਵੀਂ ਦਿੱਲੀ ਵਿੱਚ ਪੱਛਮੀ ਏਸ਼ੀਆ ਵਿੱਚ ਹਾਲੀਆ ਗਤੀਵਿਧੀਆਂ ਬਾਰੇ ਅੰਤਰ ਮੰਤਰਾਲਾ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ 'ਚ ਜੁਆਇੰਟ ਸਕੱਤਰ ਸੁਜਾਤਾ ਸ਼ਰਮਾ ਨੇ ਕਿਹਾ ਕਿ ਦੇਸ਼ ਭਰ ਵਿੱਚ ਘਰੇਲੂ LPG ਸਪਲਾਈ ਸੁਚਾਰੂ ਬਣੀ ਹੋਈ ਹੈ ਅਤੇ ਕਿਸੇ ਵੀ ਡਿਸਟ੍ਰੀਬਿਊਟਰ ਕੋਲ ਕਿਸੇ ਤਰ੍ਹਾਂ ਦੀ ਘਾਟ ਦੀ ਕੋਈ ਖ਼ਬਰ ਨਹੀਂ ਹੈ। ਉਨ੍ਹਾਂ ਕਿਹਾ ਕਿ ਤੇਲ ਸੋਧ ਕਾਰਖਾਨੇ ਵੱਧ ਤੋਂ ਵੱਧ ਸਮਰੱਥਾ ਨਾਲ ਕੰਮ ਕਰ ਰਹੇ ਨੇ ਅਤੇ LPG ਸੰਪਰਕ ਵੀ ਵਧਿਆ ਏ।
2: भारत सरकार ने कई इफेक्टिव स्टेप्स लिए हैं जिसके चलते हमारे पास पेट्रोल, डीजल, LPG और नेचुरल गैस के पर्याप्त स्टॉक्स अवेलेबल हैं। हमारी रिफाइनरीज ऑप्टिमम कैपेसिटी पर ऑपरेट कर रही हैं और LPG प्रोडक्शन भी इंक्रीज किया जा चुका है। हमारे किसी भी रिटेल आउटलेट पर और LPG डिस्ट्रीब्यूटरशिप पर कोई ड्राई आउट रिपोर्टेड नहीं है। सब जगह पर नॉर्मल ऑपरेशन चल रहे हैं।
1: ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲ ਮਾਰਗਾਂ ਬਾਰੇ ਸਕੱਤਰ ਮੁਕੇਸ਼ ਮੰਗਲ ਨੇ ਕਿਹਾ ਕਿ 20 ਤੋਂ ਵੱਧ ਚਾਲਕ ਦਲ ਦੇ ਮੈਂਬਰਾਂ ਨਾਲ 90,000 ਮੀਟ੍ਰਿਕ ਟਨ ਤੋਂ ਵੱਧ LPG ਲੈ ਕੇ ਆ ਰਹੇ 2 ਸਮੁੰਦਰੀ ਜਹਾਜ਼ ਬੀਤੀ ਰਾਤ ਹੋਰਮੁਸ ਪਣਜੋੜ ਪਾਰ ਕਰ ਗਏ ਨੇ ਅਤੇ ਇਸ ਮਹੀਨੇ ਦੀ 16 ਤਰੀਕ ਨੂੰ ਉਨ੍ਹਾਂ ਦੇ ਪਹੁੰਚਣ ਦੀ ਉਮੀਦ ਏ। ਪੰਜਾਬ ਸਰਕਾਰ ਵੱਲੋਂ ਸੂਬੇ 'ਚ ਕਿਤਾਬਾਂ ਅਤੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਬਰਾਬਰ ਦੀ ਗ੍ਰਾਂਟ ਦੇਣ ਦਾ ਪ੍ਰਬੰਧ ਕੀਤਾ ਹੈ। ਇਸ ਕਾਰਜ ਦੀ ਜ਼ਿੰਮੇਵਾਰੀ ਭਾਸ਼ਾ ਵਿਭਾਗ ਪੰਜਾਬ ਨੂੰ ਸੌਂਪੀ ਗਈ ਏ। ਭਾਸ਼ਾਵਾਂ ਬਾਰੇ ਡਾਇਰੈਕਟਰ ਦੀ ਅਗਵਾਈ 'ਚ ਇਸ ਗ੍ਰਾਂਟ ਤਹਿਤ ਵਿਭਾਗ ਵੱਲੋਂ ਸੂਬੇ ਦੀਆਂ ਦਿਹਾਤੀ ਲਾਇਬ੍ਰੇਰੀਆਂ, ਸਕੂਲਾਂ ਅਤੇ ਕਾਲਜਾਂ ਨੂੰ ਕਿਤਾਬਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਗ੍ਰਾਂਟ ਤਹਿਤ ਜਿੰਨੀ ਰਕਮ ਦੀਆਂ ਕਿਤਾਬਾਂ ਕੋਈ ਸੰਸਥਾ ਖਰੀਦੇਗੀ ਉਨੇ ਮੁੱਲ ਦੀ ਕਿਤਾਬਾਂ ਭਾਸ਼ਾ ਵਿਭਾਗ ਪੰਜਾਬ ਵੱਲੋਂ ਮੁਫ਼ਤ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਸੰਬੰਧੀ ਵਿਭਾਗ ਦੇ ਸਹਾਇਕ ਨਿਰਦੇਸ਼ਕ ਸੇਲ ਤਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਇਸ ਗ੍ਰਾਂਟ ਤਹਿਤ ਕਿਤਾਬਾਂ ਭਾਸ਼ਾ ਵਿਭਾਗ ਦੇ ਜ਼ਿਲ੍ਹਾ ਦਫ਼ਤਰਾਂ ਤੋਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਨੇ। ਮੌਸਮ ਵਿਭਾਗ ਵੱਲੋਂ ਪੰਜਾਬ ਅਤੇ ਹਰਿਆਣਾ ਵਿੱਚ ਅੱਜ ਅਤੇ ਭਲਕੇ 15 ਮਈ ਨੂੰ ਕਈ ਥਾਵਾਂ 'ਤੇ ਗਰਜ ਚਮਕ ਅਤੇ ਤੇਜ਼ ਹਵਾਵਾਂ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਬਾਅਦ 16 ਮਈ ਤੋਂ 20 ਮਈ ਤੱਕ ਦੋਵਾਂ ਰਾਜਾਂ ਵਿੱਚ ਜ਼ਬਰਦਸਤ ਗਰਮੀ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਏ। ਇਸ ਦੌਰਾਨ ਪੰਜਾਬ ਵਿੱਚ ਅੱਜ ਬਠਿੰਡਾ 42.7 ਡਿਗਰੀ ਸੈਲਸੀਅਸ ਤਾਪਮਾਨ ਨਾਲ ਸਭ ਤੋਂ ਗਰਮ ਸ਼ਹਿਰ ਰਿਹਾ, ਜਦਕਿ ਹਰਿਆਣਾ ਦੇ ਸਿਰਸਾ ਵਿੱਚ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। IPL ਕ੍ਰਿਕਟ ਵਿੱਚ ਪੰਜਾਬ ਕਿੰਗਸ ਦਾ ਮੁਕਾਬਲਾ ਅੱਜ ਮੁੰਬਈ ਇੰਡੀਅਨਸ ਨਾਲ ਹੋਏਗਾ। ਇਹ ਮੈਚ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿੱਚ ਸ਼ਾਮ 7:30 ਵਜੇ ਸ਼ੁਰੂ ਹੋਏਗਾ। ਸਰਹੱਦੀ ਸੁਰੱਖਿਆ ਬਲ ਪੰਜਾਬ ਆਪਣੇ ਅਜਨਾਲਾ ਕੈਂਪਸ ਵਿਖੇ ਮਰਦਾਂ ਦੀ ਇੱਕ ਅੰਤਰ ਤਹਿਸੀਲ ਬਲਾਕ ਅਤੇ ਜ਼ਿਲ੍ਹਾ ਪੱਧਰੀ ਕਬੱਡੀ ਚੈਂਪੀਅਨਸ਼ਿਪ ਸਪੰਦਨ ਲੀਗ 2026 ਕਰਾ ਰਿਹਾ ਹੈ। ਇਹ ਭਾਰਤ ਦੀ ਸਪੋਰਟਸ ਅਥਾਰਟੀ ਦੇ ਸਹਿਯੋਗ ਨਾਲ ਕਰਾਈ ਜਾ ਰਹੀ ਹੈ। BSF ਪੰਜਾਬ ਫਰੰਟੀਅਰ ਦੇ ਇੰਸਪੈਕਟਰ ਜਨਰਲ ਡਾਕਟਰ ਅਤੁਲ ਫੁਲਜ਼ਲੇ ਨੇ ਚੈਂਪੀਅਨਸ਼ਿਪ ਦਾ ਉਦਘਾਟਨ ਕੀਤਾ। ਆਖਿਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ। ਭਾਰਤ ਦੇ ਚੋਣ ਕਮਿਸ਼ਨ ਵੱਲੋਂ ਪੰਜਾਬ, ਹਰਿਆਣਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ ਦਾ ਐਲਾਨ। ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਰੇਲਵੇ ਦਾ ਵਿਕਾਸ ਬੇਮਿਸਾਲ ਪੱਧਰ 'ਤੇ, ਪਵਿੱਤਰ ਸ਼ਹਿਰ ਅੰਮ੍ਰਿਤਸਰ ਵਿੱਚ ਕਰੀਬ 502 ਕਰੋੜ ਰੁਪਏ ਨਾਲ ਇੱਕ ਵਿਸ਼ਵ ਪੱਧਰੀ ਰੇਲਵੇ ਸਟੇਸ਼ਨ ਦੀ ਯੋਜਨਾ। ਸਰਕਾਰ ਨੇ ਕਿਹਾ ਕਿ 90,000 ਮੀਟ੍ਰਿਕ ਟਨ ਤੋਂ ਵੱਧ LPG ਲੈ ਕੇ ਆ ਰਹੇ 2 ਸਮੁੰਦਰੀ

0: ਸਾਰਿਆਂ ਲਈ ਸਮਾਜਿਕ ਸੁਰੱਖਿਆ ਅਟਲ ਪੈਨਸ਼ਨ ਯੋਜਨਾ ਮੋਦੀ ਜੀ ਦਾ ਸੰਕਲਪ
1: ਯੋਜਨਾ ਉਨ ਨੌਜਵਾਨੋ ਕੇ ਲਿਏ ਹੈ ਤਾਂ ਕਿ ਆਪ ਜਬ 60 ਸਾਲ ਕੇ ਹੋਗੇ ਆਪਕੋ ਕਭੀ ਕਿਸੀ ਕੇ ਸਹਾਰੇ ਕੀ ਜ਼ਰੂਰਤ ਨਾ ਪੜੇ ਆਪ ਆਪਣਾ ਬੁਢਾਪਾ ਵੀ ਗੌਰਵ ਕੇ ਸਾਥ ਬਿਤਾ ਸਕੋ
0: ਹੁਣ ਤੱਕ 8,85,00,000 ਤੋਂ ਵੱਧ ਲਾਭਪਾਤਰੀ ਇਸ ਯੋਜਨਾ ਨਾਲ ਜੁੜ ਚੁੱਕੇ ਹਨ ਜੇਕਰ ਤੁਹਾਡੀ ਉਮਰ ਵੀ 18 ਤੋਂ 40 ਸਾਲ ਦੇ ਵਿਚਕਾਰ ਹੈ ਤਾਂ ਮਹੀਨਾਵਾਰ ਅਟਲ ਪੈਨਸ਼ਨ ਸਮੇਤ ਯੋਜਨਾ ਦੇ 3 ਗਾਰੰਟੀ ਸ਼ੁਦਾ ਲਾਭਾਂ ਬਾਰੇ ਜਾਣਕਾਰੀ ਲਈ ਆਪਣੀ ਬੈਂਕ ਸ਼ਾਖਾ ਨਾਲ ਸੰਪਰਕ ਕਰੋ
2: ਤੇਜਾ ਸਿੰਘ ਜੀ ਬੱਚਿਆਂ ਵਾਲੋ ਕੀ ਹਾਲ ਚਾਲ ਹੈ ਤੁਹਾਡਾ
3: ਹਾਲ ਚਾਲ ਬਹੁਤ ਵਧੀਆ ਬਦਲਦੇ ਮੌਸਮ 'ਚ ਹਾਲ ਚਾਲ ਵੈਸੇ ਬਦਲ ਜਾਣਾ ਚਾਹੀਦਾ ਪਰ ਬਦਲਦਾ ਨਹੀਂ ਰਹਿੰਦਾ ਉੱਦਾਂ ਦਾ ਹੀ
2: ਗੱਲ ਇਹ ਹੈ ਕਿ ਬੰਦਾ ਨਾ ਜਿੱਦਾਂ ਆਇਆ ਕਿ ਸਾਰੀਆਂ ਚੀਜ਼ਾਂ ਬਦਲਦੀਆਂ ਨੇ ਜਿੱਦਾਂ ਤੁਸੀਂ ਜ਼ਿਕਰ ਬੜਾ ਅਹਿਮ ਕੀਤਾ ਹੈ
3: ਜੀ
2: ਆਲਾ ਦੁਆਲਾ ਬਦਲਦਾ ਹੈ ਮੌਸਮ ਬਦਲਦੇ ਹੈ ਸਾਰੀਆਂ ਚੀਜ਼ਾਂ ਬਦਲਦੀਆਂ
3: ਜੀ
2: ਬਦਲਦਾ ਤਾਂ ਸਿਰਫ ਬੰਦਾ ਨਹੀਂ ਬਦਲਦਾ ਕਿਉਂਕਿ ਸੁਭਾਅ ਦੀ ਪ੍ਰਵਿਰਤੀ ਹੈ
3: ਹਾਂਜੀ ਹਾਂਜੀ
2: ਅਤੇ ਪ੍ਰਵਿਰਤੀ ਜਿੱਦਾਂ ਦੀ ਬਿਰਤੀ ਫਿਰ ਉਹਦਾ ਦੀ ਪ੍ਰਵਿਰਤੀ
3: ਬਿਲਕੁਲ ਬਿਲਕੁਲ
2: ਕਿਉਂਕਿ ਤੁਹਾਡਾ ਸੋਚਣ ਦਾ ਢੰਗ ਕੀ ਹੈ
3: ਜੀ
2: ਕਿਸ ਦਿਸ਼ਾ ਵੱਲ ਸੋਚਦੇ ਹੋ ਕਿਸ ਨਜ਼ਰੀਏ ਨਾਲ ਸੋਚਦੇ ਹੋ ਇਹ ਤਾਂ ਸਾਰੀਆਂ ਚੀਜ਼ਾਂ ਤੇਜਾ ਸਿੰਘ ਜੀ ਜਿਹੜਾ ਹੈ ਨਿਰਭਰ ਕਰਦੀਆਂ ਹੈ
3: ਬਿਲਕੁਲ
2: ਜੇ ਹੁਣ ਤੁਸੀਂ ਸੋਚ 'ਚ ਬਦਲਾਅ ਨਹੀਂ ਲਿਆਓਗੇ ਆਪਣੇ ਸੋਚਣ ਦੇ ਢੰਗ 'ਚ ਬਦਲਾਅ ਨਹੀਂ ਲਿਆਓਗੇ ਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਬਦਲਾਅ ਕਿੱਦਾਂ ਆਜੂਗਾ ਜਾਂ ਦੂਜਾ ਬਦਲਾਅ ਤੁਹਾਡੀ ਜ਼ਿੰਦਗੀ 'ਚ ਕਿੱਦਾਂ ਲੈ ਕੇ ਆਊ
3: ਬਿਲਕੁਲ ਬਿਲਕੁਲ ਦੇਖੋ ਆਹ ਜਿਹੜੀ ਤੁਸੀਂ ਗੱਲ ਆ ਬਹੁਤ ਅਹਿਮ ਗੱਲ ਕੀਤੀ ਆ ਬੰਦਾ ਹੈ ਕੀ ਆ ਸਾਰਿਆਂ ਦੇ ਵਿੱਚ ਉਹੀ ਅੱਖਾਂ ਉਹੀ ਹੱਥ ਉਹੀ ਕੰਨ ਉਹੀ ਨੱਕ ਸਭ ਕੁਛ ਉਹੀ ਤੁਰਿਆ ਫਿਰਦਾ ਫਰਕ ਕਿੱਥੇ ਹੈ ਸੋਚਦਾ ਤੁਹਾਡੀ ਸੋਚ ਜੋ ਹੈ ਉਹ ਤੁਹਾਡਾ ਜਿਹੜਾ ਮਤਲਬ ਜਿੱਦਾਂ ਜੋ ਇਨਸਾਨ ਤੁਹਾਨੂੰ ਅਲੱਗ ਬਣਾਉਂਦੀ ਹੈ ਮੇਰੇ ਤੋਂ ਮੇਰੀ ਸੋਚ ਮੈਨੂੰ ਤੁਹਾਤੋਂ ਅਲੱਗ ਬਣਾਉਂਦੀ ਹੈ ਸੋ ਇਹ ਸੋਚ ਹੀ ਹੈ ਜਿਹੜੀ ਬੰਦੇ ਦੇ ਵਿੱਚ ਅਲੱਗ ਹੁੰਦੀ ਹੈ ਬਾਕੀ ਤਾਂ ਸਾਰਾ ਕੁਛ ਉੱਦਾਂ ਦਾ ਹੀ ਹੁੰਦਾ
2: ਜੇ ਕਿਤੇ ਸੋਚ ਮਿਲ ਜੇ ਤੇ ਬੰਦਾ ਰੱਬ ਨੂੰ ਲੱਭ ਲੇ
3: ਮੈਂ ਕਹਿੰਦਾ
2: ਰੱਬ ਨੇ ਸਿਰਫ ਇੱਕੋ ਚੀਜ਼ ਇਹ 'ਚ ਅਲੱਗ ਪਾਈ ਹੈ ਵੀ ਇੱਕ ਦੂਜੇ ਦੀ ਦੂਜੇ ਨਾਲ ਸੋਚ ਨਹੀਂ ਮਿਲਣ
3: ਬਸ
2: ਤੁਸੀਂ ਦੇਖ ਲਓ ਵੀ ਦੁਨੀਆਂ ਦੇ ਵਿੱਚ ਤੇਜਾ ਸਿੰਘ ਜੀ ਕਿੰਨਾ ਦਿਲਚਸਪ ਵਿਸ਼ਾ ਹੈ
3: ਜੀ
2: ਵੀ ਦੁਨੀਆਂ ਦੇ ਵਿੱਚ ਆਪਾਂ ਅਰਬਾਂ ਖਰਬਾਂ ਦੀ ਗਿਣਤੀ ਦੇ ਵਿੱਚ ਦੁਨੀਆਂ ਹੈ ਤੇ ਤੁਸੀਂ ਦੇਖ ਲਓ ਵੀ ਇੱਕ ਬੰਦੇ ਦੀ ਸ਼ਕਲ ਮਿਲ ਜੂਗੀ ਸ਼ਕਲ ਬੜੀਆਂ ਮਿਲ ਜਾਂਦੀਆਂ ਇੱਕ ਦੂਜੇ ਨਾਲ
3: ਬਿਲਕੁਲ
2: ਬਹੁਤ ਸਾਰੀਆਂ ਚੀਜ਼ਾਂ ਮਿਲ ਪਰ ਬੰਦੇ ਦੀ ਸੋਚ ਇੱਕ ਦੂਜੇ ਨਾਲ ਨਹੀਂ ਮਿਲਦੀ
3: ਬੰਦਾ ਰੁੱਦਾ ਭਾਵੇਂ ਹਾਂ ਹਾਂ ਕਰੀ ਜਾਵੇ ਆਹ ਭਾਜੀ ਠੀਕ ਹੈ ਜੀ ਠੀਕ ਹੈ ਖਸਿਆਨੀ ਜੀ ਹੱਸੀ ਹੱਸੀ ਜਾਵੇ ਪਰ ਅੰਦਰੋਂ ਬੰਦਾ ਸੋਚਦਾ ਵੀ ਨਹੀਂ ਹੈ ਮੇਰੀ ਸੋਚ ਕੁਛ ਹੋਰ ਆ ਇਹ ਬੰਦਾ ਕੁਛ ਹੋਰ ਕਹੀ ਜਾਂਦਾ
2: ਹਾਂ ਤੇ ਉਹੀ ਹੈ ਵੀ ਸੋਚ ਜੇ ਕਿਤੇ ਸਾਡੀ ਬਦਲ ਜੇ
3: ਜੀ
2: ਤੇ ਸਿਤਾਰੇ ਵੀ ਬਦਲ ਜਾਂਦੇ ਨੇ ਸੋਚ ਕੋ ਬਦਲਦੇ ਸਿਤਾਰਾ ਬਦਲ ਜਾਊਗਾ ਨਜ਼ਰ ਕੋ ਬਦਲਦੇ ਨਜ਼ਾਰਾ ਬਦਲ ਜਾਊਗਾ ਸੋ ਗੱਲ ਅੱਜ ਬਹੁਤ ਜਿਹੜੀ ਤਾਤ ਲੋਕਾਂ ਦੀ ਇਹੋ ਹੀ ਹੈ ਤੁਹਾਨੂੰ ਲੋਕਾਂ ਦੇ ਏਦਾਂ ਮਿਲਣਗੇ ਜ਼ਿੰਦਗੀ ਦੇ ਵਿੱਚ ਵਿਚਰਦੇ ਹਾਂ ਜਦੋਂ ਆਪਾਂ ਯਾਰ ਉਹ ਕਹਿੰਦੇ ਯਾਰ ਜ਼ਿੰਦਗੀ 'ਚ ਕੋਈ ਬਦਲਾਅ ਨਹੀਂ ਹੈ
3: ਨਾ
2: ਹੈਨਾ ਤੇ ਉਹ ਬਦਲਾਅ ਲਿਆਉਣਾ ਕਿਹਨੇ ਹੈ ਵੀ ਉਹਦੀ ਸ਼ੁਰੂਆਤ ਕਿੱਥੋਂ ਹੋਣੀ ਹੈ
3: ਸਾਡੇ ਤੋਂ
2: ਸਾਡੀ ਸੋਚ ਨਾਲ
3: ਬਿਲਕੁਲ
2: ਹੁਣ ਅਸੀਂ ਇਹ ਹੈ ਵੀ ਜੇ ਸਿੱਧਾ ਚੱਲਣ ਦੀ ਬਜਾਏ ਪੁੱਠਾ ਚੱਲਣ ਲੱਗ ਜਾਈਏ ਤੇ ਬਦਲਾਅ ਨਹੀਂ ਨਾ ਆਉਣਾ ਜਾਂ ਸੱਜੇ ਵਿੱਚ ਜਾਣ ਦੀ ਬਜਾਏ ਖੱਬੇ ਨੂੰ ਜਾਣ ਲੱਗ ਜਾਈਏ ਫਿਰ ਵੀ ਬਦਲਾਅ ਨਹੀਂ ਆਉਣਾ
3: ਦੇਖੋ ਸੋਚ ਬਦਲਣ ਲਈ ਨਾ ਬਹੁਤ ਵੱਡੇ ਅਧਿਐਨ ਕਰਨੇ ਪੈਂਦੇ ਆ ਬਹੁਤ ਸਾਰੀਆਂ ਚੀਜ਼ਾਂ 'ਚੋਂ ਲੰਘਣਾ ਪੈਂਦਾ ਬਹੁਤ ਸਾਰੇ ਜ਼ਿੰਦਗੀ ਦੇ ਤਜ਼ਰਬੇ ਹਾਸਲ ਕਰਨੇ ਪੈਂਦੇ ਆ ਫਿਰ ਜਾ ਕੇ ਸੋਚ ਬਦਲਦੀ ਆ
2: ਤੇਜਾ ਸਿੰਘ ਜੀ ਸਾਰੀਆਂ ਗੱਲਾਂ ਤੋਂ ਪਾਰ ਵੀ ਸਭ ਤੋਂ ਪਹਿਲਾਂ ਸੋਚ ਬਦਲਣ ਦਾ ਤਰੀਕਾ ਇਹ ਹੈ ਕਿ ਜੇ ਤੁਸੀਂ ਆਪਣੇ ਆਪ ਨੂੰ ਜਿੱਤ ਲਿਆ ਮਤਲਬ ਇਹੀ ਹੈ ਕਿ ਆਪਣੇ ਆਪ 'ਤੇ ਤੁਸੀਂ ਕਾਬੂ ਕਰ ਲਿਆ ਤੁਹਾਡੇ ਤਾਂ ਘੋੜੇ ਆਪਣੇ ਹੱਥ 'ਚ ਹੀ ਨਹੀਂ ਆਉਂਦੇ ਤੁਸੀਂ ਦੁਨੀਆਂ ਨੂੰ ਕਾਬੂ

0: ਕਰਨ ਨੂੰ ਫਿਰਦੇ ਹੋ, ਤੁਸੀਂ ਆਪਣੇ ਆਪ ਦਾ ਆਪਣੇ ਕਾਬੂ ਚ ਹੈ ਨੀ।
1: ਆਹ ਬੰਦਾ ਇੱਥੇ ਖੜਾ ਘੋੜੇ ਉਹਦੇ ਕਿਤੇ ਨੱਠੇ ਫਿਰਦੇ।
0: ਤੁਸੀਂ ਇੱਥੋਂ ਤੱਕ ਦੇਖੋ ਵੀ ਜਿਹੜੀ ਚੀਜ਼ ਨੂੰ ਤੁਸੀਂ ਖਾਣਾ ਨਹੀਂ ਚਾਹੁੰਦੇ ਤੁਸੀਂ ਉਹ ਵੀ ਖਾਂਦੇ ਹੋ।
1: ਬਿਲਕੁਲ,
0: ਇੰਨਾ ਵੀ ਤੁਹਾਡਾ ਮਤਲਬ ਕੰਟਰੋਲ ਨਹੀਂ ਹੈ ਕਿ ਯਾਰ ਪਤਾ ਹੁੰਦਾ ਬੰਦੇ ਨੂੰ ਕਿ ਇਹ ਚੀਜ਼ ਮੈਨੂੰ ਪਚਦੀ ਨਹੀਂ ਜਾਂ ਇਹ ਚੀਜ਼ ਮੈਨੂੰ ਖਾਣ ਨਾਲ ਨੁਕਸਾਨ ਹੋਊਗਾ, ਪਰ ਫਿਰ ਵੀ ਖਾਂਦੇ ਹਾਂ।
1: ਬਸ
0: ਤੁਸੀਂ ਤਾਂ ਇੰਨੇ ਗੁਲਾਮ ਹੋਏ ਪਏ ਹੋ ਆਪਣੇ, ਤੁਸੀਂ ਆਪਣੇ ਆਪ ਨਾਲ ਹੀ ਤੁਹਾਡਾ ਇੰਨਾ ਦੁਬੰਧ ਹੈ, ਇੰਨਾ ਸੰਘਰਸ਼ ਹੈ ਕਿ ਚਾਹੁੰਦੇ ਹੋਇਆਂ ਵੀ ਅਸੀਂ ਆਪਣੇ ਆਪ ਦੇ ਉੱਤੇ ਤੇਜਾ ਸਿੰਘ ਜੀ ਕੋਈ ਜਿੱਤ ਨਹੀਂ ਹਾਸਲ ਕਰ ਸਕਦੇ, ਆਪਣੇ ਆਪ ਦੇ ਮੈਦਾਨ ਦੇ ਵਿੱਚ ਹੀ ਅਸੀਂ ਇੱਕ ਦੂਜੇ ਨੂੰ ਹਾਰੀ ਜਾਂਦੇ
1: ਹਾਂ। ਬਸ ਇਹ ਉਹ ਗੱਲ ਆ ਵੀ ਜਿੱਦਾਂ ਨਾ ਉਹ ਆਪਾਂ ਪਹਿਲਾਂ ਰੇਹੜੀਆਂ ਬਲਦਾਲੀਆਂ ਲੈ ਕੇ ਜਾਂਦੇ ਹੁੰਦੇ ਅਤੇ ਉਹ ਪਹੀ ਪੈ ਜਾਂਦੀ ਸੀ, ਲੀਹ ਪੈ ਜਾਣੀ ਪਹੀ ਦੇ ਵਿੱਚ, ਅਤੇ ਬੰਦਾ ਬਸ ਉਸ ਲੀਹ ਤੋਂ ਬਾਹਰ ਨਹੀਂ ਨਿਕਲਣ ਦੀ ਕੋਸ਼ਿਸ਼ ਕਰਦਾ ਵੀ ਭਾਈ ਥੋੜ੍ਹਾ ਆਪਣਾ ਗੱਡਾ ਇੱਧਰ ਰੱਖ ਲਵਾਂ ਤਾਂ ਕਿ ਥੋੜ੍ਹਾ ਜਿਹਾ ਤਾਂ ਮੈਨੂੰ ਆਰਾਮ ਕਿਸੇ ਹੋਰ ਪਾਸਿਓਂ ਮਿਲੇ। ਅਸੀਂ ਉਸੇ ਸੋਚ ਨਾਲ ਹੀ ਜ਼ਿੰਦਗੀ ਨੂੰ ਦੇਖੀ ਜਾਂਦੇ ਹਾਂ।
0: ਇਹ ਦੇਖੋ ਤੇਜਾ ਸਿੰਘ ਜੀ ਗੱਲ ਇਹੀ ਹੈ ਕਿ ਇਹਦੀ ਸ਼ੁਰੂਆਤ ਕਰਨ ਦਾ ਤਰੀਕਾ ਸਭ ਤੋਂ ਸੌਖਾ ਇਹ ਹੈ ਕਿ ਤੁਸੀਂ ਸੋਚਣਾ ਤਾਂ ਸ਼ੁਰੂ ਕਰੋ।
1: ਹਾਂ ਬਿਲਕੁਲ
0: ਬਿਲਕੁਲ, ਨਹੀਂ ਜਿੱਦਾਂ ਤੁਸੀਂ ਜ਼ਿਕਰ ਕੀਤਾ ਉਹ ਲੀਹੇ ਲਈ ਤੁਸੀਂ ਤੁਰੇ ਜਾਓਗੇ, ਉਹ ਲੀਹ ਚੋਂ ਹਟ ਕੇ ਯਾਰ ਤੁਸੀਂ ਖੜ ਕੇ ਸੋਚਣਾ ਤਾਂ ਸ਼ੁਰੂ ਕਰੋ ਕਿ ਯਾਰ ਮੈਂ ਬਦਲਣਾ ਹੈ।
1: ਬਿਲਕੁਲ ਸਹੀ ਗੱਲ ਆ,
0: ਅਤੇ ਬਦਲਾਅ ਤੁਹਾਡੇ ਸਾਹਮਣੇ ਆਪਣੇ ਆਪ ਹੀ ਨਜ਼ਰ ਆਉਣਗੇ ਤੁਹਾਨੂੰ।
1: ਨਾ ਇੱਦਾਂ ਕਿੱਦਾਂ ਆ ਜਾਣਗੇ, ਅਸੀਂ ਤਾਂ ਦੂਜਿਆਂ ਦੀਆਂ ਗਲਤੀਆਂ ਕੱਢਣ ਨੂੰ ਟਾਈਮ ਲਾਈਦਾ, ਸਾਨੂੰ ਦੂਜਾ ਬੰਦਾ ਗਲਤ ਦਿਸ ਜਾਂਦਾ, ਆਪਾਂ ਨੂੰ ਆਪਾਂ ਕਦੇ ਗਲਤ ਨਹੀਂ ਦਿਸੇ।
0: ਇਹ ਤਾਂ ਦੇਖੋ ਸਿਆਣੇ ਵੀ ਕਹਿੰਦੇ ਆ ਕਿ ਜਿੰਨਾ ਵਕਤ ਅਸੀਂ ਦੂਜਿਆਂ ਨੂੰ ਦਿੰਦੇ ਹਾਂ ਉਹਦਾ ਕੁਝ ਫੀਸਦ ਵਕਤ ਜੇ ਅਸੀਂ ਆਪਣੇ ਆਪ ਨੂੰ ਦੇਣਾ ਸ਼ੁਰੂ ਕਰ ਦਈਏ ਤੇ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਹੈ ਜਾਂ ਐਸੀਆਂ ਚਿੰਤਾਵਾਂ ਹੈ ਜਾਂ ਸਮੱਸਿਆਵਾਂ ਹੈ ਜਿਹੜੀਆਂ ਸੁੱਤੇ ਸਿੱਧ ਆਪਣੇ ਆਪ ਹੀ ਹੱਲ ਹੋ ਜਾਂਦੀਆਂ।
1: ਬਿਲਕੁਲ ਹੋ ਜਾਂਦੀਆਂ,
0: ਟਾਈਮ ਤਾਂ ਦਿੰਦੇ ਹੀ ਨਹੀਂ ਅਸੀਂ ਆਪਣੇ ਆਪ ਨੂੰ, ਹੈ ਕਿ ਨਹੀਂ। ਦੂਜਿਆਂ ਦੇ ਮਸਲੇ ਦੇ ਵਿੱਚ ਇੱਧਰ ਉੱਧਰ ਪਤਾ ਨਹੀਂ ਟੱਪੂ ਟੱਪੂ ਕਿੱਥੇ ਕਿੱਥੇ ਤੁਰਿਆ ਫਿਰਦਾ ਬੰਦਾ। ਸੋ ਇਸ ਕਰਕੇ ਗੱਲ ਤਾਂ ਇਹੀ ਹੈ ਨਾ ਕਿ ਟਕਾ ਦੀ ਹੈ ਤੇਜਾ ਸਿੰਘ ਜੀ, ਜੇ ਟਕਾ ਆ ਗਿਆ ਤੇ ਜ਼ਿੰਦਗੀ ਜਿਹੜੀ ਟਿਕ ਜਾਂਦੀ ਹੈ, ਨਹੀਂ ਤਾਂ ਫਿਰ ਟਿਕ ਟਿਕ ਟਿਕ ਟਿਕ ਟਿਕ ਜਿਹੜੀ ਜ਼ਿੰਦਗੀ ਆ ਉਹ ਚੱਲਦੀ ਰਹੀ,
1: ਘੜੀ ਦੀਆਂ ਸੂਈਆਂ ਕੋ ਨੱਠਾ ਹੀ ਫਿਰਦਾ ਬੰਦਾ ਉੱਥੇ ਹੀ,
0: ਵਕਤ ਨੇ ਲੰਘ ਜਾਣਾ ਹੈ। ਵਕਤ ਨੇ ਦੇਖੋ ਜਿੱਦਾਂ ਖੋਜ ਹੋਈ ਇੱਕ ਵੀ ਉੱਥੇ ਜਿਹੜੇ ਲੋਕ ਮਤਲਬ ਮੌਤ ਦੇ ਕੰਢੇ ਲਾ ਲਓ ਜਾਂ ਮਰਨ ਦੇ ਕੰਢੇ ਲਾ ਲਓ, ਉਹਨਾਂ ਦੇ ਉੱਤੇ ਸਰਵੇਖਣ ਹੋਇਆ ਅਤੇ ਉਹਨਾਂ ਨੂੰ ਪੁੱਛਿਆ ਗਿਆ ਵੀ ਤੁਹਾਨੂੰ ਕਿਸ ਚੀਜ਼ ਦਾ ਪਛਤਾਵਾ ਕਿਸ ਚੀਜ਼ ਦਾ ਜ਼ਿੰਦਗੀ ਦੇ ਵਿੱਚ, ਔਰ ਉਹ ਜ਼ਿੰਦਗੀ ਦੇ ਵਿੱਚ ਬਹੁਤ ਸੰਮਤੀ ਨੇ ਇਹੀ ਕਿਹਾ ਕਿ ਯਾਰ ਅਸੀਂ ਜ਼ਿੰਦਗੀ ਨੂੰ ਆਪਣੇ ਮੁਤਾਬਕ ਜੀ ਨਹੀਂ ਸਕੇ, ਅਸੀਂ ਜ਼ਿੰਦਗੀ ਨੂੰ ਜਿੱਦਾਂ ਕਹਿੰਦੇ ਹਾਂ ਵੀ ਇੰਜੋਏ ਨਹੀਂ ਕਰ ਸਕੇ, ਮਜ਼ਾ ਨਹੀਂ ਲੈ ਸਕੇ। ਇਹ ਬਹੁਤ ਸੰਮਤੀ ਦਾ ਇਹੀ ਹੈ ਕਿ ਉੱਥੇ ਜਾ ਕੇ ਪਛੋਤਾਵਾ ਕਰਦਾ, ਫਿਰ ਜਿੱਥੇ ਜਾ ਕੇ ਪਛੋਤਾਵਾ ਕਰਦਾ ਉੱਥੇ ਤਾਂ ਫਿਰ ਤੇਜਾ ਸਿੰਘ ਜੀ ਹੱਥ ਭਰੇ ਤਾਂ ਕੁਛ ਹੁੰਦਾ ਨਹੀਂ।
1: ਇਹ ਬਸ ਉਹੀ ਆ ਵੀ ਜੂੜੇ ਥੱਲੇ ਧੌਣ ਦਿੱਤੀ ਆ ਤਾਂ ਖਿੱਚੀ ਚੱਲ, ਇਹ ਇੱਦਾਂ ਚੱਲਦੀ ਦੁਨੀਆ,
0: ਦੁਨੀਆ ਚੱਲਦੀ ਹੈ।
1: ਜਦਕਿ ਕਹਿੰਦੇ ਆ ਵੀ ਆਪਣੇ ਆਪ ਨੂੰ ਖੋਜਣਾ ਜਿਹੜਾ ਉਹ ਬਹੁਤ ਜ਼ਰੂਰੀ ਹੈ।
0: ਬਹੁਤ ਜ਼ਰੂਰੀ ਹੈ ਜੀ, ਗੱਲ ਇਹੀ ਹੈ ਵੀ ਇਹੀ ਤਾਂ ਚੀਜ਼ ਹੈ, ਇਹੀ ਸਮਝ 'ਚ ਸਾਡੀ ਆ ਨਹੀਂ ਰਹੀ ਕਿ ਅਸੀਂ ਦੂਜਿਆਂ ਦੇ ਨਾਲ ਹੀ ਰੇਸਾਂ ਦੇ ਵਿੱਚ ਸਾਰੀ ਜ਼ਿੰਦਗੀ ਆਪਣੀ ਵਿਅਰਥ ਕਰ ਦਿੰਦੇ ਹਾਂ, ਜਦਕਿ ਜ਼ਿੰਦਗੀ ਤੁਹਾਡੀ ਅਰਥਹੀਣ ਹੋਣੀ ਚਾਹੀਦੀ ਹੈ, ਵਿਅਰਥ ਨਹੀਂ ਉਹਨੂੰ ਕਰਨਾ ਚਾਹੀਦਾ। ਦੋ ਕੁ ਬੋਲ ਗਾਉਣ ਦੇ ਲਾਉਂਦੇ ਹਾਂ
1: ਜੀ।

ਨਵੀਨਤਮ ਤਕਨੀਕਾਂ ਲਗਾ ਕੇ ਇਸ ਦੇ ਮੁੱਲ ਵਿੱਚ ਵਾਧਾ ਕਰ ਸਕੀਏ ਤਾਂ ਉਸ ਵਾਲੇ ਪਦਾਰਥ ਨੂੰ ਗੁਣਵੱਤਾ ਭਰਪੂਰ ਉਤਪਾਦ ਕਿਹਾ ਜਾ ਸਕਦਾ ਹੈ। ਐਗਜ਼ਾਮਪਲ ਦੇ ਤੌਰ 'ਤੇ ਮੈਂ ਆਪਣੇ ਸਰੋਤਿਆਂ ਨੂੰ ਸਮਝਾਉਣਾ ਚਾਹਾਂਗੀ ਕਿ ਜਦੋਂ ਅਸੀਂ ਕੋਈ ਦੁੱਧ ਕੱਚੇ ਦੁੱਧ ਤੋਂ ਕੋਈ ਉਤਪਾਦ ਬਣਾਉਂਦੇ ਹਾਂ, ਜੇਕਰ ਅਸੀਂ ਦੁੱਧ ਤੋਂ ਕੋਈ ਖੋਆ ਬਣਾ ਲੈਂਦੇ ਹਾਂ ਜਾਂ ਖੋਏ ਤੋਂ ਅੱਗੇ ਮਿਲਕ ਕੇਕ ਜਾਂ ਬਰਫੀ ਇਸ ਤਰ੍ਹਾਂ ਦੇ ਉਤਪਾਦ ਬਣਾ ਲੈਂਦੇ ਹਾਂ ਜਾਂ ਫਿਰ ਪਨੀਰ ਬਣਾ ਲੈਂਦੇ ਹਾਂ, ਕੱਚੇ ਦੁੱਧ ਤੋਂ ਇਹੋ ਜਿਹੇ ਪ੍ਰੋਡਕਟ ਦਾ, ਇਹੋ ਜਿਹੇ ਉਤਪਾਦਾਂ ਜਿਹੜਾ ਰੇਟ ਹੈ, ਜਿਹੜਾ ਮੁੱਲ ਹੈ, ਉਹ ਇੱਕਦਮ ਹੀ ਸ਼ੂਟ ਕਰ ਜਾਂਦਾ, ਇੱਕਦਮ ਹੀ ਵੱਧ ਜਾਂਦਾ ਹੈ। ਇਸ ਨੂੰ ਹੀ ਇੱਕ ਮੁੱਢਲੇ ਤੌਰ 'ਤੇ ਵੈਲਿਊ ਐਡੀਸ਼ਨ ਜਾਂ ਦੁੱਧ ਦੀ ਗੁਣਵੱਤਾ ਕਿਹਾ ਜਾਂਦਾ ਹੈ। ਜੇਕਰ ਅਸੀਂ ਇਸ ਤੋਂ ਅੱਗੇ ਵਧੀਏ ਤਾਂ ਸਾਡੇ ਕੋਲ ਦੂਜਾ ਜਿਹੜਾ ਦਿਮਾਗ 'ਚ ਕੁਸ਼ਚਨ ਆਉਂਦਾ ਉਹ ਹਮੇਸ਼ਾ ਇਹੀ ਹੁੰਦਾ ਕਿ ਕਿਹੜੀਆਂ ਕਿਹੜੀਆਂ ਤਕਨੀਕਾਂ ਰਾਹੀਂ ਦੁੱਧ ਦੀ ਗੁਣਵੱਤਾ ਨੂੰ ਵਧਾਇਆ ਜਾ ਸਕਦਾ ਹੈ। ਅਤੇ ਜੇ ਅਸੀਂ ਇਹਦੇ ਉੱਪਰ ਥੋੜ੍ਹੀ ਜਿਹੀ ਰੋਸ਼ਨੀ ਪਾਈਏ ਤਾਂ ਸਾਡੇ ਕੋਲ ਮੁੱਢਲੀਆਂ ਤਿੰਨ ਤਕਨੀਕਾਂ ਨੇ, ਜਿਸ ਵਿੱਚ ਸਭ ਤੋਂ ਪਹਿਲਾਂ ਆ ਜਾਂਦੀ ਹੈ ਪੈਸਚਰਾਈਜੇਸ਼ਨ। ਪੈਸਚਰਾਈਜੇਸ਼ਨ ਦਾ ਜਿਹੜਾ ਟੀਚਾ ਹੈ, ਜਿਹੜਾ ਉਦੇਸ਼ ਹੈ, ਉਹ ਕਹਿੰਦਾ ਹੈ ਕਿ ਜਿਹੜੇ ਦੁੱਧ ਦੇ ਬੈਕਟੀਰੀਆ ਨੇ, ਜਿਹੜੇ ਹਾਨੀਕਾਰਕ ਬੈਕਟੀਰੀਆ ਨੇ, ਉਹਨਾਂ ਨੂੰ ਤਾਪ ਰਾਹੀਂ ਮਾਰ ਦਿੱਤਾ ਜਾਵੇ। ਹੁਣ ਅਸੀਂ ਇਹ ਵੀ ਦੇਖਣਾ ਹੈ ਕਿ ਜਦੋਂ ਅਸੀਂ ਤਾਪਮਾਨ ਦਾ ਪ੍ਰਯੋਗ ਕਰਦੇ ਹਾਂ ਤਾਂ ਦੁੱਧ ਦੀ ਪੌਸ਼ਟਿਕਤਾ ਵੀ ਨਸ਼ਟ ਨਹੀਂ ਹੋਣੀ ਚਾਹੀਦੀ ਅਤੇ ਨਾਲ ਹੀ ਨਾਲ ਇਹਦੀ ਜਿਹੜੀ ਸ਼ੈਲਫ ਲਾਈਫ ਹੈ, ਜਿਹੜੀ ਇਸ ਦੀ ਬੁਨਿਆਦ ਹੈ, ਉਹ ਵੀ ਵੱਧ ਜਾਣੀ ਚਾਹੀਦੀ ਹੈ। ਇਸੇ ਕਰਕੇ ਪੈਸਚਰਾਈਜੇਸ਼ਨ ਵਿੱਚ ਅਸੀਂ ਜਿਹੜਾ ਤਾਪਮਾਨ ਵਰਤਦੇ ਹਾਂ ਉਹ ਹੁੰਦਾ ਹੈ 71 ਡਿਗਰੀ ਸੈਲਸੀਅਸ। 71 ਡਿਗਰੀ ਸੈਲਸੀਅਸ ਵਿੱਚ ਦੁੱਧ ਨੂੰ ਗਰਮ ਕਰਨ ਨਾਲ ਇਸ ਦੇ ਵਿੱਚ ਜਿਹੜੇ ਪਏ ਹੋਏ ਹਾਨੀਕਾਰਕ ਬੈਕਟੀਰੀਆ ਹੁੰਦੇ ਹੈ ਉਹ ਮਰ ਜਾਂਦੇ ਹਨ, ਬਟ ਇਸ ਦੇ ਨਾਲ ਨਾਲ ਇਸ ਦੀ ਜਿਹੜੀ ਪੌਸ਼ਟਿਕਤਾ ਹੈ ਉਹ ਹਮੇਸ਼ਾ ਬਰਕਰਾਰ ਰਹਿੰਦੀ ਹੈ। ਪਰ ਇਸ ਦਾ ਜਿਹੜਾ ਸ਼ੈਲਫ ਲਾਈਫ ਉੱਪਰ ਅਸਰ ਪੈਂਦਾ ਉਹ ਇਹ ਹੁੰਦਾ ਹੈ ਕਿ ਦੁੱਧ ਦੀ ਬੁਨਿਆਦ ਸਿਰਫ 3 ਤੋਂ 4 ਦਿਨ ਹੀ ਵੱਧ ਸਕਦੀ ਹੈ, 5ਵੇਂ 4ਵੇਂ ਦਿਨ ਕਿਤੇ ਨਾ ਕਿਤੇ ਜਾ ਕੇ ਦੁੱਧ ਜਿਹੜਾ ਹੈ ਖਰਾਬ ਹੋਣਾ ਸ਼ੁਰੂ ਹੋ ਸਕਦਾ ਹੈ। ਜੇਕਰ ਅਸੀਂ ਦੁੱਧ ਦੀ ਬੁਨਿਆਦ ਨੂੰ ਹੋਰ ਵਧਾਉਣਾ ਚਾਹੀਏ ਤਾਂ ਇਸ ਤੋਂ ਬਾਅਦ ਸਾਡੇ ਕੋਲ ਦੂਜੀ ਤਕਨੀਕ ਆ ਜਾਂਦੀ ਹੈ ਜਿਸ ਨੂੰ ਅਸੀਂ ਸਟਰਲਾਈਜੇਸ਼ਨ ਕਹਿੰਦੇ ਹਾਂ। ਸਟਰਲਾਈਜੇਸ਼ਨ ਵਿੱਚ ਦੁੱਧ ਨੂੰ ਜਿਹੜਾ ਅਸੀਂ ਤਾਪਮਾਨ ਦਿੰਦੇ ਹਾਂ ਥੋੜ੍ਹਾ ਜਿਹਾ ਵੱਧ ਜਾਂਦਾ ਹੈ 121 ਡਿਗਰੀ 'ਤੇ, 15 ਮਿੰਟਾਂ ਲਈ ਦੁੱਧ ਨੂੰ ਜੇ ਗਰਮ ਕੀਤਾ ਜਾਵੇ ਤਾਂ ਉਸ ਅਜਿਹੇ ਦੁੱਧ ਨੂੰ ਸਟਰਲਾਈਜ਼ ਦੁੱਧ ਕਿਹਾ ਜਾਂਦਾ ਹੈ। ਇਹੋ ਜਿਹਾ ਦੁੱਧ ਰੂਮ ਟੈਂਪਰੇਚਰ ਵਿੱਚ ਕਮਰੇ ਦੇ ਤਾਪਮਾਨ 'ਤੇ ਰੱਖਿਆ ਜਾਂਦਾ ਹੈ, ਇਸ ਨੂੰ ਕੋਈ ਫਰਿੱਜ ਦੀ ਲੋੜ ਨਹੀਂ ਪੈਂਦੀ ਅਤੇ ਘੱਟੋ ਘੱਟ ਇਹੋ ਜਿਹਾ ਦੁੱਧ 3 ਮਹੀਨਿਆਂ ਤੱਕ ਬਿਨਾਂ ਕਿਸੇ ਖਰਾਬ ਹੋਣ ਦੇ ਡਰ ਤੋਂ ਰੱਖਿਆ ਜਾ ਸਕਦਾ ਹੈ। ਬਹੁਤ ਸਾਰੇ ਫਲੇਵਰਡ ਮਿਲਕ ਜਾਂ ਹੋਰ ਤਰ੍ਹਾਂ ਦੀ ਜਿਹੜੇ ਸਾਡੇ ਪ੍ਰੋਡਕਟ ਨੇ ਸਟਰਲਾਈਜ਼ਡ ਮਿਲਕ ਦੇ ਨਾਮ ਤੋਂ ਬਾਜ਼ਾਰ ਵਿੱਚ ਪ੍ਰਚਲਿਤ ਵੀ ਹਨ। ਇਸ ਤੋਂ ਬਾਅਦ ਤੀਜੀ ਜਿਹੜੀ ਤਕਨੀਕ ਸਾਡੇ ਕੋਲ ਆ ਜਾਂਦੀ ਹੈ ਉਸ ਨੂੰ ਅਸੀਂ ਕਹਿੰਦੇ ਹਾਂ ਅਲਟਰਾ ਹਾਈ ਟੈਂਪਰੇਚਰ। ਅਲਟਰਾ ਹਾਈ ਟੈਂਪਰੇਚਰ ਵਿੱਚ ਕਿਤੇ ਨਾ ਕਿਤੇ ਸਾਡਾ ਜਿਹੜੀ ਪੌਸ਼ਟਿਕਤਾ ਹੈ ਉਸ ਦੇ ਉੱਪਰ ਕੁਸ਼ਚਨ ਮਾਰਕ ਆ ਜਾਂਦਾ ਹੈ। ਉਹਦੇ ਉੱਪਰ ਅਸੀਂ ਜੇ ਦੇਖੀਏ ਤਾਂ ਕਿਤੇ ਨਾ ਕਿਤੇ ਪੌਸ਼ਟਿਕਤਾ ਜਿਹੜੀ ਹੈ ਥੋੜ੍ਹੀ ਕੁ ਅਸੀਂ ਜੇ ਦੇਖੀਏ ਤਾਂ ਉਹਦੇ 'ਚ ਨਸ਼ਟ ਹੋ ਜਾਂਦੀ ਹੈ, ਬਟ ਇਹਦੇ ਨਾਲ ਜਿਹੜਾ ਹਾਨੀਕਾਰਕ ਬੈਕਟੀਰੀਆ ਹੈ ਉਹ ਪੂਰਾ ਦਾ ਪੂਰਾ ਹੀ ਖਤਮ ਹੋ ਜਾਂਦਾ ਹੈ। ਤਾਂ ਐਜ਼ ਏ ਕੰਜ਼ਿਊਮਰ, ਐਜ਼ ਏ ਕਸਟਮਰ, ਸਾਨੂੰ ਇਹ ਦੇਖਣਾ ਚਾਹੀਦਾ ਹੈ ਕਿ ਅਸੀਂ ਦੁੱਧ ਨੂੰ ਕਿੰਨੇ ਲੰਮੇ ਸਮੇਂ ਤੱਕ ਰੱਖਣਾ ਹੈ, ਕੀ ਪੈਸਚਰਾਈਜੇਸ਼ਨ ਸਾਡਾ ਕੰਮ ਸਾਰ ਸਕਦਾ ਹੈ ਜਾਂ ਉਹਦੇ ਲਈ ਸਾਨੂੰ ਅੱਗੇ ਹੋਰ ਵਧਣਾ ਪਏਗਾ, ਸਟਰਲਾਈਜੇਸ਼ਨ ਲੈਣੀ ਪਏਗੀ ਜਾਂ ਫਿਰ ਅਲਟਰਾ ਹਾਈ ਟੈਂਪਰੇਚਰ ਦਾ ਵਰਤੋਂ ਕਰਨੀ ਪਏਗੀ। ਇਸ ਤੋਂ ਅੱਗੇ ਜੇ ਅਸੀਂ ਗੱਲ ਕਰੀਏ ਤਾਂ ਸਾਨੂੰ ਕਈ ਵਾਰੀ ਜਿਹੜੇ ਆਮ ਕੁਸ਼ਚਨ ਮੇਰੇ ਤੋਂ ਪੁੱਛੇ ਜਾਂਦੇ ਹਨ ਕਿ ਕਿਹੜੀ ਕਿਹੜੀ ਜਿਹੜੀ ਕਲਾਸੀਫਿਕੇਸ਼ਨ ਹੈ, ਕਿਹੜੇ ਕਿਹੜੇ ਜਿਹੜੇ ਅਲੱਗ ਅਲੱਗ ਪਦਾਰਥ ਨੇ ਜਿਨ੍ਹਾਂ ਨੂੰ ਅਸੀਂ ਅਲੱਗ ਅਲੱਗ ਭਾਗਾਂ ਵਿੱਚ ਵੰਡ ਸਕਦੇ ਹਾਂ। ਤਾਂ ਐਜ਼ ਅ ਡੇਲੀ ਟੈਕਨੋਲੋਜਿਸਟ ਮੇਰਾ ਹਮੇਸ਼ਾ ਹੀ ਆਂਸਰ ਹੁੰਦਾ ਹੈ ਕਿ ਪਹਿਲਾਂ ਜੇਕਰ ਅਸੀਂ ਸਮਝੀਏ ਕਿ ਦੁੱਧ ਨੂੰ ਕਿਹੜੇ ਕਿਹੜੇ ਕਲਾਸੀਫਿਕੇਸ਼ਨ ਰਾਹੀਂ ਅਸੀਂ ਸਮਝਾ ਸਕਦੇ ਹਾਂ, ਸਭ ਤੋਂ ਪਹਿਲੀ ਜਿਹੜੀ ਕੈਟਾਗਰੀ ਆ ਜਾਂਦੀ ਹੈ, ਜਿਹੜੀ ਸ਼੍ਰੇਣੀ ਆ ਜਾਂਦੀ ਹੈ, ਉਹ ਸਾਡੇ ਕੋਲ ਹੁੰਦੀ ਹੈ ਜੀ ਹੀਟ ਡੈਸੀਕੇਟਡ ਪ੍ਰੋਡਕਟ। ਹੀਟ ਡੈਸੀਕੇਟਡ ਨੂੰ ਤੁਸੀਂ ਸਿੰਪਲ ਸ਼ਬਦਾਂ 'ਚ ਕਾੜ ਕੇ ਬਣਾਏ ਗਏ ਦੁੱਧ ਉਤਪਾਦ ਤੋਂ ਵੀ ਸਮਝ ਸਕਦੇ ਹੋ। ਕਾੜ ਕੇ ਬਣਾਏ ਜਾਣ ਵਾਲੇ ਮੀਨਸ ਕਿ ਜਿਹਦੇ 'ਚ ਜਿਹੜਾ ਦੁੱਧ ਦਾ ਐਕਸਟਰਾ ਪਾਣੀ ਹੈ, ਜਿਹੜਾ ਦੁੱਧ ਦਾ ਐਕਸਟਰਾ ਮੋਇਸਚਰ ਹੈ, ਉਹਨੂੰ ਕਿਵੇਂ ਅਸੀਂ ਕੱਢ ਸਕਦੇ ਹਾਂ। ਇਹਨੂੰ ਕੱਢਣ ਦੇ ਨਾਲ ਜਿਹੜਾ ਦੁੱਧ ਹੈ ਐਂਡ 'ਚ ਤੁਸੀਂ ਦੇਖੋਗੇ ਖੋਆ ਬਣ ਜਾਂਦਾ ਹੈ। ਖੋਏ ਤੋਂ ਅੱਗੇ ਬਹੁਤ ਸਾਰੇ ਉਤਪਾਦ ਜਿਵੇਂ ਕਿ ਮਿਲਕ ਕੇਕ, ਬਰਫੀ ਇਤਿਆਦਿ ਬਣਾਏ ਜਾ ਸਕਦੇ ਹਨ। ਇਹ ਖੋਆ ਬਣਾਉਣ ਤੋਂ ਬਾਅਦ ਜਿਹੜਾ ਸਾਡਾ ਪ੍ਰੋਡਕਟ ਹੈ, ਦੁੱਧ ਦੀ ਜਿਹੜੀ ਸ਼ੈਲਫ ਲਾਈਫ ਹੈ ਆਟੋਮੈਟਿਕਲੀ ਕੁਛ ਮਹੀਨਿਆਂ ਤੱਕ ਵੱਧ ਜਾਂਦੀ ਹੈ। ਜੇਕਰ ਅਸੀਂ ਫਰੋਜ਼ਨ ਟੈਂਪਰੇਚਰ 'ਤੇ ਰੱਖੀਏ, ਫਰੀਜ਼ਰ ਦੇ ਵਿੱਚ ਰੱਖੀਏ, ਤਾਂ ਖੋਆ ਆਰਾਮ ਨਾਲ 3 ਤੋਂ 4 ਮਹੀਨੇ ਕੱਢ ਜਾਂਦਾ ਹੈ। ਦੂਜੀ ਸਾਡੀ ਜਿਹੜੀ ਸ਼੍ਰੇਣੀ ਆ ਜਾਂਦੀ ਹੈ, ਜਿਹੜੀ ਕਲਾਸੀਫਿਕੇਸ਼ਨ ਕ੍ਰਾਈਟੀਰੀਆ ਆ ਜਾਂਦਾ ਹੈ, ਉਹ ਸਾਡਾ ਆਉਂਦਾ ਹੈ ਹੀਟ ਐਂਡ ਐਸਿਡ ਕੋਐਗੂਲੇਟਡ ਪ੍ਰੋਡਕਟ, ਤਾਪ ਅਤੇ ਐਸਿਡ ਰਾਹੀਂ ਬਣਾਏ ਗਏ ਉਤਪਾਦ। ਇਹਨਾਂ ਵਿੱਚ ਸਭ ਤੋਂ ਜਿਹੜਾ ਢੁੱਕਵਾਂ ਐਗਜ਼ਾਮਪਲ ਹੈ ਉਹ ਸਾਡੇ ਕੋਲ ਪਨੀਰ ਆ ਜਾਂਦਾ ਹੈ ਕਿ ਜਦੋਂ ਅਸੀਂ ਸਿਟਰਿਕ ਐਸਿਡ ਪਾ ਕੇ ਜਾਂ ਨਿੰਬੂ ਦੀ ਵਰਤੋਂ ਕਰਕੇ ਪਲੱਸ ਅਸੀਂ ਇਸ ਦੇ ਨਾਲ ਹੀ ਤਾਪਮਾਨ

ਉੱਤੇ ਵੀ ਵਰਤੋਂ ਕਰਦੇ ਹਾਂ ਤਾਂ ਸਾਡੇ ਕੋਲ ਪਨੀਰ ਬਾਹਰ ਆ ਜਾਂਦਾ ਹੈ। ਪਨੀਰ ਦੀ ਸ਼ੈਲਫ ਲਾਈਫ ਵੀ ਬਹੁਤ ਵਧੀਆ ਹੋ ਜਾਂਦੀ ਹੈ। ਘੱਟੋ ਘੱਟ 40 ਦਿਨ ਪਨੀਰ ਜੇਕਰ ਅਸੀਂ ਵੈਕਿਊਮ ਪੈਕੇਜਿੰਗ ਨਾਲ ਵਰਤੀਏ ਤਾਂ ਸਾਡੇ ਕੋਲ ਪ੍ਰੋਡਕਟ ਇਹੋ ਜਿਹੇ ਮਿਲ ਜਾਂਦੇ ਹਨ। ਇਸ ਤੋਂ ਬਾਅਦ ਤੀਜੀ ਸ਼੍ਰੇਣੀ ਜਿਹੜੀ ਸਾਡੀ ਆ ਜਾਂਦੀ ਹੈ ਜੀ, ਫਰਮੈਂਟਡ ਡੇਰੀ ਪ੍ਰੋਡਕਟ। ਫਰਮੈਂਟਡ ਨੂੰ ਅਸੀਂ ਸਿੰਪਲ ਭਾਸ਼ਾ 'ਚ, ਸਿੰਪਲ ਸ਼ਬਦਾਂ 'ਚ ਜਾਗ ਲਗਾ ਕੇ ਬਣਾਏ ਗਏ ਪਦਾਰਥ ਵੀ ਦੱਸ ਸਕਦੇ ਹਾਂ। ਇਹਦੇ ਵਿੱਚ ਸਾਡੇ ਕੋਲ ਦਹੀਂ, ਲੱਸੀ ਇਹੋ ਜਿਹੇ ਪ੍ਰੋਡਕਟ ਆ ਜਾਂਦੇ ਹਨ ਜਿਹੜਾ ਕਿ ਸਾਡੇ ਪਾਚਨ ਕਿਰਿਆ ਲਈ ਵੀ ਬਹੁਤ ਜ਼ਰੂਰੀ ਹਨ। ਚੌਥੀ ਕੈਟਾਗਰੀ ਸਾਡੇ ਕੋਲ ਫਰੋਜ਼ਨ ਡੇਰੀ ਪ੍ਰੋਡਕਟਸ ਆ ਜਾਂਦੀ ਹੈ। ਫਰੋਜ਼ਨ ਨੂੰ ਅਸੀਂ ਸਿੰਪਲ ਸ਼ਬਦਾਂ 'ਚ ਕਹਿ ਦਿੰਦੇ ਹਾਂ ਕਿ ਜਿਹੜੇ ਬਹੁਤ ਹੀ ਨੀਚੇ ਤਾਪਮਾਨ 'ਤੇ ਬਣਾਏ ਗਏ ਉਤਪਾਦ ਹੋਣ। ਇਹਨਾਂ ਵਿੱਚ ਸਾਡੀ ਕੁਲਫੀ ਜਾਂ ਆਈਸਕ੍ਰੀਮ ਵਰਗੇ ਪਦਾਰਥ ਆ ਜਾਂਦੇ ਹਨ। ਚੌਥੀ ਜਾਂ ਪੰਜਵੀਂ ਸਾਡੀ ਸ਼ੇਡਿੰਗ ਜਿਹੜੀ ਰਹਿ ਜਾਂਦੀ ਹੈ ਉਹ ਰਹਿੰਦੀ ਹੈ ਕਿ ਫਲੇਵਰ ਡੇਰੀ ਪ੍ਰੋਡਕਟਸ। ਫਲੇਵਰ ਡੇਰੀ ਪ੍ਰੋਡਕਟਸ ਇੱਕ ਨੋਰਮਲ ਪ੍ਰੋਡਕਟ ਹੈ ਜਿਹਦੇ 'ਚ ਦੁੱਧ ਵਿੱਚ ਹੀ ਥੋੜ੍ਹਾ ਜਿਹਾ ਉਹਦੇ 'ਚ ਫੈਟ ਕੱਢ ਕੇ ਅਤੇ ਅਲੱਗ ਅਲੱਗ ਫਲੇਵਰ ਪਾ ਕੇ ਉਸਦੀ ਜਿਹੜੀ ਐਕਸੈਪਟੇਬਿਲਿਟੀ ਹੈ ਉਸਨੂੰ ਵਧਾ ਦਿੱਤਾ ਜਾਵੇ। ਕਈ ਲੋਕ ਜਿਹੜੇ ਸਿੰਪਲ ਦੁੱਧ ਪੀਣਾ ਪਸੰਦ ਨਹੀਂ ਕਰਦੇ ਅਤੇ ਉਹਨਾਂ ਲਈ ਇਹੋ ਜਿਹੇ ਪ੍ਰੋਡਕਟ ਜਿਵੇਂ ਕਿ ਇਲਾਇਚੀ ਫਲੇਵਰਡ, ਕੋਕੋ ਫਲੇਵਰ ਜਾਂ ਕੋਈ ਹੋਰ ਫਲੇਵਰ ਪਾ ਕੇ ਇਹੋ ਜਿਹੇ ਪ੍ਰੋਡਕਟ ਨੂੰ ਬਾਜ਼ਾਰ ਵਿੱਚ ਆਰਾਮ ਨਾਲ ਵੇਚਿਆ ਜਾ ਸਕਦਾ ਹੈ। ਛੇਵੀਂ ਅਤੇ ਲਾਸਟ ਸ਼੍ਰੇਣੀ ਜਿਹੜੀ ਮੈਂ ਅੱਜ ਗੱਲ ਕਰਾਂਗੀ, ਜਿਹੜਾ ਮੇਰਾ ਫੋਕਸ ਆਫ ਇੰਟਰਸਟ ਵੀ ਰਹਿੰਦਾ ਹੈ, ਉਹ ਹੋ ਜਾਂਦਾ ਹੈ ਸੰਯੁਕਤ ਡੇਰੀ ਉਤਪਾਦ। ਸੰਯੁਕਤ ਡੇਰੀ ਉਤਪਾਦ ਤੋਂ ਸਾਡਾ ਭਾਵ ਹੈ ਜਿਹਦੇ ਵਿੱਚ ਦੁੱਧ ਦੇ ਨਾਲ ਨਾਲ ਜਾਂ ਤਾਂ ਅਨਾਜ ਜਾਂ ਫਲ ਜਾਂ ਕੋਈ ਸਬਜ਼ੀ ਪਾ ਕੇ ਉਸ ਪ੍ਰੋਡਕਟ ਨੂੰ ਬਣਾਇਆ ਗਿਆ ਹੋਵੇ। ਹੁਣ ਇਹਨਾਂ ਪ੍ਰੋਡਕਟ, ਇਹਨਾਂ ਚੀਜ਼ਾਂ ਨੂੰ ਪਾਉਣ ਨਾਲ ਦੁੱਧ ਦੀ ਸ਼ੈਲਫ ਲਾਈਫ ਤਾਂ ਵੱਧਦੀ ਹੀ ਹੈ, ਬਟ ਜੇਕਰ ਤੁਸੀਂ ਧਿਆਨ ਦਿਓਗੇ ਤਾਂ ਕਦੇ ਵੀ ਅਨਾਜ ਪਾਉਣ ਨਾਲ ਜਾਂ ਫਲ ਪਾਉਣ ਨਾਲ ਜਾਂ ਫਰੂਟ ਪਾਉਣ ਨਾਲ ਕਿਤੇ ਨਾ ਕਿਤੇ ਤੁਹਾਡਾ ਜਿਹੜਾ ਮੁਨਾਫਾ ਹੈ ਉਹ ਵੀ ਵੱਧ ਜਾਂਦਾ ਹੈ, ਕਿਉਂਕਿ ਇਹਨਾਂ ਦਾ ਜਿਹੜਾ ਪ੍ਰਾਈਸ ਹੈ, ਇਹਨਾਂ ਦਾ ਜਿਹੜਾ ਮੁੱਲ ਹੈ ਉਹ ਦੁੱਧ ਨਾਲੋਂ ਕਿਤੇ ਘੱਟ ਹੈ। ਕਿਲੋ ਗਾਜਰਾਂ ਦਾ ਮੁੱਲ ਦੇਖ ਲਓ, ਕਿਲੋ ਤੁਸੀਂ ਅਨਾਜ ਦਾ ਮੁੱਲ ਦੇਖ ਲਓ ਜਾਂ ਕਿਸੇ ਸਬਜ਼ੀ ਦਾ ਮੁੱਲ ਦੇਖ ਲਓ, ਉਹ ਦੁੱਧ ਨਾਲੋਂ ਕਿਤੇ ਘੱਟ ਹੁੰਦਾ ਹੈ। ਅਤੇ ਅਜਿਹੇ ਪ੍ਰੋਡਕਟ ਵਿੱਚ ਇਹਨਾਂ ਚੀਜ਼ਾਂ ਨੂੰ ਪਾਉਣ ਨਾਲ ਪ੍ਰੋਡਕਟ ਦੀ ਸ਼ੈਲਫ ਲਾਈਫ ਤਾਂ ਵੱਧਦੀ ਹੀ ਹੈ, ਬਟ ਉਸਦਾ ਜਿਹੜਾ ਮੁਨਾਫਾ ਹੈ ਉਹ ਕਿਤੇ ਵਧੇਰੇ ਵੱਧ ਜਾਂਦਾ ਹੈ। ਅੱਗੇ ਅਸੀਂ ਗੱਲ ਕਰਾਂਗੇ ਕਿ ਪੈਕੇਜਿੰਗ ਦਾ ਸਾਡੇ ਜਿਹੜੇ ਡੇਰੀ ਉਤਪਾਦ ਨੇ ਉਹਨਾਂ ਉੱਪਰ ਕੀ ਅਸਰ ਪੈਂਦਾ ਹੈ, ਪੈਕੇਜਿੰਗ ਦਾ ਕੀ ਰੋਲ ਹੈ, ਪੈਕੇਜਿੰਗ ਕਿਵੇਂ ਸਾਨੂੰ ਸਹਾਇਤਾ ਕਰਦੀ ਹੈ ਕਿ ਡੇਰੀ ਉਤਪਾਦ ਦੇ ਜਿਹੜੇ ਮੁਨਾਫੇ ਹੈ ਉਹਨੂੰ ਕਿਵੇਂ ਉਹ ਤਿਗਣਾ ਜਾਂ ਚੌਗਣਾ ਕਰ ਦਿੰਦੀ ਹੈ। ਜਿਵੇਂ ਕਿ ਤੁਸੀਂ ਸੁਣਿਆ ਹੀ ਹੋਣਾ ਹੈ ਕਿ ਪੈਕੇਜਿੰਗ ਇੱਕ ਸਾਇਲੈਂਟ ਸੇਲਸਮੈਨ ਦਾ ਕੰਮ ਕਰਦੀ ਹੈ। ਉਹ ਕਿਵੇਂ? ਪੈਕੇਜਿੰਗ ਸਿਰਫ ਸਾਡੇ ਕੋਲ ਪ੍ਰੋਡਕਟ ਦੀ ਸ਼ੈਲਫ ਲਾਈਫ ਵਧਾਉਣ ਦਾ ਕੰਮ ਨਹੀਂ ਕਰਦੀ, ਇਹ ਇੱਕ ਸਰੋਤ ਹੈ, ਇੱਕ ਕਿਸਮ ਦਾ ਜ਼ਰੀਆ ਹੈ ਜਿਹਦੇ ਨਾਲ ਅਸੀਂ ਪ੍ਰੋਡਕਟ ਨੂੰ, ਉਤਪਾਦ ਨੂੰ ਇੱਕ ਪਾਸਿਓਂ ਦੂਜੇ ਪਾਸਿਓਂ ਲੈ ਕੇ ਜਾ ਸਕਦੇ ਹਾਂ। ਇਸ ਦੇ ਨਾਲ ਹੀ ਇਹ ਬੈਕਟੀਰੀਆ, ਰੋਸ਼ਨੀ, ਹਵਾ, ਇਹਨਾਂ ਸਾਰਿਆਂ ਚੀਜ਼ਾਂ ਤੋਂ ਦੁੱਧ ਦੇ ਉਤਪਾਦ ਨੂੰ ਉਸਦੀ ਸਾਂਭ ਸੰਭਾਲ ਵਿੱਚ ਸਾਡੀ ਮਦਦ ਕਰਦੀ ਹੈ। ਇਸ ਦੇ ਨਾਲ ਹੀ ਪੈਕੇਜਿੰਗ ਦੇ ਉੱਪਰ ਦਿੱਤੀਆਂ ਗਈਆਂ ਇੰਸਟਰਕਸ਼ਨਾਂ ਕਿ ਕਿਵੇਂ ਇਸ ਚੀਜ਼ ਨੂੰ ਵਰਤਣਾ ਚਾਹੀਦਾ ਹੈ, ਇਸ ਚੀਜ਼ ਦੀ ਕਿੰਨੀ ਮੁਨਿਆਦ ਹੈ, ਕਿੰਨੀ ਐਕਸਪਾਇਰੀ ਹੈ, ਕਿੰਨੀ ਬੈਸਟ ਡੇਟ ਹੈ ਅਤੇ ਇਸ ਵਿੱਚ ਕੀ ਪਾਇਆ ਗਿਆ ਹੈ, ਇਹ ਸਾਰੀਆਂ ਹੀ ਚੀਜ਼ਾਂ ਇੱਕ ਕਸਟਮਰ ਨੂੰ, ਇੱਕ ਜਿਹੜਾ ਖਰੀਦਣ ਵਾਲਾ ਬੰਦਾ ਬਾਜ਼ਾਰ 'ਚ ਜਾਂਦਾ ਹੈ ਉਸਨੂੰ ਇਹ ਦੱਸਦੀਆਂ ਨੇ ਕਿ ਇਸ ਵਿੱਚ ਕੀ ਪਿਆ ਹੋਇਆ ਹੈ, ਕੀ ਉਹ ਇਸ ਚੀਜ਼ ਨੂੰ ਵਰਤ ਸਕਦਾ ਹੈ ਅਤੇ ਕਿੰਨੀ ਕੁ ਦੇਰ ਇਸ ਚੀਜ਼ ਨੂੰ ਰੱਖਿਆ ਜਾ ਸਕਦਾ ਹੈ ਬਿਨਾਂ ਖਰਾਬ ਹੋਏ। ਇਹ ਸਾਰਾ ਕੰਮ ਜਿਹੜਾ ਹੈ ਸਾਡਾ ਪੈਕੇਜਿੰਗ ਹੈ ਅਤੇ ਇਸੇ ਕਰਕੇ ਅਸੀਂ ਕਹਿ ਦਿੰਦੇ ਹਾਂ ਕਿ ਜਿਹੜਾ ਪੈਕੇਜਿੰਗ ਹੈ ਸਾਡੀ ਇੱਕ ਸਾਇਲੈਂਟ ਸੇਲਸਮੈਨ ਦਾ ਕੰਮ ਕਰਦੀ ਹੈ। ਅੱਜ ਅਸੀਂ ਗੱਲਬਾਤ ਇਹ ਵੀ ਕਰਾਂਗੇ ਕਿ ਸਾਡੀ ਯੂਨੀਵਰਸਿਟੀ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਿਸ ਯੂਨੀਵਰਸਿਟੀ ਕਿਵੇਂ ਇਹ ਸਾਰੇ ਉਤਪਾਦਾਂ ਲਈ, ਬਣਾਉਣ ਲਈ, ਸਿਖਲਾਈ ਲਈ ਕਿਵੇਂ ਸਹਾਈ ਹੋ ਰਹੀ ਹੈ, ਕਿਵੇਂ ਕਿਸਾਨਾਂ ਦੀ ਮਦਦ ਕਰ ਰਹੀ ਹੈ। ਅੱਜ ਮੈਂ ਇਸ ਸ਼ੋਅ ਰਾਹੀਂ ਦੱਸਣਾ ਚਾਹਾਂਗੀ ਕਿ ਕਾਲਜ ਆਫ ਡੇਰੀ ਅਤੇ ਫੂਡ ਸਾਇੰਸ ਵਿੱਚ ਅਸੀਂ ਸਮੇਂ ਸਮੇਂ ਅਨੁਸਾਰ ਬਹੁਤ ਸਾਰੇ ਸਿਖਲਾਈ ਜਿਹੜੇ ਕੋਰਸਿਸ ਹੈ ਉਹ ਕਰਾਉਂਦੇ ਹਾਂ। ਇਹ ਸਿਖਲਾਈ ਕੋਰਸਿਸ, ਇਹ ਟ੍ਰੇਨਿੰਗਸ ਦੋ ਭਾਗਾਂ ਵਿੱਚ ਵੰਡੀ ਹੁੰਦੀ ਹੈ। ਇੱਕ ਜਿਹੜੀ ਸਿਖਲਾਈ ਕੋਰਸ ਹੈ ਜਿਹੜਾ ਅਸੀਂ ਕਿ 5 ਦਿਨਾਂ ਲਈ ਕਰਵਾਉਂਦੇ ਹਾਂ, ਆਲਮੋਸਟ 3 ਤੋਂ 4 ਮਹੀਨਿਆਂ ਬਾਅਦ ਅਸੀਂ ਇਹ ਕੋਰਸ ਕਰਵਾ ਦਿੰਦੇ ਹਾਂ ਅਤੇ ਇਹਦੇ 'ਚ ਸਾਡੇ ਕੋਲ ਬਹੁਤ ਜ਼ਿਆਦਾ ਰਸ਼ ਵੀ ਆਉਂਦਾ ਹੈ, ਬਹੁਤ ਸਾਰੇ ਕਿਸਾਨ ਸਾਡੇ ਕੋਲ ਆਉਂਦੇ ਨੇ ਅਤੇ ਉਹਦੇ 'ਚ ਘੱਟੋ ਘੱਟ 13 ਜਾਂ 14 ਪ੍ਰੋਡਕਟ ਅਸੀਂ 5 ਦਿਨਾਂ ਦੇ ਵਿੱਚ ਉਹਨਾਂ ਨੂੰ ਉਸਦੀ ਥਿਅਰੀ ਵੀ ਦੱਸਦੇ ਹਾਂ, ਉਸਦੇ ਪ੍ਰੈਕਟੀਕਲ ਵੀ ਦੱਸਦੇ ਹਾਂ ਅਤੇ ਬਹੁਤ ਹੀ ਵਧੀਆ ਤਰੀਕੇ ਨਾਲ ਸਾਡੇ ਜਿਹੜੇ ਉੱਦਮੀ ਕਿਸਾਨ ਨੇ, ਡੇਅਰੀ ਕਿਸਾਨ ਨੇ, ਉਹ ਇਹ ਸਿੱਖ ਕੇ ਜਾਂਦੇ ਹਨ। ਇਹ ਜਿਹੜੀ ਟ੍ਰੇਨਿੰਗ ਹੈ, ਜੇ ਅਸੀਂ ਇਹਦੇ ਰੇਟ ਦੀ ਗੱਲ ਕਰੀਏ ਤਾਂ ਸਿਰਫ 1000 ਰੁਪਏ ਪੈਂਦੀ ਹੈ 5 ਦਿਨਾਂ ਦੇ ਮਗਰ, ਅਤੇ ਜਿਹੜੀ ਸਾਡੀ ਭੈਣਾਂ ਨੇ, ਜਿਹੜੀ ਸਾਡੀਆਂ ਬੀਬੀਆਂ ਨੇ, ਜੇਕਰ ਉਹ ਇਹੀ ਸੇਮ ਟ੍ਰੇਨਿੰਗ ਕਰਨਾ ਚਾਹੁਣ ਤਾਂ ਉਹਨਾਂ ਲਈ ਇਹ ਵਾਲੀ ਟ੍ਰੇਨਿੰਗ ਬਿਲਕੁਲ ਹੀ

ਫਰੀ ਹੈ। ਇਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਕਿ ਜਦੋਂ ਅਸੀਂ ਇੱਕ ਵਾਰੀ ਟ੍ਰੇਨਿੰਗ ਦੇ ਦਿੰਦੇ ਹਾਂ ਤਾਂ ਉਸ ਤੋਂ ਬਾਅਦ ਯੂਨੀਵਰਸਿਟੀ ਦਾ ਕੀ ਰੋਲ ਹੈ। ਉਸ ਤੋਂ ਬਾਅਦ ਵੀ ਕਦੇ ਅਸੀਂ ਇਹ ਨਹੀਂ ਸੋਚਦੇ ਕਿ ਇਹਨਾਂ ਨੇ ਸਾਡੇ ਤੋਂ ਟ੍ਰੇਨਿੰਗ ਕਰ ਲਈ ਅਤੇ ਹੁਣ ਇਹ ਆਪਣਾ ਕੰਮ ਕਰੀ ਜਾਣ। ਨਹੀਂ, ਇਹ ਸਾਡਾ ਕੰਮ ਇਹੀ ਹੁੰਦਾ ਐਜ਼ ਏ ਟੀਚਰ, ਐਜ਼ ਏ ਫੈਸਿਲੀਟੇਟਰ, ਕਿ ਅਸੀਂ ਉਹਨਾਂ ਦਾ ਹੱਥ ਫੜੀਏ, ਅਸੀਂ ਉਹਨਾਂ ਨੂੰ ਪੁੱਛੀਏ, ਸਮੇਂ ਸਮੇਂ ਅਨੁਸਾਰ ਫੋਲੋਅਪ ਕਰੀਏ ਕਿ ਉਹਨਾਂ ਨੂੰ ਕਿਹੜੀਆਂ ਕਿਹੜੀਆਂ ਔਂਕੜਾਂ ਦਾ ਜਿਹੜਾ ਹੈ ਸਾਹਮਣਾ ਕਰਨਾ ਪੈ ਰਿਹਾ ਹੈ, ਕਿੱਥੇ ਉਹਨਾਂ ਨੂੰ ਪਰੇਸ਼ਾਨੀ ਆ ਰਹੀ ਹੈ, ਕਿਵੇਂ ਅਸੀਂ ਇਹ ਸਾਰੀਆਂ ਚੀਜ਼ਾਂ ਨੂੰ ਦੁਬਾਰਾ ਤੋਂ ਇੱਕ ਵਾਰੀ ਰਿਵਾਈਵ ਕਰਦੇ ਹਾਂ।

0: ਮੈਂ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾਉਣਾ ਕਿ ਮੈਨੂੰ ਇਹ ਮੌਕਾ ਦਿੱਤਾ ਗਿਆ ਕਿ ਮੈਂ ਇਹ ਬਹੁਤ ਢੁੱਕਵੀਂ ਜਾਣਕਾਰੀ ਖਾਸ ਕਰਕੇ ਮਧੂਮੱਖੀ ਪਾਲਕ ਨਾਲ ਸਾਂਝੀ ਕਰਾਂ। ਜਿਸ ਤਰ੍ਹਾਂ ਕਿ ਗਰਮੀ ਰੁੱਤ ਹੁਣ ਸ਼ੁਰੂ ਹੋਣ ਜਾ ਰਹੀ ਹੈ, ਅਸੀਂ ਦੇਖ ਰਹੇ ਹਾਂ ਕਿ ਇਹਦੇ ਵਿੱਚ ਤਾਪਮਾਨ ਜਿਹੜਾ ਹੈ ਉਹ ਤਕਰੀਬਨ 40-45 ਡਿਗਰੀ ਤੋਂ ਉੱਪਰ ਟੱਪ ਜਾਂਦਾ ਹੈ। ਸੋ ਅਸੀਂ ਇਹ ਦੇਖਦੇ ਹਾਂ ਕਿ ਮਧੂਮੱਖੀਆਂ ਦੇ ਲਈ ਜਿਹੜਾ ਸੁਖਾਵਾਂ ਤਾਪਮਾਨ ਹੈ ਉਹ 30-32 ਡਿਗਰੀ ਸੈਂਟੀਗ੍ਰੇਡ ਹੁੰਦਾ ਹੈ, ਅਤੇ ਜਦੋਂ 45 ਡਿਗਰੀ ਦੇ ਲਾਗੇ ਛਾਗੇ ਇਸ ਤਰ੍ਹਾਂ ਤਾਪਮਾਨ ਪਹੁੰਚ ਜਾਂਦਾ ਤਾਂ ਕੁਝ ਸਾਨੂੰ ਉਪਰਾਲੇ ਜ਼ਰੂਰ ਕਰਨੇ ਪੈਂਦੇ ਨੇ, ਜਿਹਦੇ ਕਰਕੇ ਜਿਹੜੀ ਮਧੂਮੱਖੀ ਹੈ, ਚਾਹੇ ਉਹ ਰਾਣੀ ਹੈ ਚਾਹੇ ਉਹ ਕਾਮਾ ਮੱਖੀਆਂ ਨੇ, ਉਹ ਵਧੀਆ ਤਰੀਕੇ ਨਾਲ ਕੰਮ ਕਰਦੀਆਂ ਰਹਿਣ ਅਤੇ ਆਪਣੀ ਖੁਰਾਕ ਇਕੱਠੀ ਕਰਦੀਆਂ ਰਹਿਣ ਅਤੇ ਸਾਡੇ ਕੁਟੁੰਬ ਦੀ ਜਿਹੜੀ ਉਪਜ ਹੈ ਉਹਦੇ ਵਿੱਚ ਘਾਟਾ ਨਾ ਹੋਵੇ। ਸੋ ਇਹ ਖਾਸ ਕਰਕੇ ਤਾਪਮਾਨ ਹੀ ਹੈ ਜਿਹਦੇ ਕਰਕੇ ਕਿ ਸਾਨੂੰ ਉਪਰਾਲੇ ਕਰਨੇ ਪੈਂਦੇ ਨੇ ਕਿ ਅਸੀਂ ਸੁਖਾਵਾਂ ਤਾਪਮਾਨ ਕਿਸ ਤਰ੍ਹਾਂ ਵਧੀਆ ਤਰੀਕੇ ਨਾਲ ਬਣਾ ਕੇ ਰੱਖੀਏ ਅਤੇ ਖੁਰਾਕ ਜਿਹੜੀ ਹੈ ਉਹਦੀ ਆਮਦ ਜਿਹੜੀ ਹੈ ਅਸੀਂ ਯਕੀਨੀ ਬਣਾ ਕੇ ਰੱਖੀਏ, ਅਤੇ ਉਹ ਜਿਹੜਾ ਸਾਰਾ ਪ੍ਰਬੰਧ ਹੈ ਉਹਦੇ ਲਈ ਕੁਛ ਮੁੱਖ ਗੱਲਾਂ ਜਿਹੜੀਆਂ ਹੈਗੀਆਂ ਨੇ, ਉਪਰਾਲੇ ਹੈਗੇ ਨੇ, ਉਹ ਆਪਾਂ ਸਾਂਝੇ ਕਰਾਂਗੇ।
1: ਠੀਕ ਹੈ ਜੀ। ਹੁਣ ਆਪਾਂ ਦੇਖ ਲਓ ਸਰ, ਗੱਲ ਕਰੇ ਤੁਸੀਂ ਕਿ ਤਾਪਮਾਨ ਦੀ ਗੱਲ ਕਰ ਰਹੇ ਸੀ, ਸਭ ਤੋਂ ਪਹਿਲਾਂ ਅਸਰ ਜਿਹੜਾ ਹੈ ਜਿੱਦਾਂ ਤਾਪਮਾਨ ਗਰਮੀ ਵੱਧਦੀ ਹੈਗੀ ਹੈ ਕਿ ਮੂਵਮੈਂਟ ਵਗੈਰਾ ਵੀ ਘੱਟ ਜਾਂਦੀ ਹੈਗੀ ਹੋ ਜੀ, ਜਾਂ ਫੁੱਲ ਫਲਾਕਾ ਵੀ ਨਹੀਂ ਮਿਲਦਾ ਉਸ ਹਿਸਾਬ ਦਾ, ਸੋ ਕੀ ਅਸਰ ਪੈਂਦਾ ਫਿਰ ਇਹਦਾ?
0: ਇਹਦੇ ਵਿੱਚ ਗੁਰਿੰਦਰ ਜੀ ਸਭ ਤੋਂ ਪਹਿਲਾਂ ਰਾਣੀ ਹੈ ਜਿਹੜੀ ਉਹ, ਕਿਉਂਕਿ ਇਹਦਾ ਧੁਰਾ ਵੈ ਕੰਮ ਕਰਨ ਦਾ ਜਿਹੜਾ ਮੱਖੀ ਦੀ ਉਪਜ ਹੈ, ਰਾਣੀ ਦੀ ਜਿਹੜੀ ਆਂਡੇ ਦੇਣ ਦੀ ਸਪੀਡ ਹੈ ਉਹਦੇ 'ਤੇ ਸਾਰਾ ਦਾਰੋ ਮਦਾਰ ਹੁੰਦਾ ਹੈ, ਅਤੇ ਖਾਸ ਕਰਕੇ ਜੇ ਅਸੀਂ ਇਹ ਯਕੀਨੀ ਨਾ ਬਣਾਈਏ ਕਿ ਰਾਣੀ ਜਿਹੜੀ ਹੈ ਉਹ ਜਵਾਨ ਨਾ ਹੋਵੇ, ਉਹਦਾ ਜੁੱਸਾ ਜਿਹੜਾ ਹੈ ਉਹ ਢੁਕਵਾਂ ਨਾ ਹੋਵੇ, ਅਤੇ ਉਹਦੇ ਵਿੱਚ ਕਈ ਵਾਰ ਦਿੱਕਤ ਇਹ ਆਉਂਦੀ ਹੈ ਕਿ ਉਹ ਆਂਡੇ ਸਹੀ ਤਰੀਕੇ ਨਾਲ ਨਹੀਂ ਦਿੰਦੀ, ਜਾਂ ਫਿਰ ਜੇ ਦਿੰਦੀ ਵੀ ਹੈ ਤਾਂ ਉਹ ਨਖੱਟੂਆਂ ਦੇ ਆਂਡੇ ਦਿੰਦੀ ਹੈ, ਜਿਹਨੂੰ ਅਸੀਂ ਅਣਨਿਸ਼ੇਚਿਤ ਆਂਡੇ ਕਹਿੰਦੇ ਹਾਂ। ਸੋ ਜਦੋਂ ਉਹ ਅਣਨਿਸ਼ੇਚਿਤ ਆਂਡੇ ਦੇਣੇ ਸ਼ੁਰੂ ਕਰ ਦਿੰਦੀ ਹੈ ਤਾਂ ਉਹਦੇ 'ਚ ਨਖੱਟੂਆਂ ਦੀ ਗਿਣਤੀ ਵੱਧ ਜਾਂਦੀ ਹੈ, ਅਤੇ ਜਿਹੜੇ ਨਖੱਟੂ ਨੇ ਉਹ ਕੰਮ ਕੋਈ ਨਹੀਂ ਕਰਦੇ, ਅਤੇ ਉਹ ਜਿਹੜੀ ਸਾਡੀ ਕੰਮ ਮੱਖੀ ਹੈ ਉਹਦੇ ਨਾਲੋਂ 10 ਗੁਣਾ ਖੁਰਾਕ ਜ਼ਿਆਦਾ ਖਾਂਦੇ ਨੇ, ਚਾਹੇ ਉਹ ਨੈਕਟਰ ਹੈ, ਪੋਲਨ ਹੈ, ਪਰਾਗ ਹੈ। ਸੋ ਇਸ ਕਰਕੇ
1: ਮਤਲਬ ਸਾਡੇ ਕੁਟੁੰਬ 'ਤੇ
0: ਬਿਲਕੁਲ ਉਹ ਉਹਨਾਂ ਨੂੰ ਨਖੱਟੂ ਇਸ ਕਰਕੇ ਕਹਿੰਦੇ ਨੇ ਕਿਉਂਕਿ ਉਹ ਕੰਮ ਜਿਹੜਾ ਵੈ ਕੋਈ ਨਹੀਂ ਕਰਦੇ, ਅਤੇ ਉਹ ਖੁਰਾਕ ਜਿਹੜੀ ਹੈ ਉਹ ਜ਼ਿਆਦਾ ਜਿਹੜੀ ਸਾਡੀ ਖਾ ਜਾਂਦੇ ਨੇ ਅਤੇ ਸਾਡੀ ਉਪਜ ਘੱਟ ਜਾਂਦੀ ਹੈ। ਸੋ ਇਸ ਕਰਕੇ ਦੂਸਰਾ ਜਿਹੜਾ ਵੈ ਇਹਦੇ ਵਿੱਚ ਜਦੋਂ ਤਾਪਮਾਨ ਵੱਧਦਾ ਤਾਂ ਜਿਹੜਾ ਕੁਟੁੰਬ ਦੇ ਵਿੱਚ ਜਗ੍ਹਾ ਹੈ ਉਹਦੀ ਜਿਹੜੀ ਸਮੇਂ ਸਮੇਂ ਸਿਰ ਜਿਹੜੀ ਹੈ ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਕਿ ਜਗ੍ਹਾ ਜਿਹੜੀ ਹੈ ਉਹ ਅਸੀਂ ਮੱਖੀ ਨੂੰ ਦਈਏ ਕੰਮ ਕਰਨ ਦੇ ਲਈ, ਉਹਦੇ ਵਿੱਚ ਅਸੀਂ ਜਿਹੜੇ ਬਣੇ ਤਣੇ ਛੱਤੇ ਨੇ ਜਿਹੜੇ ਸੰਭਾਲੇ ਹੁੰਦੇ ਨੇ ਉਹ ਅਸੀਂ ਦੇ ਦਿੰਦੇ ਹਾਂ, ਅਤੇ ਜਾਂ ਫਿਰ ਅਸੀਂ ਜਿਹੜੀ ਬੁਨਿਆਦੀ ਸ਼ੀਟ ਹੈ ਉਹ ਫਰੇਮ ਦੇ ਵਿੱਚ ਫਿੱਟ ਕਰਕੇ ਅਸੀਂ ਸਮੇਂ ਸਮੇਂ ਸਿਰ ਦਿੰਦੇ ਰਹਿੰਦੇ ਹਾਂ। ਅਤੇ ਫਿਰ ਜੇ ਸਾਨੂੰ ਲੱਗਦਾ ਹੈ ਕਿ ਕੁਟੁੰਬ ਦੀ ਬਲਤਾ ਜਿਹੜੀ ਹੈ ਉਹ ਜ਼ਿਆਦਾ ਵੈ ਤਾਂ ਅਸੀਂ ਉਹਦੇ ਉੱਪਰ ਇੱਕ ਸੁਪਰ ਜਿਹਨੂੰ ਅਸੀਂ ਕਹਿੰਦੇ ਹਾਂ ਇੱਕ ਹੋਰ ਚੈਂਬਰ ਜਿਹੜਾ ਬਰੂਡ ਚੈਂਬਰ ਦੇ ਉੱਪਰ ਰੱਖ ਦਿੰਦੇ ਹਾਂ, ਅਤੇ ਜਿਹਦੇ ਨਾਲ ਅਸੀਂ ਇਹ ਦੇਖਦੇ ਹਾਂ ਕਿ ਵਿਚਾਲੇ ਅਸੀਂ ਦੋ ਚੈਂਬਰਾਂ ਦੇ ਰਾਣੀ ਨਖੇੜੂ ਜਾਲੀ ਲਾ ਦਿੰਦੇ ਹਾਂ, ਅਤੇ ਮੱਖੀ ਜਿਹੜੀ ਹੈ ਉੱਪਰਲੇ ਚੈਂਬਰ ਦੇ ਵਿੱਚ ਸ਼ਹਿਦ ਇਕੱਠਾ ਕਰਦੀ ਰਹਿੰਦੀ ਹੈ, ਥੱਲੇ ਰਾਣੀ ਜਿਹੜੀ ਹੈ ਸੀਮਤ ਰਹਿੰਦੀ ਹੈ, ਰਾਣੀ ਥੱਲੇ ਚੈਂਬਰ ਦੇ ਵਿੱਚ ਕੰਮ ਕਰਦੀ ਰਹਿੰਦੀ ਹੈ, ਅਤੇ ਇਸ ਤਰ੍ਹਾਂ ਜਦੋਂ ਅਸੀਂ ਸ਼ਹਿਦ ਕੱਢਦੇ ਹਾਂ ਤਾਂ ਸ਼ਹਿਦ ਦੇ ਵਿੱਚ ਬਰੂਡ ਮਿਕਸ ਨਹੀਂ ਹੁੰਦਾ। ਜੇ ਅਸੀਂ ਇਹ ਉੱਪਰ ਚੈਂਬਰ ਨਾ ਲਾਈਏ ਤਾਂ ਜਾਂ ਰਾਣੀ ਨਖੇੜੂ ਜਾਲੀ ਨਾ ਲਾਈਏ ਤਾਂ ਇਹਦੇ ਵਿੱਚ ਚਾਂਸਿਸ ਹੁੰਦੇ ਨੇ ਕਿ ਸ਼ਹਿਦ ਦੇ ਵਿੱਚ ਜਿਹੜਾ ਬਰੂਡ ਵੀ ਜਿਹੜਾ ਵੈ ਆ ਜਾਂਦਾ ਵੈ ਜਦੋਂ ਅਸੀਂ ਸ਼ਹਿਦ ਕੱਢਦੇ ਹਾਂ। ਸੋ ਇਸ ਤਰ੍ਹਾਂ ਜਿਹੜਾ ਖਾਸ ਕਰਕੇ ਨਖੱਟੂਆਂ ਦੀ ਆਪਾਂ ਗੱਲ ਕਰ ਰਹੇ ਹਾਂ, ਨਖੱਟੂਆਂ ਦੀ ਜਿਹੜੀ ਗਿਣਤੀ ਹੈ ਉਹਨੂੰ ਸੀਮਤ ਰੱਖਣਾ ਜਾਂ ਉਹਨੂੰ ਘਟਾਉਣ ਦੇ ਲਈ ਕੁਛ ਖਾਸ ਉਪਰਾਲੇ ਅਸੀਂ ਕਰਦੇ ਹਾਂ।
1: ਕੋਈ ਤਾਂ ਪਛਾਣ ਵੀ ਹੁੰਦੀ ਵੀ ਕਿਹੜਾ ਨਖੱਟੂ ਹੈਗਾ ਆਪਣੇ ਕੁਟੁੰਬ ਦੇ ਵਿੱਚ?
0: ਜਲੰਧਰ ਜੀ ਇਹਦੀ ਬਹੁਤ ਸੌਖੀ ਪਛਾਣ ਹੈ, ਜਿਹੜੇ ਨਖੱਟੂ ਨੇ ਇਹਨਾਂ ਦੀਆਂ ਅੱਖਾਂ ਜਿਹੜੀਆਂ ਵੱਡੀਆਂ ਹੁੰਦੀਆਂ ਨੇ, ਇਹਨਾਂ ਦਾ ਜਿਹੜਾ ਸਾਈਜ਼ ਹੈ ਮੋਟਾ ਹੁੰਦਾ ਜਿਹੜੀ ਕਮਾ ਮੱਖੀ ਦੇ ਨਾਲੋਂ, ਅਤੇ ਇਹਨਾਂ ਦੇ ਜਿਹੜਾ ਢਿੱਡ ਦੇ ਪਿੱਛੇ ਜਿਹੜਾ ਸਿਰਾ ਵੈ ਉਹ ਗੋਲ ਹੁੰਦਾ, ਕਾਮਾ ਮੱਖੀ ਦੇ ਵਿੱਚ ਉਹ ਨਕੀਲਾ ਥੋੜ੍ਹਾ ਹੁੰਦਾ, ਅਤੇ ਇਹਦੇ ਵਿੱਚ ਡੰਗ ਵੀ ਨਹੀਂ ਹੁੰਦਾ ਜਿਹੜੀ ਨਖੱਟੂ ਮੱਖੀ ਹੈ। ਸੋ ਇਸ ਤਰ੍ਹਾਂ ਜਿਹੜਾ ਇਹ ਅਸੀਂ ਸੌਖੇ ਪਛਾਣ ਕਰ ਸਕਦੇ ਹਾਂ ਅੱਖਾਂ ਤੋਂ ਅਤੇ ਪਿੱਛੇ ਢਿੱਡ ਦੇ ਜਿਹੜੇ ਸਿਰੇ ਦੀ ਗੁਲਾਈ ਤੋਂ।
1: ਠੀਕ ਹੈ ਜੀ,
0: ਹਾਂਜੀ,
1: ਵੀ ਕਰਨਾ ਕੀ ਹੈ ਆਪਾਂ ਇਹਨਾਂ ਨੂੰ ਕਿੱਦਾਂ ਵੱਖ ਕਰ ਸਕਦੇ ਹਾਂ ਕੁਟੁੰਬ ਦੇ ਨਾਲੋਂ?
0: ਨਖੱਟੂਆਂ ਦੀ ਗਿਣਤੀ ਜਿਹੜੀ ਹੈ ਉਹਨੂੰ ਸੀਮਤ ਰੱਖਣ ਦੇ ਲਈ 3-4 ਬੜੇ ਵਧੀਆ ਅਤੇ ਸੌਖੇ ਉਪਰਾਲੇ ਨੇ। ਉਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਇੱਕ ਨਖੱਟੂ ਟਰੈਪ ਹੁੰਦਾ ਜਾਂ ਪਿੰਜਰਾ ਅਸੀਂ ਉਹਨੂੰ ਕਹਿ ਦਿੰਦੇ ਹਾਂ, ਉਹ ਪਿੰਜਰਾ ਜਿਹੜਾ ਕੁਟੁੰਬ ਦਾ ਗੇਟ ਹੈ ਉਹਦੇ ਅੱਗੇ ਲਗਾ ਦਿੰਦੇ ਹਾਂ, ਉਹਦੇ ਵਿੱਚ ਜਿਹੜਾ ਨਖੱਟੂ ਹੈ ਉਹ ਬਾਹਰ ਤਾਂ ਜਾ ਸਕਦਾ ਪਰ ਵਾਪਸ ਉਹ ਕੁਟੁੰਬ ਦੇ ਵਿੱਚ ਨਹੀਂ ਆ ਸਕਦਾ। ਜਾਂ ਫਿਰ ਇੱਕ ਪੱਤੀ ਹੁੰਦੀ ਹੈ ਜਿਹਨੂੰ ਅਸੀਂ ਡਰੋਨ ਪੱਤੀ ਕਹਿੰਦੇ ਹੈਗੇ ਹਾਂ, ਉਹ ਅਸੀਂ ਗੇਟ ਦੇ ਅੱਗੇ ਲਗਾ ਦਿੰਦੇ ਹਾਂ, ਉਹਦੇ ਵਿੱਚ ਅਸੀਂ ਸਾਰੀ ਮੱਖੀ ਬਾਹਰ ਝਾੜ ਦਿੰਦੇ ਹਾਂ ਰਾਣੀ ਦਾ ਧਿਆਨ ਰੱਖਦੇ ਹੋਏ, ਅਤੇ ਫਿਰ ਜਿਹੜੇ ਡਰੋਨ ਨੇ ਉਹ ਵਾਪਸ ਕੁਟੁੰਬ 'ਚ ਨਹੀਂ ਆ ਸਕਦੇ, ਕਾਮਾ ਮੱਖੀ ਜਿਹੜੀ ਹੈ ਉਹ ਸਾਰੀ ਅੰਦਰ ਆ ਜਾਂਦੀ ਹੈ। ਸੋ ਇਸ ਤਰ੍ਹਾਂ, ਅਤੇ ਜਾਂ ਫਿਰ ਜਿਹੜਾ ਅਸੀਂ ਜਿਹੜੀ ਇੱਕ ਖਾਸ ਤਰੀਕੇ ਨਾਲ ਜਿਹੜੇ ਸਾਡੇ ਛੱਤੇ ਹੁੰਦੇ

0: ਹੈਗੇ ਨੇ ਉਹ ਅਸੀਂ ਯਕੀਨੀ ਬਣਾਉਂਦੇ ਹਾਂ ਕਿ ਅਸੀਂ ਜਿਹੜੇ ਕਾਮਾ ਮੱਖੀਆਂ ਦੇ ਜਿਹੜੇ ਸੈੱਲ ਵਾਲੇ ਛੱਤੇ ਆ ਉਹੀ ਅਸੀਂ ਕੁਟੁੰਬ ਨੂੰ ਦਈਏ। ਸੋ ਇਸ ਤਰ੍ਹਾਂ ਇਹ ਤਿੰਨ ਚਾਰ ਜਿਹੜੀਆਂ ਗੱਲਾਂ ਦਾ ਜੇ ਅਸੀਂ ਖਿਆਲ ਰੱਖਦੇ ਹਾਂ ਤਾਂ ਕੁਟੁੰਬਾਂ ਦੀ ਗਿਣਤੀ ਅਸੀਂ ਸਮਾਂ ਰਹਿੰਦੇ ਘਟਾ ਸਕਦੇ ਹਾਂ ਅਤੇ ਇਸ ਤਰ੍ਹਾਂ ਅਸੀਂ ਆਪਣੀ ਉਪਜ ਜਿਹੜੀ ਹੈ ਸ਼ਹਿਦ ਦੀ ਉਹ ਵਧਾ ਸਕਦੇ ਹਾਂ।
1: ਠੀਕ ਹੈ ਜੀ। ਅਤੇ ਰਹੋ ਜਿੱਦਾਂ ਆਪਣੇ ਪਾਣੀ ਦੀ ਇੱਕ ਜਿਹੜੀ ਹੁੰਦੀ ਹੈਗੀ ਆ ਕਿ ਮੰਨ ਲਓ ਆਪਣੇ ਸ਼ਹਿਦ ਮੱਖੀ ਨੇ ਪਾਣੀ ਲੈ ਕੇ ਆਉਣਾ, ਮੰਨ ਲਓ ਦੂਰੋਂ ਕਿਹੜੇ ਸੋਰਸ ਤੋਂ ਲੈ ਕੇ ਆ ਰਹੀ ਹੈਗੀ ਹੈ, ਸੋ ਜਿੱਦਾਂ ਆਪਣੇ ਕੋਈ ਚਬੱਚੇ ਬਣਾਏ ਆ, ਮੋਟਰਾਂ ਕੋਈ ਸਾਧਨ ਰੱਖਿਆ ਆਪਾਂ, ਕਿਸ ਤਰੀਕੇ ਦੇ ਪ੍ਰਬੰਧ ਹੋ ਸਕਦੇ ਆ ਕਿ ਤਾਂ ਕਿ ਸੌਖਾ ਪਾਣੀ ਜਿਹੜਾ ਉਪਲਬਧ ਹੁੰਦਾ ਰਹੇ ਉਹਨਾਂ ਨੂੰ?
0: ਗੁਰਿੰਦਰ ਜੀ, ਤਾਜ਼ਾ ਪਾਣੀ ਜਿਹੜਾ ਮੱਖੀ ਨੂੰ ਵਗਦਾ ਪਾਣੀ ਖਾਸ ਕਰਕੇ ਜੇ ਮਿਲ ਜਾਂਦਾ ਤਾਂ ਬੜਾ ਵਧੀਆ, ਮੱਖੀ ਜਿਹੜੀ ਆ ਸੁਖਾਵਾਂ ਮਾਹੌਲ ਮਹਿਸੂਸ ਕਰਦੀ ਹੈ। ਸੋ ਉਹਦੇ ਵਿੱਚ ਜਿਵੇਂ ਚਬੱਚਾ ਤੁਸੀਂ ਜ਼ਿਕਰ ਕੀਤਾ, ਜ਼ਰੂਰ ਮੋਟਰ ਦੇ ਥੱਲੇ ਤਿੰਨ ਚਾਰ ਜੇ ਛਾਵੇਂ ਦੇ ਥੱਲੇ ਦਰਖਤ ਆਪਣੀ ਮੋਟਰ ਲੱਗੀ ਹੁੰਦੀ ਹੈ, ਚਬੱਚਾ ਹੁੰਦਾ, ਉੱਥੇ ਅਸੀਂ ਚਾਰ ਪੰਜ ਛਿੱਟੀਆਂ ਜਿਹੜੀਆਂ ਨੇ ਸਿੱਟ ਦਿੰਦੇ ਹਾਂ ਤਾਂ ਕਿ ਪਾਣੀ ਜਦੋਂ ਮੱਖੀ ਨੇ ਪੀਣਾ ਤਾਂ ਛਿੱਟੀ ਦੇ ਉੱਪਰ ਬੈਠ ਕੇ ਜਿਹੜਾ ਮੱਖੀ ਪਾਣੀ ਸੁਖਾਲਿਆਂ ਪੀ ਲਵੇ। ਸੋ ਜਾਂ ਫਿਰ ਅਸੀਂ ਜਿਹੜੇ ਠੁੱਲੇ ਹੈਗੇ ਨੇ ਮਿੱਟੀ ਦੇ ਬਣੇ ਹੋਏ, ਉਹ ਵੀ ਪਾਵਿਆਂ ਦੇ ਥੱਲੇ ਰੱਖ ਦਿੰਦੇ ਹਾਂ ਸਟੈਂਡ ਦੇ ਥੱਲੇ, ਅਤੇ ਉਹ ਵੀ ਮੱਖੀ ਜਿਹੜੀ ਆ ਉੱਥੋਂ ਵੀ ਪਾਣੀ ਪੀ ਸਕਦੀ ਹੈ। ਸੋ ਇਸ ਤਰ੍ਹਾਂ ਜਿਹੜਾ ਤਾਜ਼ਾ ਵਗਦਾ ਪਾਣੀ ਅਤੇ ਜਿਹੜਾ ਖਾਸ ਕਰਕੇ ਨੇੜੇ ਜਿਹੜਾ ਵੈ ਕਿਸੇ ਛਾਂਦਾਰ ਜਗ੍ਹਾ ਦੇ ਹੇਠਾਂ ਜੇ ਪਾਣੀ ਮਿਲ ਜਾਂਦਾ ਮੱਖੀ ਨੂੰ ਤਾਂ ਉਹਦਾ ਜਿਹੜਾ ਵਧੀਆ ਤਰੀਕੇ ਨਾਲ ਸੁਖਾਵਾਂ ਮਾਹੌਲ ਬਣ ਜਾਂਦਾ। ਸੋ ਇਸੇ ਤਰੀਕੇ ਨਾਲ ਹਵਾਦਾਰ ਹੋਣਾ ਵੀ ਬੜਾ ਮਾਹੌਲ ਬੜਾ ਜ਼ਰੂਰੀ ਹੈ ਉਹਦੇ ਵਿੱਚ। ਕੁਟੁੰਬ ਦੇ ਵਿੱਚ ਅਸੀਂ ਇਹ ਯਕੀਨੀ ਬਣਾਉਂਦੇ ਹਾਂ ਕਿ ਮਾਹੌਲ ਹਵਾਦਾਰ ਹੋਵੇ, ਅਤੇ ਇਹਦੇ ਲਈ ਅਸੀਂ ਜਿਹੜੇ ਮੰਨ ਲਓ ਦੋ ਚੈਂਬਰ ਅਸੀਂ ਯੂਜ਼ ਕਰਦੇ ਹਾਂ, ਜਿਹੜਾ ਸੁਪਰ ਚੈਂਬਰ ਹੈ ਅਤੇ ਜਿਹੜਾ ਬਰੂਡ ਚੈਂਬਰ ਹੈ, ਤਾਂ ਉਹਦੇ ਵਿੱਚ ਥੋੜ੍ਹੀ ਵਿੱਥ ਜਿਹੜੀ ਹੈ ਅਸੀਂ ਪਾ ਦਿੰਦੇ ਹੈਗੇ ਹਾਂ, ਵਿੱਥ ਇੰਨੀ ਕੁ ਅਸੀਂ ਪਾ ਦਿੰਦੇ ਹੈਗੇ ਹਾਂ ਕਿ ਉਹਦੇ ਵਿੱਚ ਮੱਖੀ ਜਿਹੜੀ ਹੈ ਉਹ ਬਾਹਰ ਨਾ ਜਾ ਸਕੇ, ਲੇਕਿਨ ਹਵਾ ਜਿਹੜਾ ਹੈ ਉਹ ਥੋੜ੍ਹੀ ਉਹ ਅੰਦਰ ਜਾ ਸਕੇ। ਸੋ ਇਸ ਤਰ੍ਹਾਂ ਹਵਾਦਾਰ ਮਾਹੌਲ ਦੇ ਲਈ ਬੜਾ ਜ਼ਰੂਰੀ ਹੈ ਕਿ ਆਸੇ ਪਾਸੇ ਘਾਹ ਫੂਸ ਨਾ ਹੋਵੇ। ਜਿਹੜਾ ਸਾਡਾ ਕੁਟੁੰਬ ਹੈ, ਜਿਹੜਾ ਸਾਡਾ ਫਾਰਮ ਹੈ, ਉੱਥੇ ਜੇ ਕੋਈ ਇਸ ਤਰ੍ਹਾਂ ਦਾ ਘਾਹ ਫੂਸ ਹੈ ਉਹ ਵੀ ਅਸੀਂ ਵੱਢ ਦਿੰਦੇ ਹਾਂ
1: ਜੀ ਜੀ।
0: ਅਤੇ ਨਾਲ ਦੀ ਨਾਲ ਅਸੀਂ ਜਿਹੜਾ ਗੇਟ ਹੈ ਮੱਖੀ ਦੇ ਜਿਹੜੇ ਕੁਟੁੰਬ ਦਾ, ਉਹ ਗੇਟ ਵੀ ਜਿਹੜਾ ਹੈਗਾ ਯਕੀਨੀ ਬਣਾਉਣਾ ਕਿ ਵਧੀਆ ਖੁੱਲ੍ਹਾ ਹੋਵੇ। ਸੋ ਇਸ ਤਰ੍ਹਾਂ ਅਸੀਂ ਛੱਤੇ ਵੀ ਜਿਹੜੇ 10 ਛੱਤੇ ਦੀ ਜਗ੍ਹਾ ਹੁੰਦੀ ਹੈ ਚੈਂਬਰ 'ਚ, ਉਹ ਅਸੀਂ 10 ਜਗ੍ਹਾ 'ਤੇ 9 ਕਰ ਦਿੰਦੇ ਹੈਗੇ ਹਾਂ ਤਾਂ ਕਿ ਜਿਹੜਾ ਹੋਰ ਥੋੜ੍ਹੀ ਜਿਹੀ ਜਗ੍ਹਾ ਵਧੀਆ ਮੱਖੀ ਨੂੰ ਕੰਮ ਕਰਨੀ ਮਿਲ ਜਾਵੇ।
1: ਠੀਕ ਹੈ, ਹਵਾ ਜੀ ਆਵਾਜਾਈ ਵੱਧ ਜਾਏਗੀ, ਹਵਾ ਦੀ ਹੈ ਨਾ ਵੈਂਟੀਲੇਸ਼ਨ ਪ੍ਰੋਪਰ ਹੋ ਜਾਏਗੀ ਇਹਦੇ ਨਾਲ।
0: ਹਾਂਜੀ ਹਾਂਜੀ।
1: ਅੱਛਾ, ਇੱਕ ਹੋਰ ਗੱਲ ਜੋ ਦੇਖਣ ਨੂੰ ਮਿਲਦੀ ਡਾਕਟਰ ਸਾਹਿਬ, ਕਿ ਛਾਂ ਦਾ ਵਧੀਆ ਪ੍ਰਬੰਧ ਕਰਨਾ, ਕਿ ਜਿਹੜਾ ਛੱਤਾ ਹੈਗਾ ਉਹਨੂੰ ਕਿਸ ਤਰੀਕੇ ਨਾਲ ਹਿਲਾਉਣਾ ਤਾਂ ਕਿ ਉਹ ਜਿੱਦਾਂ ਕਹਿੰਦੇ ਹਾਂ ਕਿ ਆਪਾਂ ਉਹਨੇ ਕੰਮ 'ਚ ਵਿਘਨ ਨਾ ਪਵੇ ਅਤੇ ਸਾਡਾ ਕੰਮ ਵੀ ਠੀਕ ਠਾਕ ਲਵੇ ਅਤੇ ਛਾਂ ਵੀ ਵਧੀਆ ਮਿਲਦੀ ਰਹੇ ਉਹਨਾਂ ਨੂੰ।
0: ਇਹਦੇ ਵਿੱਚ ਛਾਂ ਦਾ ਜ਼ਿਕਰ ਜਿਸ ਤਰ੍ਹਾਂ ਤੁਸੀਂ ਕਰ ਰਹੇ ਬਹੁਤ ਮਹੱਤਵਪੂਰਨ ਹੈ, ਕਿਉਂਕਿ ਇੱਕ ਵਧੀਆ ਦਰਖਤ ਜੇ ਮੰਨ ਲਓ ਟਾਹਲੀ ਦਾ ਦਰਖਤ ਹੈ ਜਿਹਦੇ ਥੱਲੇ ਅਸੀਂ ਦੇਖਦੇ ਹਾਂ ਕਿ ਤਕਰੀਬਨ 3-4 ਡਿਗਰੀ ਟੈਂਪਰੇਚਰ ਦਾ, ਜਿਵੇਂ ਆਪਾਂ ਦੁਪਹਿਰੇ ਦੇਖਦੇ ਹਾਂ ਕੜਾਕੇ ਦੀ ਜੋ ਗਰਮੀ ਪੈਂਦੀ ਹੈ, ਤਾਂ ਫਰਕ ਹੁੰਦਾ। ਸੋ ਇਸ ਕਰਕੇ ਛਾਂ ਜਿਹੜੀ ਦਰਖਤ ਦੀ ਕੁਦਰਤੀ ਛਾਂ ਹੈ ਉਹ ਇੱਕ ਬਹੁਤ ਹੀ ਵਧੀਆ ਰੋਲ ਪਲੇ ਕਰਦੀ ਹੈ ਉਪਜ ਨੂੰ ਵਧਾਉਣ ਦੇ ਵਿੱਚ। ਅਤੇ ਉਹਦੇ ਵਿੱਚ ਜਿਸ ਤਰ੍ਹਾਂ ਸਾਡੇ ਜਿਹੜੇ ਰਵਾਇਤੀ ਦਰਖਤ ਹੈਗੇ ਨੇ ਉਹ ਅਸੀਂ ਜ਼ਰੂਰ ਯਕੀਨੀ ਬਣਾਈਏ ਕਿ ਜਦੋਂ ਅਸੀਂ ਇੱਕ ਜਗ੍ਹਾ 'ਤੇ ਮੱਖੀ ਟਿਕਾ ਕੇ ਰੱਖਦੇ ਹਾਂ, ਫਾਰਮ ਲਗਾਉਂਦੇ ਹਾਂ, ਤਾਂ ਇੱਕ ਜਿਹਨੂੰ ਅਸੀਂ ਕਹਿੰਦੇ ਸਾਡਾ ਅੱਡਾ ਹੁੰਦਾ ਵੈ ਜਿਵੇਂ ਜਿੱਥੇ ਕੰਮ ਕਰਨ ਦਾ, ਉੱਥੇ ਵਧੀਆ ਇਹ ਮਾਹੌਲ ਹੋਣਾ ਚਾਹੀਦਾ ਵੈ। ਅਤੇ ਜੇ ਸਾਨੂੰ ਇਸ ਤਰ੍ਹਾਂ ਦਾ ਮਾਹੌਲ ਨਹੀਂ ਮਿਲਦਾ ਤਾਂ ਫਿਰ ਕਈ ਵਾਰ ਸਾਨੂੰ ਹਿਜਰਤ ਵੀ ਕਰਨੀ ਪੈਂਦੀ ਹੈ, ਕਿਉਂਕਿ ਗਰਮੀਆਂ ਦੇ ਵਿੱਚ ਜਦੋਂ ਫੁੱਲ ਫੁਲਾਕਾ ਘੱਟ ਜਾਂਦਾ ਵੈ ਤਾਂ ਉਹ ਜਿਹੜੀਆਂ ਅਣਸੁਖਾਵੀਆਂ ਅਵਸਥਾਵਾਂ ਨੇ ਉਹਦੇ ਵਿੱਚ ਅਸੀਂ ਉਹ ਜਿਹੜੇ ਸਾਡੇ ਇਲਾਕੇ ਨੇ ਜਿੱਥੇ ਕਿ ਫੁੱਲ ਫੁਲਾਕਾ ਵਧੀਆ ਮਿਲਦਾ, ਜਿਸ ਤਰ੍ਹਾਂ ਅਸੀਂ ਗਰਮੀਆਂ ਦੇ ਵਿੱਚ ਜਦੋਂ ਸਾਡਾ ਸੂਰਜਮੁਖੀ ਜਾਂ ਬਰਸੀਮ ਦਾ ਜਿਹੜਾ ਸ਼ਹਿਦ ਅਸੀਂ ਕੱਢ ਲੈਂਦੇ ਹਾਂ ਜੂਨ ਦੇ ਅਖੀਰ ਤੱਕ, ਤਾਂ ਉਸ ਤੋਂ ਬਾਅਦ ਅਸੀਂ ਸਾਡੇ ਕੁਟੁੰਬਾਂ ਦੀ ਹਿਜਰਤ ਜਿਹੜਾ ਸਾਡਾ ਹੁਸ਼ਿਆਰਪੁਰ ਦਾ ਇਲਾਕਾ ਵੈ ਉੱਧਰ ਲਿਆਲੇ ਪਾਸੇ ਵੀ ਜਿੱਥੇ ਸਾਨੂੰ ਮਲਟੀਪਲ ਫਲੋਰਾ ਮਿਲਦਾ ਵੈ ਉੱਥੇ ਅਸੀਂ ਕਰ ਦਿੰਦੇ ਹਾਂ। ਉੱਥੇ ਸਾਡੇ ਖੈਰ ਦੇ ਦਰਖਤ ਹੈਗੇ ਨੇ ਜਿੱਥੋਂ ਕਿ ਸਾਨੂੰ ਉਚੇਚੇ ਤੌਰ 'ਤੇ ਮਧੂਮੱਖੀਆਂ ਨੂੰ ਜਿਹੜਾ ਹੈ ਉਹ ਫਾਇਦਾ ਹੁੰਦਾ। ਸੋ ਇਸ ਤਰ੍ਹਾਂ ਹਿਜਰਤ ਜਿਹੜੀ ਹੈ ਉਹ ਬੜੀ ਜ਼ਰੂਰੀ ਕਈ ਵਾਰ ਬਣ ਜਾਂਦੀ ਹੈ, ਜਿਹਦੇ ਵਿੱਚ ਕਿ ਅਸੀਂ ਜਦੋਂ ਹਿਜਰਤ ਕਰਦੇ ਹਾਂ ਸ਼ਾਮ ਨੂੰ ਕਰਦੇ ਹਾਂ, ਅਤੇ ਦੂਸਰਾ ਜਦੋਂ ਅਸੀਂ ਹਿਜਰਤ ਕਰਨੀ ਹੈ ਸ਼ਾਇਦ ਪਹਿਲਾਂ ਕੱਢ ਲੈਂਦੇ ਹਾਂ ਹਫ਼ਤਾ ਪਹਿਲਾਂ, ਅਤੇ ਤੀਸਰਾ ਜਦੋਂ ਅਸੀਂ ਹਿਜਰਤ ਕਰਦੇ ਹਾਂ ਸ਼ਾਮ ਨੂੰ ਤਾਂ ਜਿਹੜੇ ਸਾਡੇ ਕੁਟੁੰਬ ਨੇ ਜਿਹੜੇ ਸਾਡੇ ਹਾਈਵ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਪੈਕ ਕਰਕੇ ਇੱਕ ਮਾਈਗ੍ਰੇਸ਼ਨ ਜਾਲੀ ਹੁੰਦੀ ਹੈ ਉਹ ਉੱਪਰ ਲਗਾ ਕੇ ਅਸੀਂ ਜਦੋਂ ਵੀ ਕਿਸੇ ਸਾਧਨ ਦੇ ਵਿੱਚ ਟਰੱਕ ਦੇ ਵਿੱਚ ਜਾਂ ਟੈਂਪੂ 'ਚ ਲੈ ਕੇ ਜਾਣਾ ਤਾਂ ਕਿ ਹਵਾ ਲੱਗਦੀ ਰਹੇ, ਉਹ ਅਸੀਂ ਮਾਈਗ੍ਰੇਸ਼ਨ ਜਾਲੀ ਦੀ ਵਰਤੋਂ ਕਰਦੇ ਹੋਏ ਅਸੀਂ ਹਿਜਰਤ ਕਰਦੇ ਹਾਂ। ਸੋ ਇਹ ਬਹੁਤ ਜ਼ਰੂਰੀ ਹੈ ਕਿ ਮੱਖੀ ਪੱਗ ਜਿਹੜਾ ਹੈ ਜੇ ਉਹਨੂੰ ਲੱਗਦਾ ਹੈ ਕਿ ਉਹ ਇਲਾਕੇ ਦੇ ਵਿੱਚ ਉਹ ਫੁੱਲ ਫੁਲਾਕਾ ਨਹੀਂ ਮਿਲ ਰਿਹਾ ਤਾਂ ਉਹ ਹਿਜਰਤ ਜ਼ਰੂਰ ਪਲੈਨ ਕਰ ਸਕਦਾ,
1: ਕਿਉਂਕਿ ਸਾਡੇ ਸ਼ਹਿਦ ਮੱਖੀ ਪਾਲਕ ਵੈਸੇ ਧਿਆਨ ਰੱਖਦੇ ਹੈਗੇ ਆ ਵੀ ਕਿਹੜੇ ਸਮੇਂ ਦੇ ਵਿੱਚ ਕਿੱਥੇ ਜਿਹੜਾ ਫੁੱਲ ਫੁਲਾਕਾ ਬਹੁਤ ਵਧੀਆ ਮਿਲਦਾ ਹੈਗਾ, ਅਤੇ ਕਈ ਵਾਰ ਕਿਸਾਨ ਵੀਰ ਵੀ ਆ ਖੁਦ ਵੀ ਪਹੁੰਚ ਕਰਦੇ ਵੀ ਸਾਡੇ ਕੋਲ ਰੱਖ ਦਿਓ ਵੀ ਉਹਨਾਂ ਨੂੰ ਫਾਇਦਾ ਹੁੰਦਾ ਜੀ ਇਹਦੇ ਪਰਾਗਣ ਦਾ ਜੀ।
0: ਹਾਂਜੀ ਸੰਧੂ ਸਾਹਿਬ, ਇਹ ਬਹੁਤ ਵਧੀਆ ਜਿਹੜੀ ਇੱਕ ਮਿਲਵਰਤਨ ਵਾਲੀ ਗੱਲ ਹੁੰਦੀ ਹੈ, ਸਾਨੂੰ ਕਿਸਾਨ ਵੀਰਾਂ ਨੂੰ ਇਹ

0: ਦੇਖਣਾ ਚਾਹੀਦਾ ਕਿ ਮਧੂ ਮੱਖੀ ਪਾਲਕ ਜਿਹੜਾ ਜੇ ਉਹ 1 ਰੁਪਿਆ ਆਪ ਕਮਾ ਰਿਹਾ ਵੈ ਤਾਂ 10 ਰੁਪਏ ਫਾਇਦਾ ਉਹ ਕਿਸਾਨ ਵੀਰਾਂ ਦਾ ਜਿਹੜਾ ਚਾਹੇ ਵੱਖ ਵੱਖ ਫਸਲਾਂ ਨੇ ਉਹਨਾਂ ਦਾ ਪਰ ਪਰਾਗਣ ਦੇ ਨਾਲ ਜਿਹੜਾ ਝਾੜ ਵੱਧਦਾ ਵੈ ਉਹਦੇ ਨਾਲ ਜਿਹੜਾ ਉਹ ਫਾਇਦਾ 10 ਗੁਣਾ ਹੁੰਦਾ ਵੈ ਅਤੇ ਉਹ ਸਾਨੂੰ ਜ਼ਰੂਰ ਸਮਝਣ ਦੀ ਲੋੜ ਹੈ। ਚਾਹੇ ਉਹ ਸਾਡੀਆਂ ਸਬਜ਼ੀਆਂ ਨੇ ਜਿਨ੍ਹਾਂ ਦੇ ਵਿੱਚ ਵੇਲਾਂ ਵਾਲੀਆਂ ਸਬਜ਼ੀਆਂ ਸਾਡੇ ਗਰਮੀਆਂ ਦੇ ਵਿੱਚ ਹੁੰਦੀਆਂ ਨੇ, ਜਿਸ ਤਰ੍ਹਾਂ ਖਰਬੂਜੇ ਨੇ, ਤੋਰੀਆਂ ਨੇ, ਟਿੰਡੇ ਨੇ, ਇਹ ਜਿਹੜੀਆਂ ਜਿੰਨੀਆਂ ਵੀ ਤਰਬੂਜ ਨੇ, ਸਬਜ਼ੀਆਂ ਦੇ ਵਿੱਚ ਪਰ ਪਰਾਗਣ ਦੀ ਬਹੁਤ ਵੱਡੀ ਮਹੱਤਤਾ ਹੈ, ਜਿਹਦੇ ਵਿੱਚ ਕਿ ਜੇ ਮਧੂਮੱਖੀ ਨਹੀਂ ਵਿਚਰਦੀ ਤਾਂ ਪਰ ਪਰਾਗਣ ਨਾ ਹੋਣ ਕਰਕੇ ਕਈ ਵਾਰ ਸਾਡਾ ਝਾੜ ਜਿਹੜਾ ਹੈ ਉਹ ਫਸਲਾਂ ਦਾ, ਸਬਜ਼ੀਆਂ ਦਾ ਘੱਟ ਜਾਂਦਾ ਹੈ। ਸੋ ਉਹਦੇ ਵਿੱਚ ਚਾਰੇ ਵਾਲੀਆਂ ਫਸਲਾਂ ਨੇ, ਉਹਦੇ ਵਿੱਚ ਸਾਡੀਆਂ ਦਾਲਾਂ ਨੇ, ਅਤੇ ਉਹਦੇ ਵਿੱਚ ਸਾਡੇ ਜਿਸ ਤਰ੍ਹਾਂ ਅਨਾਜ ਵਾਲੀਆਂ ਫਸਲਾਂ ਨੇ, ਤੇਲ ਬੀਜ ਫਸਲਾਂ ਨੇ, ਉਹ ਸਾਰਿਆਂ ਦੇ ਵਿੱਚ ਪਰ ਪਰਾਗਣ ਦੀ ਜਿਹੜੀ ਮਹੱਤਤਾ ਹੈ ਉਹ ਸਾਨੂੰ ਸਮਝਣ ਦੀ ਲੋੜ ਹੈ। ਅਤੇ ਇਸ ਤਰ੍ਹਾਂ ਮਧੂਮੱਖੀ ਪਾਲਕ ਨੂੰ ਅਸੀਂ ਬਹੁਤ ਵਧੀਆ ਜਿਹੜਾ ਹੈਗਾ ਉਹ ਫਾਇਦਾ ਦੇ ਸਕਦੇ ਹਾਂ ਅਤੇ ਆਪ ਉਦੋਂ ਕਈ ਗੁਣਾ ਵੱਧ ਫਾਇਦਾ ਲੈ ਸਕਦੇ ਹਾਂ।
1: ਅੱਛਾ ਡਾਕਟਰ ਪਾਂਡਾ ਜੀ, ਇੱਕ ਹੋਰ ਚੀਜ਼ ਦੇਖਿਆ ਹੈ ਕਿ ਅਸੀਂ ਸ਼ਹਿਦ ਜਿਹੜਾ ਹੈ ਇਹਨੂੰ ਇਸੇ ਦਵਾਈ ਦੇ ਤੌਰ 'ਤੇ ਹੀ ਵਰਤਦੇ ਹੈਗੇ ਹਾਂ, ਇਹਨੂੰ ਅਸੀਂ ਖੁਰਾਕ ਦੇ ਤੌਰ 'ਤੇ ਨਹੀਂ ਵਰਤਦੇ, ਜਾਂ ਹੋਰ ਕਿਹੜੇ ਪਦਾਰਥ ਹੈਗੇ ਇਹਨਾਂ ਤੋਂ ਆਪਾਂ ਲੈ ਸਕਦੇ ਹਾਂ ਸ਼ਹਿਦ ਤੋਂ ਇਲਾਵਾ ਵੀ?
0: ਸ਼ਹਿਦ
1: ਤੋਂ ਇਹਦੇ ਨਾਲ ਜਿਹੜੀ ਸਾਡੀ ਆਰਥਿਕਤਾ 'ਤੇ ਬੜਾ ਵਧੀਆ ਅਸਰ ਪੈਂਦਾ ਹੈਗਾ ਜੀ।
0: ਸ਼ਹਿਦ ਤੋਂ ਇਲਾਵਾ ਗੁਰਿੰਦਰ ਜੀ, ਆਪਾਂ ਨੂੰ ਕੁਟੁੰਬ ਤੋਂ ਹੋਰ ਵਧੀਆ ਪਦਾਰਥ ਮਿਲਦੇ ਨੇ ਜਿਹਦੇ ਵਿੱਚ ਕਿ ਰੋਇਲ ਜੈਲੀ ਇੱਕ ਪਦਾਰਥ ਹੈ ਜਿਹੜਾ ਕਿ ਮਧੂਮੱਖੀ ਜਿਹੜਾ ਕਮਾ ਮੱਖੀ ਹੈ ਉਹ ਆਪਣੇ ਸਿਰ ਦੇ ਵਿੱਚੋਂ ਅਤੇ ਆਪਣੇ ਜਬਾੜਿਆਂ ਦੇ ਵਿੱਚੋਂ ਜਿਹੜੀ ਗ੍ਰੰਥੀ ਹੁੰਦੀ ਹੈ ਉੱਥੋਂ ਇਹ ਪਦਾਰਥ ਕੱਢਦੀ ਹੈ, ਅਤੇ ਇੱਕ ਇੱਕ ਵੰਡਰਫੁੱਲ ਫੂਡ ਇਹਨੂੰ ਅਸੀਂ ਕਹਿੰਦੇ ਹਾਂ। ਰੋਇਲ ਜੈਲੀ ਜਿਹੜੇ ਕਿ ਰਾਜੇ ਮਹਾਰਾਜੇ ਜਿਸ ਤਰ੍ਹਾਂ ਖਾਂਦੇ ਸੀ ਉਹਨਾਂ ਨੂੰ ਇਹਦੀ ਮਹੱਤਤਾ ਦਾ ਪਤਾ ਸੀ। ਇਹਦੇ ਨਾਲ ਜਿਸ ਤਰ੍ਹਾਂ ਜਿਹੜਾ ਇਹ ਦੇਖਿਆ ਗਿਆ ਕਿ ਇਹ ਐਂਟੀ ਏਜਿੰਗ ਏਜੰਟ ਹੈ, ਯਾਨੀ ਕਿ ਇਹ ਵੱਧਦੀ ਉਮਰ ਨੂੰ ਜਿਹੜਾ ਰੋਕਣ ਦੇ ਵਿੱਚ ਸਹਾਈ ਹੈ। ਸੋ ਇਹ ਜਿਹੜਾ ਪਦਾਰਥ ਹੈ ਕਈ ਦਵਾਈਆਂ 'ਚ ਪੈਂਦਾ ਵੈ ਅਤੇ ਇਸ ਤਰ੍ਹਾਂ ਇਹਦਾ ਬਹੁਤ ਵੱਡਾ ਫਾਇਦਾ ਹੈ। ਅਤੇ ਉਸ ਤੋਂ ਇਲਾਵਾ ਜਿਹੜਾ ਪਰਾਗ ਹੈ, ਪਰਾਗ ਵੀ ਨਿਰੀ ਪ੍ਰੋਟੀਨ ਹੁੰਦੀ ਹੈ, ਇਹ ਫੁੱਲਾਂ ਤੋਂ ਮੱਖੀ ਇਕੱਠਾ ਕਰਦੀ ਹੈ। ਅਤੇ ਇਹ ਜਿਹੜੇ ਸਾਡੇ ਬੋਡੀ ਬਿਲਡਰ ਨੇ ਜਿਹੜੇ ਕਸਰਤ ਕਰਦੇ ਨੇ ਉਹਨਾਂ ਨੂੰ, ਕਈਆਂ ਨੂੰ ਜਾਣਕਾਰੀ ਹੈ ਹੁਣ, ਇਹਦਾ ਜਿਹੜਾ ਅਵੇਅਰਨੈਸ ਵੱਧ ਗਈ ਹੈ ਕਿ ਜਦੋਂ ਅਸੀਂ ਇਹ ਪਰਾਗ ਖਾਂਦੇ ਹਾਂ ਤਾਂ ਸਾਨੂੰ ਨਿਰੀ ਪ੍ਰੋਟੀਨ ਕੁਦਰਤੀ ਮਿਲਦੀ ਹੈ ਅਤੇ ਸਾਡੀਆਂ ਜਿਹੜੀਆਂ ਮਾਸਪੇਸ਼ੀਆਂ ਵਧੀਆ ਬਣਦੀਆਂ ਨੇ। ਸੋ ਪਰਾਗ ਜਿਹੜਾ ਹੈ ਸਾਨੂੰ ਕੁਦਰਤੀ ਜਿਹੜੀਆਂ ਮੱਖੀਆਂ ਜਿਹੜੀਆਂ ਸਾਨੂੰ ਦਿੰਦੀਆਂ ਨੇ, ਇਹਦੇ ਲਈ ਇੱਕ ਸਾਡੇ ਕੋਲ ਕੜਕੀ ਹੁੰਦੀ ਹੈ ਜਿਹੜੀ ਕਿ ਅਸੀਂ ਉਚੇਚੇ ਤੌਰ 'ਤੇ ਲਗਾਉਂਦੇ ਹਾਂ, ਅਤੇ ਅਸੀਂ ਕਮਰਸ਼ੀਅਲ ਲੈਵਲ 'ਤੇ ਜਿਹੜਾ ਵੈ ਵਪਾਰ ਪੱਧਰ 'ਤੇ ਪਰਾਗ ਇਕੱਠਾ ਕਰ ਸਕਦੇ ਹਾਂ। ਇਸ ਤੋਂ ਇਲਾਵਾ ਇੱਕ ਪ੍ਰਪੋਲਿਸ ਵੀ ਪਦਾਰਥ ਹੈ ਜਿਹੜਾ ਕਿ ਜਿਹਨੂੰ ਅਸੀਂ ਗੂੰਦ ਕਹਿੰਦੇ ਹਾਂ, ਇਹ ਦਰੱਖਤਾਂ ਦੀ ਜਿਹੜੀ ਛਾਲ ਹੈ ਉਹਦੇ ਵਿੱਚੋਂ ਜਿਹੜੇ ਕ੍ਰੈਕਸ ਐਂਡ ਕ੍ਰੈਵਸਿਸ ਜਿਹਨੂੰ ਆਪਾਂ ਜਿਹੜੀਆਂ ਉਹਦੇ ਵਿੱਚ ਤ੍ਰਿੜਾਂ ਨੇ ਉੱਥੋਂ ਇਹ ਗੂੰਦ ਵਾਲਾ ਪਦਾਰਥ ਜਿਹੜਾ ਨਿਕਲਦਾ ਉਹ ਇਕੱਠਾ ਕਰਦੀ ਹੈ। ਅਤੇ ਇਹ ਵੀ ਇੱਕ ਵਧੀਆ ਪਦਾਰਥ ਹੈ ਜਿਹੜਾ ਕਿ ਦਵਾਈਆਂ 'ਚ ਪੈਂਦਾ ਵੈ, ਅਤੇ ਇਹਦੀਆਂ ਜਿਹੜੀਆਂ ਐਂਟੀ ਮਾਈਕਰੋਬਲ ਪ੍ਰੋਪਰਟੀਜ਼ ਜਿਹੜੀਆਂ ਹੈਗੀਆਂ ਨੇ ਉਹਦੇ ਕਰਕੇ ਜਿਹੜਾ ਇਹਦੀ ਬਹੁਤ ਵੱਡੀ ਮਹੱਤਤਾ ਹੈ। ਇਸ ਤੋਂ ਇਲਾਵਾ ਮੱਖੀ ਦਾ ਜ਼ਹਿਰ ਵੀ ਜਿਹੜਾ ਵੈ ਉਹ ਵੀ ਯੂਨੀਵਰਸਿਟੀ ਨੇ ਇਕੱਤਰ ਕਰਨ ਦੇ ਲਈ ਯੰਤਰ ਬਣਾ ਕੇ ਉਹ ਜਿਹੜੀ ਤਕਨੀਕ ਹੈ ਉਹ ਸਟੀਮਲਾਈਨ ਕਰ ਦਿੱਤੀ ਹੈ। ਉਹ ਤਕਨੀਕ ਵੀ ਜਿਹੜੀ ਹੈ ਜਿਹੜੇ ਮੱਧੀ ਮੁੱਖੇ ਪਾਲਕ ਨੇ ਉਹ ਅਪਣਾ ਕੇ ਵਧੀਆ ਤਰੀਕੇ ਨਾਲ ਜਿਹੜਾ ਸ਼ਹਿਦ ਦਾ ਮੱਖੀ ਦਾ ਜਿਹੜਾ ਜ਼ਹਿਰ ਹੈ ਉਹ ਇਕੱਠਾ ਕਰਕੇ ਵੀ ਜਿਹੜਾ ਹੈ ਉਹਨੂੰ ਅਸੀਂ ਵੇਚ ਸਕਦੇ ਹਾਂ। ਸੋ ਇਸ ਤਰ੍ਹਾਂ ਜਿਹੜੇ ਇਹ ਵੱਖ ਵੱਖ ਪਦਾਰਥ ਨੇ ਸ਼ਹਿਦ ਤੋਂ ਇਲਾਵਾ, ਇਹਨਾਂ ਦੇ ਬਾਰੇ ਜੇ ਸਾਨੂੰ ਜਾਣਕਾਰੀ ਹੈ, ਟ੍ਰੇਨਿੰਗ ਲੈ ਕੇ, ਸਿਖਲਾਈ ਲੈ ਕੇ, ਅਸੀਂ ਜੋ ਤਕਨੀਕਾਂ ਨੇ ਉਹਨਾਂ ਨੂੰ ਅਪਣਾ ਕੇ ਵਧੀਆ ਤਰੀਕੇ ਨਾਲ ਜਿਹੜਾ ਵੈ ਅਸੀਂ ਇਹ ਇਹਨਾਂ ਤੋਂ ਅਸੀਂ ਵਪਾਰ ਪੱਧਰ 'ਤੇ ਫਾਇਦਾ ਉਠਾ ਸਕਦੇ ਹਾਂ। ਸੋ ਨਾਲ ਦੀ ਨਾਲ ਜਿਹੜਾ ਸ਼ਹਿਦ ਹੈ ਇਹਨੂੰ ਆਪਣੀ ਖੁਰਾਕ ਦਾ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਜ਼ਰੂਰੀ ਹਿੱਸਾ ਬਣਾਉਣਾ ਬਹੁਤ ਜ਼ਰੂਰੀ ਹੈ। ਅਸੀਂ ਦੇਖਦੇ ਹਾਂ ਕਿ ਅਸੀਂ ਬ੍ਰੇਕਫਾਸਟ ਦੇ ਵਿੱਚ, ਨਾਸ਼ਤੇ ਦੇ ਵਿੱਚ, ਜੇ ਖਾਸ ਕਰਕੇ ਬੱਚਿਆਂ ਨੂੰ ਅਸੀਂ ਇਹ ਕਿਉਂਕਿ ਮਿੱਠਾ ਹੁੰਦਾ ਵੈ ਉਹ ਜਿਸ ਤਰ੍ਹਾਂ ਪੂਣੀ ਬਣਾ ਕੇ ਮਾਵਾਂ ਜਿਹੜੀਆਂ ਨੇ ਉਹ ਬੱਚਿਆਂ ਨੂੰ ਦੇ ਸਕਦੀਆਂ ਨੇ, ਬੱਚਾ ਜਾਂਦੇ ਜਾਂਦੇ ਵੀ ਜਿਹੜਾ ਹੈ ਸਕੂਲ ਜਾਂਦੇ ਰੋਟੀ ਖਾ ਸਕਦਾ ਵੈ, ਇਸੇ ਤਰੀਕੇ ਨਾਲ ਦੁੱਧ ਵਿੱਚ ਪਾ ਕੇ ਵੀ ਅਸੀਂ ਸ਼ਹਿਦ ਜਿਹੜਾ ਸਵੇਰੇ ਸ਼ਾਮ ਲੈ ਸਕਦੇ ਹਾਂ, ਰਾਤ ਨੂੰ ਸੌਣ ਲੱਗੇ ਲੈ ਸਕਦੇ ਹਾਂ, ਸਾਡੀ ਥਕਾਵਟ ਉੱਤਰ ਜਾਂਦੀ ਹੈ। ਗਰਮੀਆਂ 'ਚ ਖਾਸ ਕਰਕੇ ਜਿਸ ਤਰ੍ਹਾਂ ਹੁਣ ਆਪਣੇ ਗਾਜਰਾਂ ਆ ਜਾਂਦੀਆਂ ਨੇ, ਗਾਜਰਾਂ ਦਾ ਜੂਸ ਆਪਾਂ ਕੱਢਦੇ ਹਾਂ ਉਹਦੇ 'ਚ ਖੰਡ ਦੀ ਜਗ੍ਹਾ 'ਤੇ ਆਪਾਂ ਸ਼ਹਿਦ ਵਿੱਚ ਪਾ ਕੇ ਆਪਾਂ ਜੂਸ ਦੇ ਤੌਰ 'ਤੇ ਵੀ ਵਧੀਆ ਤਰੀਕੇ ਨਾਲ ਸ਼ਹਿਦ ਦਾ ਫਾਇਦਾ ਲੈ ਸਕਦੇ ਹਾਂ। ਸੋ ਇਸੇ ਤਰੀਕੇ ਦੇ ਨਾਲ ਅਸੀਂ ਇਹ ਦੇਖਦੇ ਹਾਂ ਕਿ ਖਾਸ ਕਰਕੇ ਇਹਦੇ ਇੰਨੇ ਫਾਇਦੇ ਨੇ ਸਿਹਤ ਸੰਬੰਧੀ ਕਿ ਜਿਵੇਂ ਲੇਡੀਜ਼ ਹੈਗੀਆਂ ਨੇ ਉਹ ਇਹਨੂੰ ਕੋਸਮੈਟਿਕ ਦੇ ਤੌਰ 'ਤੇ ਵੀ ਇਹਦਾ ਲੇਪ ਬਣਾ ਕੇ ਵੀ ਅਸੀਂ ਦੇਖਿਆ ਕਿ ਉਹਦਾ ਵੀ ਤਵਚਾ 'ਤੇ ਜਿਹੜੀ ਸਾਡੀ ਸਕਿੰਨ ਹੈ ਚਮੜੀ ਦੇ ਉੱਪਰ ਕਾਫੀ ਫਾਇਦੇ ਨੇ। ਸੋ ਇਸ ਤਰ੍ਹਾਂ ਨੌਜਵਾਨ, ਬਜ਼ੁਰਗ ਅਤੇ ਬੱਚੇ ਸਾਰਿਆਂ ਨੂੰ ਇਹਦੇ ਜਿਹੜੇ ਹੈਗੇ ਨੇ ਸਿਹਤ ਸੰਬੰਧੀ ਬਹੁਤ ਫਾਇਦੇ ਨੇ।
1: ਬਿਲਕੁਲ ਜੀ, ਆਪਾਂ ਇਹਨੂੰ ਖੁਰਾਕ ਦਾ ਹਿੱਸਾ ਬਣਾਈਏ ਅਤੇ ਇਹਦੇ ਸਾਨੂੰ ਫਾਇਦੇ ਹੋਣਗੇ ਅਤੇ ਮੰਗ ਵਧੇਗੀ ਤਾਂ ਜਿਹੜੀ ਇਹਦੀ ਕਿਸਾਨ ਵੀਰਾਂ ਨੂੰ ਵੀ ਫਾਇਦਾ ਹੋਏਗਾ ਜੀ ਇਹਦਾ।
0: ਬਿਲਕੁਲ ਜੀ। ਸੋ ਇਹਦੇ ਵਿੱਚ ਜਿਹੜਾ ਵਪਾਰਕ ਪੱਧਰ 'ਤੇ ਜੋ ਅਸੀਂ ਗੱਲ ਕਰਦੇ ਹਾਂ ਤਾਂ ਸੰਸਾਰਕ ਪੱਧਰ 'ਤੇ ਜਿਹੜਾ ਇਹ ਕਈ ਇਸ ਤਰ੍ਹਾਂ ਦੇ ਪ੍ਰੋਗਰਾਮ ਹੁੰਦੇ ਨੇ, ਜਿਸ ਤਰ੍ਹਾਂ ਇੱਕ ਐਪੀ ਮੋਂਡੀਆ ਪ੍ਰੋਗਰਾਮ ਹੈ ਜਿਹੜਾ ਕਿ ਵਰਲਡ ਲੈਵਲ 'ਤੇ ਹੁੰਦਾ, ਉਹਦੇ ਵਿੱਚ ਵਰਲਡ ਲੈਵਲ 'ਤੇ ਜਿਹੜੇ ਸਾਰੇ ਦੇਸ਼ ਨੇ ਉਹ ਹਿੱਸਾ ਲੈਂਦੇ ਨੇ, ਉੱਥੇ ਜਿਹੜੀਆਂ ਨਵੀਂ

0: ਤਕਨੀਕਾਂ ਨੇ ਜਿਸ ਤਰ੍ਹਾਂ ਕਿ ਉਹਦੇ ਵਿੱਚ ਜਾ ਕੇ ਨਵੀਂ ਇੱਕ ਜਾਗਰੂਕਤਾ ਪੈਦਾ ਹੁੰਦੀ ਹੈ, ਉਹ ਵੀ ਵਪਾਰਕ ਪੱਧਰ 'ਤੇ ਜਿਹੜਾ ਹੈ ਜਦੋਂ ਅਸੀਂ ਗੱਲਾਂ ਕਰਦੇ ਹਾਂ ਤਾਂ ਉਹਦੇ ਵਿੱਚ ਵੀ ਸ਼ਮੂਲੀਅਤ ਕਰਨੀ ਸਾਨੂੰ ਚਾਹੀਦੀ ਹੈ ਅਤੇ ਉਹਦੇ ਬਾਰੇ ਵੀ ਸਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ, ਅਤੇ ਨਾਲ ਦੀ ਨਾਲ ਜਿਹੜਾ ਖਾਸ ਕਰਕੇ ਜੰਮਿਆ ਹੋਇਆ ਸ਼ਹਿਦ ਹੈ ਉਹ ਅਸੀਂ ਜ਼ਰੂਰ ਸਮਝੀਏ ਕਿ ਉਹਦਾ ਜਿਹੜਾ ਜੰਮਣ ਦਾ ਕਾਰਨ ਹੈ ਉਹ ਗਲੂਕੋਜ਼ ਦੀ ਵੱਧ ਮਾਤਰਾ ਹੋਣ ਕਰਕੇ ਜਿਹੜਾ ਕਿ ਉਹ ਕੁਦਰਤੀ ਤੌਰ 'ਤੇ ਜੰਮਦਾ ਹੈ, ਅਤੇ ਇਹਦੇ ਵਿੱਚ ਕੋਈ ਵੀ ਇਸ ਤਰ੍ਹਾਂ ਦੀ ਅਸ਼ੁੱਧਤਾ ਨਹੀਂ ਹੁੰਦੀ, ਜਿਵੇਂ ਬਿਲਕੁਲ ਦੇਸੀ ਘਿਓ ਜੰਮ ਜਾਂਦਾ ਹੈ, ਚਿੱਟਾ ਹੋ ਜਾਂਦਾ, ਜਦੋਂ ਅਸੀਂ ਉਹਨੂੰ ਗਰਮ ਪਾਣੀ ਦੇ ਵਿੱਚ ਕੋਸੇ ਪਾਣੀ 'ਚ ਰੱਖਦੇ ਹਾਂ ਤਾਂ ਉਹ ਤਰਲ ਰੂਪ ਦੇ ਵਿੱਚ ਆ ਜਾਂਦਾ। ਸੋ ਇਸੇ ਤਰੀਕੇ ਨਾਲ ਸ਼ਹਿਦ ਵੀ ਜਿਹੜਾ ਵੈ ਉਹ ਖਾਸ ਕਰਕੇ ਸਰ੍ਹੋਂ ਦਾ ਜਾਂ ਜਿਹੜਾ ਤੋਰੀਏ ਦਾ ਸ਼ਹਿਦ ਆ ਉਹ ਜੰਮ ਜਾਂਦਾ, ਉਹ ਬਿਲਕੁਲ ਸ਼ੁੱਧ ਹੁੰਦਾ ਵੈ, ਅਤੇ ਬਲਕਿ ਬਾਹਰਲੇ ਮੁਲਕ ਜਿਹੜੇ ਨੇ ਉਹ ਜਿਹੜਾ ਜੰਮਿਆ ਹੋਇਆ ਸ਼ਹਿਦ ਆ ਉਹਨੂੰ ਉਹ ਲਾਈਕ ਕਰਦੇ ਨੇ, ਉਹਨੂੰ ਖਾਂਦੇ ਨੇ, ਅਤੇ ਸਾਨੂੰ ਇਸ ਵਾਲੇ ਪਾਸੇ ਜਾਗਰੂਕਤਾ ਵਧਾਉਣ ਦੀ ਲੋੜ ਹੈ।
1: ਬਿਲਕੁਲ ਜੀ। ਸੋ ਅਸੀਂ ਆਸ ਕਰਾਂਗੇ ਕਿ ਸਾਡੇ ਜਿਸ ਤਰ੍ਹਾਂ ਕਿ ਦੁਨੀਆ ਪੱਧਰ ਦੇ ਆਪਾਂ ਦਿਨ ਵੀ ਮਨਾਉਂਦੇ ਹਾਂ ਜੀ ਡਾਕਟਰ ਸਾਹਿਬ, ਸ਼ਹਿਦ ਮੱਖੀਆਂ ਦਾ ਕਿ ਕਿੰਨੀ ਮਹੱਤਤਾ ਹੈਗੀ ਹੈ ਇਹਦੀ, ਖੁਰਾਕ ਦੇ ਤੌਰ 'ਤੇ ਲੈ ਲਓ ਜਾਂ ਜਿਸ ਤਰ੍ਹਾਂ ਅਸੀਂ ਕਿਹਾ ਕਿ ਪਰਾਗਣ ਦੇ ਵਿੱਚ ਬੜਾ ਇਹ ਸਹਾਇਤਾ ਕਰਦੀਆਂ ਨੇ, ਅਤੇ ਇੱਕ ਰੁਜ਼ਗਾਰ ਦਾ ਬਹੁਤ ਵਧੀਆ ਸਾਧਨ ਹੈ, ਵੱਖ ਵੱਖ ਪਦਾਰਥ ਵੀ ਆਪਾਂ ਇਹਨਾਂ ਤੋਂ ਹਾਸਿਲ ਕਰ ਸਕਦੇ ਹਾਂ। ਸੋ ਮੌਸਮ ਦੇ ਮੁਤਾਬਕ ਜੋ ਗੱਲਾਂ ਧਿਆਨ ਰੱਖੀਏ ਤਾਂ ਕਿ ਵੱਧ ਤੋਂ ਵੱਧ ਆਪਾਂ ਇਹਨਾਂ ਤੋਂ ਉਤਪਾਦਨ ਲੈ ਸਕੀਏ। ਸੋ ਡਾਕਟਰ ਪਾਂਡਾ ਜੀ, ਬਹੁਤ ਬਹੁਤ ਸ਼ੁਕਰੀਆ ਜੀ ਇਸ ਸਭ ਜਾਣਕਾਰੀ ਲਈ।
0: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ।
2: ਹਾਂਜੀ ਰੁੜੀਆ ਰਾਮ ਜੀ, ਤੇਜਾ ਸਿੰਘ ਜੀ ਦੋ ਕਬੋਲ ਗਾਉਣ ਦੇ ਲਾਉਂਦੇ ਹਾਂ।
3: ਜ਼ਰੂਰ ਜੀ।

0: ਕੱਲ ਦਾ ਪ੍ਰੋਗਰਾਮ ਇਸ ਤਰ੍ਹਾਂ ਸਵੇਰੇ 6:30 ਤੇ ਖੇਤੀਬਾੜੀ ਪ੍ਰੋਗਰਾਮ ਦੇ ਵਿੱਚ ਸਾਉਣੀ ਦੀਆਂ ਦਾਲਾਂ ਦੀ ਕਾਸ਼ਤਕਾਰੀ ਨੂੰ ਲੈ ਕੇ ਕੁਝ ਜਾਣਕਾਰੀਆਂ ਸਾਂਝੀਆਂ ਕਰਾਂਗੇ
1: ਜੀ।
0: ਤੇ ਸ਼ਾਮਾਂ ਨੂੰ 6:30 ਦਿਹਾਤੀ ਪ੍ਰੋਗਰਾਮ ਦੇ ਵਿੱਚ ਪਰਿਵਾਰ ਦੀ ਮਹੱਤਤਾ ਇਸ ਵਿਸ਼ੇ ਤੇ ਵਾਰਤਾ ਹੋਏਗੀ ਮੌਲਾਨਾ ਅਨਵਰ ਅੰਮ੍ਰਿਤਸਰੀ ਹੋਰਾਂ ਦੀ
1: ਜੀ।
0: ਇਹ ਤੋਂ ਇਲਾਵਾ ਝੀਂਗਾ ਪਾਲਣ ਦੇ ਬਾਬਤ ਡਾਕਟਰ ਮੀਰਾਂਸ ਡੀ ਆਂਸਲ ਜਾਣਕਾਰੀਆਂ ਸਾਂਝੀਆਂ ਕਰਨਗੇ
1: ਜੀ।
0: ਹੋਰ ਵੀ ਗੱਲਾਂ ਬਾਤਾਂ ਗੀਤ ਸੰਗੀਤ ਸਾਰਾ ਕੁਛ ਨਾਲੋਂ ਨਾਲ ਚੱਲੇਗਾ। ਤੇ ਤੇਜਾ ਸਿੰਘ ਜੀ, ਜਿੱਥੋਂ ਤੱਕ ਮੌਸਮ ਦੀ ਗੱਲ ਹੈ, ਚੇਤਾਵਨੀ ਤੇ ਕੋਈ ਹੈ ਨਹੀਂ
1: ਜੀ,
0: ਫਿਰ ਵੀ ਜਿੱਦਾਂ ਕਹਿੰਦੇ ਕਿ ਦਾਤੇ ਦੇ ਰੰਗ ਦਾਤਾ ਹੀ ਜਾਣਦਾ।
1: ਬਿਲਕੁਲ ਜੀ, ਬਿਲਕੁਲ।
0: ਆਪਾਂ ਚੱਲੀਏ ਜੀ, ਜੈ

0: ਹੁਣ ਤੁਸੀਂ ਸੁਣ ਰਹੇ ਸੀ ਦਿਹਾਤੀ ਪ੍ਰੋਗਰਾਮ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ 7:30 ਹੋ ਰਹੇ ਨੇ। ਹੁਣੇ ਥੋੜ੍ਹੀ ਦੇਰ ਤੁਸੀਂ ਸੁਣੋਗੇ ਖਬਰਾਂ ਪੰਜਾਬੀ 'ਚ।
1: ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1 ਇਹ ਪਰਿਵਾਰਕ ਸਿਲਸਿਲਾ ਤੁਸੀਂ ਸੁਣ ਸਕਦੇ ਹੋ ਹਰ ਬੁੱਧਵਾਰ ਸ਼ਾਮ 6:30 ਦਿਹਾਤੀ ਪ੍ਰੋਗਰਾਮ ਦੇ ਵਿੱਚ। ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1।

0: ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਬ੍ਰਿਕਸ ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿੱਚ ਹਿੱਸਾ ਲੈਣ ਵਾਲੇ ਵਿਦੇਸ਼ ਮੰਤਰੀਆਂ ਨਾਲ ਮੁਲਾਕਾਤ ਕੀਤੀ ਹੈ। ਚੋਣ ਕਮਿਸ਼ਨ ਨੇ ਪੰਜਾਬ ਸਮੇਤ 16 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਤੀਜੇ ਗੇੜ 'ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ SIR ਕਰਾਉਣ ਦਾ ਐਲਾਨ ਕੀਤਾ ਹੈ। ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਹੈ ਕਿ ਪੰਜਾਬ ਵਿੱਚ ਰੇਲਵੇ ਦਾ ਬੇਮਿਸਾਲ ਵਿਕਾਸ ਹੋ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਫਿੰਗ ਨੇ ਪੇਚਿੰਗ ਵਿੱਚ ਗੱਲਬਾਤ ਦੌਰਾਨ ਵਪਾਰ, ਤਕਨਾਲੋਜੀ ਅਤੇ ਖੇਤਰੀ ਸੁਰੱਖਿਆ ਨੂੰ ਲੈ ਕੇ ਤਣਾਅ ਦੇ ਬਾਵਜੂਦ ਸਹਿਯੋਗ ਦੀ ਲੋੜ 'ਤੇ ਜ਼ੋਰ ਦਿੱਤਾ ਹੈ। ਅਤੇ IPL ਕ੍ਰਿਕਟ ਵਿੱਚ ਅੱਜ ਧਰਮਸ਼ਾਲਾ ਵਿੱਚ ਪੰਜਾਬ ਕਿੰਗਸ ਦਾ ਮੁਕਾਬਲਾ ਮੁੰਬਈ ਇੰਡੀਅਨਸ ਨਾਲ ਹੋ ਰਿਹਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਬ੍ਰਿਕਸ ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿੱਚ ਹਿੱਸਾ ਲੈਣ ਵਾਲੇ ਵਿਦੇਸ਼ ਮੰਤਰੀਆਂ ਨਾਲ ਮੁਲਾਕਾਤ ਕੀਤੀ। ਰੂਸ ਦੇ ਵਿਦੇਸ਼ ਮੰਤਰੀ ਸਰਗੇ ਲਾਵਰੋਫ, ਈਰਾਨ ਦੇ ਵਿਦੇਸ਼ ਮੰਤਰੀ ਅਬਾਸ ਅਰਾਗਜੀ, ਦੱਖਣੀ ਅਫਰੀਕਾ ਦੇ ਵਿਦੇਸ਼ ਮੰਤਰੀ ਰੋਨਾਲਡ ਲਾਮੋਲਾ ਅਤੇ ਬ੍ਰਾਜ਼ੀਲ ਦੇ ਵਿਦੇਸ਼ ਮੰਤਰੀ ਮੋਰੋ ਵੀਏਰਾ ਸਮੇਤ ਹੋਰਾਂ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਹਨਾਂ ਮੀਟਿੰਗਾਂ ਵਿੱਚ ਦਿੱਲੀ ਵਿੱਚ ਚੱਲ ਰਹੀ ਬ੍ਰਿਕਸ ਵਿਦੇਸ਼ ਮੰਤਰੀਆਂ ਦੀ ਮੀਟਿੰਗ ਦੌਰਾਨ ਹੋਈਆਂ। ਇਸ ਤੋਂ ਪਹਿਲਾਂ ਆਪਣੇ ਉਦਘਾਟਨੀ ਭਾਸ਼ਣ ਵਿੱਚ ਵਿਦੇਸ਼ ਮੰਤਰੀ ਡਾਕਟਰ SJ ਨੇ ਕਿਹਾ ਕਿ ਸ਼ਾਂਤੀ ਅਤੇ ਸੁਰੱਖਿਆ ਵਿਸ਼ਵ ਵਿਵਸਥਾ ਦੇ ਕੇਂਦਰ 'ਚ ਨੇ। ਉਹਨਾਂ ਕਿਹਾ ਕਿ ਹਾਲ ਹੀ ਦੇ ਟਕਰਾਵਾਂ ਨੇ ਗੱਲਬਾਤ ਅਤੇ ਕੂਟਨੀਤੀ ਦੀ ਮਹੱਤਤਾ ਨੂੰ ਹੋਰ ਵਧਾ ਦਿੱਤਾ ਹੈ। ਉਹਨਾਂ ਕਿਹਾ ਕਿ ਤਕਨੀਕੀ ਤਰੱਕੀ ਅੰਤਰਰਾਸ਼ਟਰੀ ਦ੍ਰਿਸ਼ ਨੂੰ ਮੁੜ ਆਕਾਰ ਦੇ ਰਹੀ ਹੈ ਅਤੇ ਚੰਗੇ ਸ਼ਾਸਨ ਅਤੇ ਸਮਾਵੇਸ਼ੀ ਵਿਕਾਸ ਲਈ ਇਸ ਦਾ ਲਾਭ ਉਠਾਇਆ ਜਾ ਸਕਦਾ ਹੈ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਚੱਲ ਰਹੇ ਟਕਰਾਅ, ਆਰਥਿਕ ਅਨਿਸ਼ਚਿਤਤਾਵਾਂ ਅਤੇ ਵਪਾਰ, ਤਕਨਾਲੋਜੀ ਅਤੇ ਜਲਵਾਯੂ ਨਾਲ ਸੰਬੰਧਿਤ ਚੁਣੌਤੀਆਂ ਆਲਮੀ ਦ੍ਰਿਸ਼ ਨੂੰ ਆਕਾਰ ਦੇ ਰਹੀਆਂ ਨੇ ਅਤੇ ਇਹ ਉਮੀਦ ਵੱਧ ਰਹੀ ਹੈ ਕਿ ਬ੍ਰਿਕਸ ਇਹਨਾਂ ਚੁਣੌਤੀਆਂ ਵਿੱਚ ਇੱਕ ਰਚਨਾਤਮਕ ਅਤੇ ਫੈਸਲਾਕੁੰਨ ਭੂਮਿਕਾ ਨਿਭਾਏਗਾ। ਡਾਕਟਰ ਜੈਸ਼ੰਕਰ ਨੇ ਬ੍ਰਿਕਸ ਢਾਂਚੇ ਅੰਦਰ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਭਾਗੀਦਾਰ ਦੇਸ਼ਾਂ ਦੀ ਮੌਜੂਦਗੀ ਅਤੇ ਨਿਰੰਤਰ ਵਚਨਬੱਧਤਾ ਲਈ ਧੰਨਵਾਦ ਪ੍ਰਗਟ ਕੀਤਾ। ਉਹਨਾਂ ਕਿਹਾ ਕਿ ਬਹੁਤ ਸਾਰੇ ਦੇਸ਼ ਊਰਜਾ, ਭੋਜਨ, ਖਾਦ ਅਤੇ ਸਿਹਤ ਸੁਰੱਖਿਆ ਨਾਲ ਸੰਬੰਧਿਤ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਨੇ। ਰੂਸੀ ਵਿਦੇਸ਼ ਮੰਤਰੀ ਸਰਗੇ ਲਾਵਰੋਵ ਨੇ ਅੱਜ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਸ਼੍ਰੀ ਲਾਵਰੋਵ ਨੇ ਸ਼੍ਰੀ ਮੋਦੀ ਨੂੰ ਰਾਸ਼ਟਰਪਤੀ ਪੁਤਿਨ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਪਿਛਲੇ ਸਾਲ ਦਸੰਬਰ ਵਿੱਚ 23ਵੇਂ ਭਾਰਤ ਰੂਸ ਸਾਲਾਨਾ ਸੰਮੇਲਨ 'ਚ ਮੁਲਾਕਾਤ ਤੋਂ ਬਾਅਦ ਦੁਵੱਲੇ ਸਹਿਯੋਗ ਵਿੱਚ ਹੋਈ ਪ੍ਰਗਤੀ ਬਾਰੇ ਜਾਣਕਾਰੀ ਦਿੱਤੀ। ਰੂਸੀ ਵਿਦੇਸ਼ ਮੰਤਰੀ ਅਤੇ ਪ੍ਰਧਾਨ ਮੰਤਰੀ ਨੇ ਯੂਕਰੇਨ ਅਤੇ ਪੱਛਮੀ ਏਸ਼ੀਆ ਦੀ ਹਾਲਤ ਸਮੇਤ ਆਪਸੀਅਤ ਦੇ ਵੱਖ ਵੱਖ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕੀਤਾ। ਭਾਰਤੀ ਚੋਣ ਕਮਿਸ਼ਨ ਨੇ ਪੰਜਾਬ, ਹਰਿਆਣਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ SIR ਕਰਨ ਦਾ ਐਲਾਨ ਕੀਤਾ ਹੈ। ਕੁੱਲ ਮਿਲਾ ਕੇ ਤੀਜੇ ਗੇੜ ਵਿੱਚ ਦੇਸ਼ ਭਰ ਦੇ 16 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ SIR ਕਰਾਈ ਜਾ ਰਹੀ ਹੈ। ਪੰਜਾਬ ਵਿੱਚ 24,453 ਬੂਥ ਪੱਧਰੀ ਅਧਿਕਾਰੀ BLO 25 ਜੂਨ ਤੋਂ 24 ਜੁਲਾਈ ਤੱਕ 2,14,56,297 ਵੋਟਰਾਂ ਤੋਂ ਅੰਕੜੇ ਇਕੱਤਰ ਕਰਨ ਲਈ ਘਰ ਘਰ ਜਾਣਗੇ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਅਨੰਦਿਤਾ ਮਿੱਤਰਾ ਨੇ ਅੱਜ ਚੰਡੀਗੜ੍ਹ ਵਿੱਚ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ SIR ਦਾ ਉਦੇਸ਼ ਇਹ ਹੈ ਕਿ ਕੋਈ ਵੀ ਯੋਗ ਨਾਗਰਿਕ ਵੋਟਰ ਸੂਚੀ ਤੋਂ ਬਾਹਰ ਨਾ ਰਹੇ ਅਤੇ ਕਿਸੇ ਵੀ ਅਯੋਗ ਵਿਅਕਤੀ ਨੂੰ ਇਸ ਵਿੱਚ ਸ਼ਾਮਲ ਨਾ ਕੀਤਾ ਜਾਏ। ਉਹਨਾਂ ਕਿਹਾ ਕਿ ਅੰਤਿਮ ਵੋਟਰ ਸੂਚੀਆਂ 1 ਅਕਤੂਬਰ ਨੂੰ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ।
1: ਅੱਜ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਪੰਜਾਬ ਲਈ ਵੋਟਰ ਸ਼ਡਿਊਲ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਅਨਾਊਂਸ ਕਰ ਦਿੱਤਾ ਗਿਆ ਹੈ। ਜਿਹੜੀ ਪ੍ਰਿਪਰੇਸ਼ਨਸ ਹੈਗੀਆਂ ਜਿਹਦੇ ਵਿੱਚ ਅਸੀਂ ਟ੍ਰੇਨਿੰਗ ਤੇ ਹੋਰ ਤਿਆਰੀਆਂ ਕਰਾਂਗੇ। 15 ਜੂਨ ਆਨਵਰਡ ਹੈਗੀ ਰੈਸ਼ਨਲਾਈਜੇਸ਼ਨ ਆਫ ਪੋਲਿੰਗ ਸਟੇਸ਼ਨ 24 ਜੁਲਾਈ ਨੂੰ ਹੋਣਾ ਹੈ। ਜਿਹੜਾ ਪਬਲੀਕੇਸ਼ਨ ਆਫ ਡਰਾਫਟ ਰੋਲ ਹੈ ਉਹ ਹੋਣਾ ਹੈ 31 ਜੁਲਾਈ 2026। ਉਹ ਤੋਂ ਬਾਅਦ ਉਹਦੇ ਉੱਤੇ ਜਿਹੜੇ ਕਲੇਮਸ ਹਨ ਉੱਤੇ ਇਨਵਾਈਟ ਕੀਤੇ ਜਾਣੇ ਹੈ ਉਹ 31 ਜੁਲਾਈ 2026 ਤੋਂ ਲੈ ਕੇ 30 ਅਗਸਤ 2026 ਤੱਕ ਕੀਤੇ ਜਾਣੇ ਹੈ। ਜਿਹੜਾ ਨੋਟਿਸ ਦਾ ਪੀਰੀਅਡ ਹੋਊਗਾ ਉਹ ਫੇਸ ਹੋਊਗਾ 31 ਜੁਲਾਈ 2026 ਤੋਂ ਲੈ ਕੇ 28 ਸਪਟੈਂਬਰ 2026 ਤੱਕ। ਜਿਹੜਾ ਫਾਈਨਲ ਇਲੈਕਟੋਰਲ ਰੋਲ ਦੀ ਪਬਲੀਕੇਸ਼ਨ ਹੈ ਉਹ ਹੋਣਾ ਹੈ 1 ਅਕਟੂਬਰ 2026। SIR ਕੰਡਕਟ ਕਰਨ ਦਾ ਮੋਟੋ ਇਹ ਹੈ ਨੋ ਐਲੀਜੀਬਲ ਸਿਟੀਜ਼ਨ ਇਜ਼ ਲੈਫਟ ਆਊਟ ਵਾਈਲ ਨੋ ਇਨਐਲੀਜੀਬਲ ਪਰਸਨ ਇਜ਼ ਇਨਕਲੂਡਿਡ ਇਨ ਦਾ ਇਲੈਕਟੋਰਲ ਰੋਲ।
0: ਹਰਿਆਣਾ ਅਤੇ ਚੰਡੀਗੜ੍ਹ ਵਿੱਚ BLO 15 ਜੂਨ ਤੋਂ 14 ਜੁਲਾਈ ਤੱਕ ਘਰਾਂ ਦਾ ਦੌਰਾ ਕਰਨਗੇ ਅਤੇ ਅੰਤਿਮ ਵੋਟਰ ਸੂਚੀਆਂ 22 ਸਤੰਬਰ ਨੂੰ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ। ਕਾਂਗਰਸ ਨੇ 10 ਦਿਨਾਂ ਦੀ ਉਤਸੁਕਤਾ ਨੂੰ ਖਤਮ ਕਰਦਿਆਂ ਅੱਜ VD ਸਤੀਸ਼ਨ ਨੂੰ ਕੇਰਲਮ ਦਾ ਨਵਾਂ ਮੁੱਖ ਮੰਤਰੀ ਐਲਾਨ ਦਿੱਤਾ ਹੈ। ਇਹ ਐਲਾਨ ਕਾਂਗਰਸ ਆਗੂਆਂ ਅਜੇ ਮਾਕਨ, ਮੁਕੁਲ ਵਾਸਨਿਕ ਅਤੇ ਦੀਪਾ ਦਾਸ ਮੁਨਸ਼ੀ ਨੇ ਨਵੀਂ ਦਿੱਲੀ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਕੀਤਾ। ਹੁਣ ਕਾਂਗਰਸ ਦੀ ਅਗਵਾਈ ਵਾਲਾ UDF ਰਾਜ ਵਿੱਚ ਸਰਕਾਰ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰੇਗਾ। UDF ਨੇ ਕੇਰਲਮ

0: ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਲਓ ਹੁਣ ਸੁਣੋ ਖਬਰਾਂ ਪੰਜਾਬੀ ਚ।
1: ਨਮਸਕਾਰ, ਇਹ ਆਕਾਸ਼ਵਾਣੀ ਹੈ।

0: ਵਿਧਾਨ ਸਭਾ ਚੋਣਾਂ ਵਿੱਚ ਦੋ ਤਿਹਾਈ ਤੋਂ ਵੱਧ ਬਹੁਮਤ ਹਾਸਲ ਕੀਤਾ ਸੀ, ਪਰ ਵੱਖ-ਵੱਖ ਧੜਿਆਂ ਵੱਲੋਂ ਕੀਤੀ ਜਾ ਰਹੀ ਲੌਬਿੰਗ ਅਤੇ ਜ਼ਮੀਨੀ ਪੱਧਰ ਦੇ ਵਰਕਰਾਂ ਦੇ ਵਿਰੋਧ ਨੇ ਪਾਰਟੀ ਨੂੰ ਆਪਣੇ ਮੁੱਖ ਮੰਤਰੀ ਉਮੀਦਵਾਰ ਬਾਰੇ ਫੈਸਲਾ ਲੈਣ ਤੋਂ ਰੋਕ ਰੱਖਿਆ ਸੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਹੈਂਡਲ ਹੈ @AIRRNewsਜਲੰਧਰ। ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਹੈ ਕਿ ਪੰਜਾਬ ਵਿੱਚ ਰੇਲਵੇ ਦਾ ਵਿਕਾਸ ਬੇਮਿਸਾਲ ਪੱਧਰ 'ਤੇ ਹੋ ਰਿਹਾ ਹੈ। 2026-27 ਵਿੱਚ ਪੰਜਾਬ ਲਈ ਰੇਲਵੇ ਬਜਟ ਵੰਡ 5673 ਕਰੋੜ ਰੁਪਏ ਤੱਕ ਵੱਧ ਗਈ ਹੈ, ਜੋ ਕਿ 2009-14 ਦੌਰਾਨ ਸਾਲਾਨਾ ਔਸਤ ਵੰਡ ਨਾਲੋਂ ਲਗਭਗ 25 ਗੁਣਾ ਵੱਧ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਸੂਬੇ ਭਰ ਵਿੱਚ 26,000 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟ ਚੱਲ ਰਹੇ ਨੇ। ਅੱਜ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਅਤੇ ਪੱਛਮੀ ਬੰਗਾਲ ਵਿੱਚ ਨਿਊ ਜਲਪਾਈਗੁੜੀ ਵਿਚਕਾਰ ਹਫ਼ਤਾਵਾਰੀ ਅੰਮ੍ਰਿਤ ਭਾਰਤ ਐਕਸਪ੍ਰੈਸ ਰੇਲ ਗੱਡੀ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕਰਨ ਬਾਅਦ ਉਨ੍ਹਾਂ ਕਿਹਾ ਕਿ ਇਹ ਰੇਲ ਗੱਡੀ ਉੱਤਰੀ ਅਤੇ ਪੂਰਬੀ ਭਾਰਤ ਵਿਚਕਾਰ ਰੇਲ ਸੰਪਰਕ ਨੂੰ ਮਜ਼ਬੂਤ ਕਰੇਗੀ। ਇਸ ਨਾਲ ਪ੍ਰਵਾਸੀ ਮਜ਼ਦੂਰਾਂ, ਵਿਦਿਆਰਥੀਆਂ, ਕਾਰੋਬਾਰੀਆਂ, ਸੈਲਾਨੀਆਂ, ਸ਼ਰਧਾਲੂਆਂ ਅਤੇ ਪੰਜਾਬ, ਉੱਤਰ ਪ੍ਰਦੇਸ਼, ਬਿਹਾਰ ਅਤੇ ਪੱਛਮੀ ਬੰਗਾਲ ਵਿਚਕਾਰ ਸਫ਼ਰ ਕਰਨ ਵਾਲੇ ਪਰਿਵਾਰਾਂ ਨੂੰ ਕਿਫਾਇਤੀ, ਆਰਾਮਦਾਇਕ ਅਤੇ ਲੰਮੀ ਦੂਰੀ ਦੀਆਂ ਆਧੁਨਿਕ ਯਾਤਰਾ ਸਹੂਲਤਾਂ ਨਾਲ ਕਾਫ਼ੀ ਲਾਭ ਹੋਏਗਾ।
1: ਸ਼੍ਰੀ ਅੰਮ੍ਰਿਤਸਰ ਸਾਹਿਬ, ਬਹੁਤ ਲੋਕ ਨੇ ਸ਼ਰਧਾਲੂ ਜਿਹੜੇ ਯੂਪੀ ਚੋਂ, ਬਿਹਾਰ ਚੋਂ, ਦਰਬਾਰ ਸਾਹਿਬ, ਦੁਰਗਿਆਣਾ ਮੰਦਿਰ, ਜਲਿਆਂਵਾਲਾ ਬਾਗ, ਹਰ ਜਗ੍ਹਾ ਆਉਂਦੇ ਆ। ਤੇ ਇਹ ਇੱਕ ਐਸੀ ਟ੍ਰੇਨ ਆ ਜਿਹਦਾ 50-100 ਰੁਪਈਆ ਟਿਕਟ ਆ, ਤੇ ਇਹ ਟ੍ਰੇਨ ਸ਼ੁਰੂ ਕੀਤੀ ਆ। ਇੱਕ ਤਾਂ ਸਭ ਤੋਂ ਸੇਫਟੀ ਵਾਈਜ਼ ਉਹਦਾ ਬਹੁਤ ਧਿਆਨ ਰੱਖਿਆ ਗਿਆ। ਸਪੀਡ 130 ਕਿਲੋਮੀਟਰ ਦੀ ਸਪੀਡ ਆ। ਇਹਦੇ ਬਾਥਰੂਮ ਸੈਨੇਟਾਈਜ਼ ਕਰਨ ਲਈ ਉਹ ਸੁਵਿਧਾ ਹੈ। ਬਟਨ ਦੱਬ ਕੇ ਉਹ ਕੋਈ ਵੀ ਜੇ ਕੋਈ ਪ੍ਰੋਬਲਮ ਆ ਗਈ, ਉਹ ਸਪੀਕਰ ਤੋਂ ਬੋਲ ਕੇ ਸਿੱਧਾ ਪਾਇਲਟ ਕੋਲ, ਜਿੰਨੇ ਟੀਟੀ ਜਾਂ ਹੋਰ ਸਟਾਫ ਆ, ਇੱਕਦਮ ਉਹਨਾਂ ਨੂੰ ਅਲਰਟ ਕਰੂਗਾ। ਇਹ ਸਿਸਟਮ ਇਹਦੇ ਵਿੱਚ ਆ।
0: ਮੰਤਰੀ ਨੇ ਖੁਲਾਸਾ ਕੀਤਾ ਕਿ ਭਾਰਤੀ ਰੇਲਵੇ ਨੇ ਅੰਮ੍ਰਿਤਸਰ ਵਿੱਚ ਕਰੀਬ 502 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਇੱਕ ਵਿਸ਼ਵ ਪੱਧਰੀ ਰੇਲਵੇ ਸਟੇਸ਼ਨ ਦੀ ਯੋਜਨਾ ਬਣਾਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਪੰਜਾਬ ਭਰ ਦੇ 30 ਰੇਲਵੇ ਸਟੇਸ਼ਨਾਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਨਾਲ ਮੁੜ ਵਿਕਸਿਤ ਕੀਤਾ ਜਾ ਰਿਹਾ ਹੈ। ਸਰਕਾਰ ਨੇ ਕਿਹਾ ਕਿ ਦੇਸ਼ ਭਰ ਵਿੱਚ ਕੱਚੇ ਤੇਲ, LPG ਅਤੇ ਕੁਦਰਤੀ ਗੈਸ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਅਸਰਦਾਰ ਕਦਮ ਚੁੱਕੇ ਗਏ ਨੇ। ਨਵੀਂ ਦਿੱਲੀ ਵਿੱਚ ਪੱਛਮੀ ਏਸ਼ੀਆ ਦੇ ਘਟਨਾਕ੍ਰਮ ਬਾਰੇ ਕੰਤਰ ਮੰਤਰਾਲਾ ਪ੍ਰੈਸ ਕਾਨਫਰੰਸ ਵਿੱਚ ਬੋਲਦਿਆਂ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ 'ਚ ਜੁਆਇੰਟ ਸਕੱਤਰ ਸੁਜਾਤਾ ਸ਼ਰਮਾ ਨੇ ਕਿਹਾ ਕਿ ਦੇਸ਼ ਭਰ ਵਿੱਚ ਘਰੇਲੂ LPG ਸਪਲਾਈ ਸੁਚਾਰੂ ਢੰਗ ਨਾਲ ਜਾਰੀ ਹੈ ਅਤੇ ਕਿਸੇ ਵੀ ਵੰਡ ਕੇਂਦਰ 'ਤੇ ਸਪਲਾਈ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਅੱਗੇ ਕਿਹਾ ਕਿ ਤੇਲ ਸ਼ੋਧ ਕਾਰਖਾਨੇ ਵੱਧ ਤੋਂ ਵੱਧ ਸਮਰੱਥਾ ਨਾਲ ਕੰਮ ਕਰ ਰਹੇ ਅਤੇ LPG ਸਪਲਾਈ ਵਧੀ ਹੈ।
2: भारत सरकार ने कई इफेक्टिव स्टेप्स लिए हैं, जिसके चलते हमारे पास पेट्रोल, डीजल, LPG और नेचुरल गैस के पर्याप्त स्टॉक्स अवेलेबल हैं। हमारी रिफाइनरीज ऑप्टिमम कैपेसिटी पर ऑपरेट कर रही हैं और LPG प्रोडक्शन भी इंक्रीज किया जा चुका है। हमारे किसी भी रिटेल आउटलेट पर और LPG डिस्ट्रीब्यूटरशिप पर कोई ड्राई आउट रिपोर्टेड नहीं है। सब जगह पर नॉर्मल ऑपरेशन चल रहे हैं।
0: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਫਿੰਗ ਨੇ ਅੱਜ ਬੀਜਿੰਗ ਵਿੱਚ ਗੱਲਬਾਤ ਕੀਤੀ। ਵਪਾਰ, ਤਕਨਾਲੋਜੀ ਅਤੇ ਖੇਤਰੀ ਸੁਰੱਖਿਆ ਨੂੰ ਲੈ ਕੇ ਤਣਾਅ ਦੇ ਬਾਵਜੂਦ ਦੋਵਾਂ ਨੇਤਾਵਾਂ ਨੇ ਟਕਰਾਅ ਦੀ ਬਜਾਏ ਸਹਿਯੋਗ 'ਤੇ ਜ਼ੋਰ ਦਿੱਤਾ ਹੈ। ਇਹ ਦੌਰਾ ਟਰੰਪ ਦੇ ਰਾਸ਼ਟਰਪਤੀ ਵਜੋਂ ਉਨ੍ਹਾਂ ਦੇ ਦੂਜੇ ਕਾਰਜਕਾਲ ਦੌਰਾਨ ਚੀਨ ਦਾ ਪਹਿਲਾ ਦੌਰਾ ਹੈ। ਵਾਈਟ ਹਾਊਸ ਅਨੁਸਾਰ ਦੋਵੇਂ ਨੇਤਾ ਇਸ ਗੱਲ 'ਤੇ ਸਹਿਮਤ ਹੋਏ ਕਿ ਊਰਜਾ ਦੇ ਨਿਰਵਿਘਨ ਪ੍ਰਵਾਹ ਨੂੰ ਯਕੀਨੀ ਬਣਾਉਣ ਲਈ ਹੋਰਮੂਜ਼ ਸਟੇਟ ਖੁੱਲ੍ਹਾ ਰਹਿਣਾ ਚਾਹੀਦਾ ਹੈ। ਵਾਈਟ ਹਾਊਸ ਨੇ ਕਿਹਾ ਕਿ ਸ਼੍ਰੀ ਟਰੰਪ ਦੀ ਰਾਸ਼ਟਰਪਤੀ ਸ਼ੀ ਨਾਲ ਮੁਲਾਕਾਤ ਲਾਭਕਾਰੀ ਰਹੀ। ਮੀਟਿੰਗ ਤੋਂ ਬਾਅਦ ਸੰਬੋਧਨ ਕਰਦਿਆਂ ਚੀਨੀ ਰਾਸ਼ਟਰਪਤੀ ਨੇ ਟਕਰਾਅ ਦੀ ਬਜਾਏ ਸਹਿਯੋਗ ਨੂੰ ਉਤਸ਼ਾਹਿਤ ਕਰਨ 'ਤੇ ਜ਼ੋਰ ਦਿੱਤਾ। ਮੱਧ ਪ੍ਰਦੇਸ਼ ਦੇ ਦੇਵਾਸ ਜ਼ਿਲ੍ਹੇ ਵਿੱਚ ਇੱਕ ਪਟਾਕਾ ਫੈਕਟਰੀ ਵਿੱਚ ਹੋਏ ਵੱਡੇ ਧਮਾਕੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ ਨੇ। ਧਮਾਕੇ ਤੋਂ ਬਾਅਦ ਫੈਕਟਰੀ ਵਿੱਚ ਅੱਗ ਲੱਗ ਗਈ ਅਤੇ ਪੂਰਾ ਇਲਾਕਾ ਧੂੰਏ ਨਾਲ ਭਰ ਗਿਆ। IPL ਕ੍ਰਿਕਟ ਵਿੱਚ ਅੱਜ ਧਰਮਸ਼ਾਲਾ ਦੇ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿੱਚ ਪੰਜਾਬ ਕਿੰਗਸ ਦਾ ਮੁਕਾਬਲਾ ਮੁੰਬਈ ਇੰਡੀਅਨਸ ਨਾਲ ਹੋ ਰਿਹਾ। ਮੁੰਬਈ ਇੰਡੀਅਨਸ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਬ੍ਰਿਕਸ ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿੱਚ ਹਿੱਸਾ ਲੈਣ ਵਾਲੇ ਵਿਦੇਸ਼ ਮੰਤਰੀਆਂ ਨਾਲ ਮੁਲਾਕਾਤ ਕੀਤੀ ਹੈ। ਚੋਣ ਕਮਿਸ਼ਨ ਨੇ ਪੰਜਾਬ ਸਮੇਤ 16 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਤੀਜੇ ਗੇੜ 'ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ SIR ਕਰਾਉਣ ਦਾ ਐਲਾਨ ਕੀਤਾ ਹੈ। ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਪੰਜਾਬ ਵਿੱਚ ਰੇਲਵੇ ਦਾ ਬੇਮਿਸਾਲ ਵਿਕਾਸ ਹੋ ਰਿਹਾ ਹੈ ਅਤੇ IPL ਕ੍ਰਿਕਟ ਵਿੱਚ ਅੱਜ ਧਰਮਸ਼ਾਲਾ ਵਿੱਚ ਪੰਜਾਬ ਕਿੰਗਸ ਦਾ ਮੁਕਾਬਲਾ ਮੁੰਬਈ ਇੰਡੀਅਨਸ ਨਾਲ ਹੋ ਰਿਹਾ ਹੈ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਬੁਲੇਟਿਨ ਪੜ੍ਹ ਕੇ ਸਵੇਰੇ 8:30 'ਤੇ ਹੋਏਗਾ। ਨਮਸਕਾਰ।
3: ਇਹ ਆਕਾਸ਼ਵਾਣੀ ਹੈ। ਆਓ ਹੁਣ ਸੁਣਦੇ ਹਾਂ ਸਮਾਚਾਰ ਦਰਸ਼ਨ।

0: ਆਕਾਸ਼ਵਾਣੀ ਜਲੰਧਰ ਤੋਂ ਸਮਾਚਾਰ ਦਰਸ਼ਨ ਦੇ ਇੱਕ ਨਵੇਂ ਅੰਕ ਨਾਲ ਮੈਂ ਸਰਬਜੀਤ ਕੌਰ। ਅੱਜ ਦੀ ਕੜੀ ਵਿੱਚ ਤੁਸੀਂ ਸੁਣੋਗੇ, ਪੱਛਮੀ ਏਸ਼ੀਆ ਸੰਕਟ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਈਂਧਨ ਤੇ ਨਿਰਭਰਤਾ ਘਟਾਉਣ ਅਤੇ ਖੁਰਾਕੀ ਤੇਲ ਦੀ ਖਪਤ ਘੱਟ ਕਰਕੇ ਦੇਸ਼ ਹਿੱਤ ਵਿੱਚ ਅੱਗੇ ਆਉਣ ਦੀ ਅਪੀਲ ਬਾਰੇ ਲੋਕਾਂ ਦੇ ਵਿਚਾਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ਵਿੱਚ ਨਾਗਰਿਕਾਂ ਨੂੰ ਪੱਛਮੀ ਏਸ਼ੀਆ ਸੰਕਟ ਕਰਕੇ ਦਰਾਮਦ ਕੀਤੇ ਈਂਧਨ ਤੇ ਨਿਰਭਰਤਾ ਘਟਾ ਕੇ ਤੇ ਚੁਗਿਰਦੇ ਲਈ ਸੁਖਾਵੇਂ ਵਿਕਲਪ ਅਪਣਾਉਂਦਿਆਂ ਆਰਥਿਕ ਸਥਿਰਤਾ ਵਿੱਚ ਯੋਗਦਾਨ ਪਾਉਣ ਦੀਆਂ ਅਪੀਲਾਂ ਕੀਤੀਆਂ ਨੇ।
1: ਪਿਛਲੇ ਕੁਝ ਵਰਸੋਂ ਮੇਂ ਦੁਨੀਆ ਲਗਾਤਾਰ ਅਸਥਿਰ ਪਰਿਸਥਿਤੀਆਂ ਸੇ ਗੁਜ਼ਰ ਰਹੀ ਹੈ। ਪਹਿਲੇ ਕੋਰੋਨਾ ਕਾ ਸੰਕਟ, ਫਿਰ ਵੈਸ਼ਵਿਕ ਆਰਥਿਕ ਚੁਣੌਤੀਆਂ ਔਰ ਅਬ ਪਸ਼ਚਿਮ ਏਸ਼ੀਆ ਮੇਂ ਬੜਤਾ ਤਣਾਅ। ਅਗਰ ਕੋਰੋਨਾ ਮਹਾਮਾਰੀ ਇਸ ਸਦੀ ਕਾ ਸਬਸੇ ਬੜਾ ਸੰਕਟ ਥੀ ਤੋ ਪਸ਼ਚਿਮ ਏਸ਼ੀਆ ਮੇਂ ਯੁੱਧ ਸੇ ਬਣੀ ਪਰਿਸਥਿਤੀਆਂ ਇਸ ਦਸ਼ਕ ਕੇ ਬੜੇ ਸੰਕਟੋਂ ਮੇਂ ਸੇ ਏਕ ਹੈ। ਐਸੇ ਸਮੇਂ ਮੇਂ ਦੇਸ਼ ਕੋ ਜਨ ਭਾਗੀਦਾਰੀ ਕੀ ਸ਼ਕਤੀ ਕੀ ਬਹੁਤ ਬੜੀ ਆਵਸ਼ਕਤਾ ਹੈ। ਆ ਜ਼ਰੂਰਤ ਹੈ कि हम सब मिलकर अपना दायित्व निभाएं, देश के संसाधनों पर पड़ने वाले बोझ को कम करें, पेट्रोल डीजल का उपयोग कम करें, इलेक्ट्रिक बस और पब्लिक ट्रांसपोर्ट का अधिक इस्तेमाल करें, कार पुलिंग को बढ़ावा दें। ये जरूरी है कि सरकारी और प्राइवेट दोनों ही दफ्तरों में वर्क फ्रॉम होम को प्राथमिकता दी जाए। मैं कुछ स्कूलों से भी आग्रह करूंगा कि कुछ समय के लिए ऑनलाइन क्लासेज की व्यवस्था पर काम करें। मैं आप सबसे आग्रह करूंगा कि जब तक हालात सामान्य न हो हम सोने की खरीद को टाले।
0: प्रधानमंत्री ने सारिया नु रल के अगे आउण अते देश दे वसीलियां ते पैण वाले बोझ नु घटाउण च अपनी जिम्मेवारी निभाउण दी अपील कीती है। ਪ੍ਰਧਾਨ ਮੰਤਰੀ ਨੇ ਸਭ ਤੋਂ ਪਹਿਲਾਂ ਇਸ ਤੇ ਆਪ ਅਮਲ ਕਰਦਿਆਂ ਆਪਣੇ ਕਾਫਿਲੇ ਦੇ ਵਾਹਨਾਂ ਦੀ ਗਿਣਤੀ ਘਟਾ ਦਿੱਤੀ। ਇਸੇ ਤਰ੍ਹਾਂ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਵੀ ਇਸ ਦਿਸ਼ਾ 'ਚ ਕਦਮ ਚੁੱਕਿਆ ਤੇ ਆਪਣੇ ਦਫ਼ਤਰ 'ਚ ਵਾਹਨਾਂ ਦੀ ਵਰਤੋਂ ਨੂੰ ਘਟਾਇਆ।
2: ਹਮਾਰਾ ਸਾਰਾ ਸਟਾਫ ਆਪਣੀ ਸਾਈਕਲ ਪੇ ਆਏਂਗੇ ਜਾਂ ਆਪਣੇ ਕਿਸੇ ਪਰਿਵਾਰ ਕੇ ਲੋਗੋਂ ਕੋ ਲੇਕਰ ਆਏਂਗੇ। ਹਮਾਰਾ ਯਹਾਂ ਕਾ ਜੋ ਫੋਰ ਵੀਲਰ ਹੈ ਕੋਈ ਉਪਯੋਗ ਨਹੀਂ ਕਰੇਗਾ ਆਫਿਸ ਮੇਂ। ਅਭੀ ਪਹਿਲੇ ਯਹਾਂ ਸੇ ਸ਼ੁਰੂਆਤ ਕਰੇਂਗੇ, ਫਿਰ ਵਿਦਿਆਲਿਓਂ ਸੇ ਕਰੇਂਗੇ।
0: ਆਓ ਸੁਣਦੇ ਹਾਂ ਕਿ ਲੋਕ ਕਿਵੇਂ ਪ੍ਰਧਾਨ ਮੰਤਰੀ ਦੀ ਅਪੀਲ ਤੋਂ ਬਾਅਦ ਦੇਸ਼ ਹਿੱਤ ਵਿੱਚ ਆਪਣਾ ਯੋਗਦਾਨ ਪਾ ਰਹੇ ਨੇ।
3: ਮੇਰਾ ਨਾਮ ਪ੍ਰਵੇਸ਼ ਸ਼ਰਮਾ ਭਾਰਤੀ, ਮੈਂ ਮੋਹਾਲੀ ਤੋਂ ਬੋਲ ਰਹੀ ਹਾਂ। ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਸਾਨੂੰ ਆਹਵਾਨ ਕੀਤਾ ਹੈ ਕਿ ਛੋਟੀਆਂ ਛੋਟੀਆਂ ਕੋਸ਼ਿਸ਼ਾਂ ਨਾਲ ਅਸੀਂ ਇਹਨਾਂ ਚੀਜ਼ਾਂ ਦੀ ਬਚਤ ਕਰੀਏ, ਤੇਲ ਦੀ ਬਚਤ ਕਰੀਏ, ਅਸੀਂ ਪੈਟਰੋਲ ਡੀਜ਼ਲ ਦੀ ਵਰਤੋਂ ਘੱਟ ਕਰੀਏ ਤੇ ਅਸੀਂ ਕਿਵੇਂ ਕਰ ਸਕਦੇ ਹਾਂ। ਇੱਕ ਗ੍ਰਹਿਣੀ ਹੋਣ ਦੇ ਨਾਤੇ ਅੱਜ ਕੱਲ੍ਹ ਬੱਚਿਆਂ ਨੂੰ ਅਸੀਂ ਸਪਰਾਊਟਸ ਖਿਲਾ ਸਕਦੇ ਹਾਂ, ਅਸੀਂ ਇਹੋ ਜਿਹੀਆਂ ਚੀਜ਼ਾਂ ਬਣਾ ਸਕਦੇ ਹਾਂ ਜਿਹੜੇ 'ਚ ਗੈਸ ਦੀ ਘੱਟ ਖਪਤ ਹੁੰਦੀ ਹੈ, ਕਿਉਂਕਿ ਇਹ ਸੰਕਟ ਬਹੁਤ ਦੇਰ ਦਾ ਨਹੀਂ ਹੈ। ਜੇ ਇੱਕ ਉਹਨਾਂ ਨੇ ਆਹਵਾਨ ਕੀਤਾ ਤੇ ਸਾਰੇ ਦੇਸ਼ ਦੀ ਜਨਤਾ ਨੂੰ ਥੋੜਾ ਥੋੜਾ ਉਹਦੇ 'ਚ ਯੋਗਦਾਨ ਪਾਉਣਾ ਚਾਹੀਦਾ, ਉਹਨਾਂ ਦੀ ਗੱਲ ਜ਼ਰੂਰ ਮੰਨਣੀ ਚਾਹੀਦੀ ਹੈ।
4: ਮੈਂ ਰਮੇਸ਼ ਕੁਮਾਰ ਵਰਮਾ, ਮੇਰੀ ਖਰੜ ਵਿੱਚ ਕਰਿਆਨੇ ਦੀ ਸ਼ੌਪ ਹੈ ਜੀ, ਤੇ ਮੈਂ ਡੇਲੀ ਇੱਥੋਂ ਅਪ ਡਾਊਨ ਕਰਦਾ ਤੇ ਮੈਂ ਇਹੀ ਲੋਕਾਂ ਨੂੰ ਅਪੀਲ ਕਰਦਾ ਕਿ ਜਿਸਦੀ ਤੇਲ ਦੀ ਆਪਾਂ ਮੈਕਸੀਮਮ ਬਚਤ ਕਰੀਏ, ਉਹਦੇ ਲਈ ਆਪਾਂ ਈ ਵਾਹਨ ਜਿਹਦੇ ਕੋਲ ਹੈ ਉਹਨਾਂ ਦਾ ਯੂਜ਼ ਕਰੀਏ, ਜਾਂ ਆਪਾਂ ਗਰੁੱਪ ਵਿੱਚ ਕੋਈ ਵਾਹਨ ਯੂਜ਼ ਕਰੀਏ, ਇਕੱਲੇ ਵਾਹਨ ਘੱਟ ਤੋਂ ਘੱਟ ਆਪਾਂ ਯੂਜ਼ ਕਰਨ ਦੀ ਕੋਸ਼ਿਸ਼ ਕਰੀਏ, ਘੱਟ ਤੋਂ ਘੱਟ ਆਪਾਂ ਸੋਨਾ ਖਰੀਦਣ ਦੀ ਕੋਸ਼ਿਸ਼ ਕਰੀਏ, ਔਰ ਘੱਟ ਤੋਂ ਘੱਟ ਵਿਦੇਸ਼ ਯਾਤਰਾਵਾਂ ਦੇ ਵੱਲ ਧਿਆਨ ਦੇਈਏ। ਜੇ ਕੋਈ ਕਾਫਲੇ 'ਚ ਗੱਡੀ ਜਾ ਰਹੀ ਹੈ ਤਾਂ ਉਹਨੂੰ ਘੱਟ ਤੋਂ ਘੱਟ ਕਾਫਲਾ ਘਟਾਈਏ, ਤਾਂ ਕਿ ਆਪਾਂ ਦੇਸ਼ ਦੇ ਪ੍ਰਤੀ ਆਪਾਂ ਆਪਣੀ ਸੋਚ ਨੂੰ ਜਿਸ ਤਰ੍ਹਾਂ ਮੋਦੀ ਜੀ ਦੀ ਸੋਚ ਹੈ ਉਹਦੇ ਨਾਲ ਉਸ ਸੋਚ ਨੂੰ ਮਿਲਾਈਏ, ਦੇਸ਼ ਨੂੰ ਪ੍ਰਗਤੀ ਦੇ ਰਾਹ ਤੇ ਲੈ ਕੇ ਜਾਈਏ। ਜਿਹੜੀ ਚੀਜ਼ ਆਪਾਂ ਬਚਾ ਸਕਦੇ ਹਾਂ ਪ੍ਰਧਾਨ ਮੰਤਰੀ ਦੇ ਆਹਵਾਨ ਤੇ, ਉਸ ਚੀਜ਼ ਨੂੰ ਜ਼ਰੂਰ ਸੇਵ ਕਰੀਏ।
5: ਮੈਂ ਮੋਨਿਕਾ, ਜਿਵੇਂ ਨੇੜੇ ਤੇੜੇ ਜਾਣਾ ਹੋਵੇ ਤੇ ਅਸੀਂ ਪੈਦਲ ਵੀ ਜਾ ਸਕਦੇ ਹਾਂ, ਸਾਈਕਲ ਦੀ ਵਰਤੋਂ ਕਰ ਸਕਦੇ ਹਾਂ ਜਿਸ ਦੇ ਨਾਲ ਸਾਡੀ ਸਿਹਤ ਵੀ ਠੀਕ ਰਹੇਗੀ, ਅਤੇ ਸਾਨੂੰ ਦੂਰ ਦੁਰਾਡੇ ਜਾਣ ਲਈ ਅਸੀਂ ਵਾਹਨ ਉਹ ਵੀ ਜਨਤਕ ਵਾਹਨ ਇਸਤੇਮਾਲ ਕਰ ਸਕਦੇ ਹਾਂ। ਖਾਣਾ ਬਣਾਉਣ ਲਈ ਅਸੀਂ ਪਹਿਲੇ ਜ਼ਮਾਨੇ ਵਿੱਚ ਜਿਵੇਂ ਕਿ ਸੋਲਰ ਕੁੱਕਰ ਵਗੈਰਾ ਦੀ ਵਰਤੋਂ ਕਰਦੇ ਸੀ, ਉਹ ਵੀ ਕਰ ਸਕਦੇ ਹਾਂ ਜਿਸ ਦੇ ਨਾਲ ਸਾਡੀ ਸਿਹਤ ਵੀ ਠੀਕ ਰਹੇਗੀ ਅਤੇ ਖਾਣਾ ਵੀ ਸਵਾਦਿਸ਼ਟ ਬਣੇਗਾ।
6: ਗਰਮੀ ਦੀਆਂ ਛੁੱਟੀਆਂ ਦਾ ਵਿਦਿਆਰਥੀਆਂ ਦੇ ਮਨ ਵਿੱਚ ਹਮੇਸ਼ਾ ਨਵੇਕਲਾ ਚਾਅ ਹੁੰਦਾ ਹੈ। ਇਸ ਵਾਰ ਵਿਦਿਆਰਥੀਆਂ ਨੂੰ ਨਵੇਕਲੀ ਪਹਿਲ ਕਰਨੀ ਚਾਹੀਦੀ ਹੈ। ਉਹ ਆਪਣੇ ਮਾਤਾ ਪਿਤਾ ਨੂੰ ਮੇਰੇ ਪਿਆਰੇ ਦੇਸ਼ ਭਾਰਤ ਦੇ ਵੱਖ ਵੱਖ ਸਥਾਨਾਂ ਵਿੱਚੋਂ ਕੋਈ ਵੀ ਸਥਾਨ ਚੁਣ ਕੇ ਉਸ ਨੂੰ ਘੁੰਮਣ ਜਾਣ ਲਈ ਮਨਾ ਸਕਦੇ ਹਨ। ਭਾਰਤ ਦੇ ਵੱਖ ਵੱਖ ਰਾਜਾਂ ਵਿੱਚ ਜਾ ਕੇ ਉੱਥੋਂ ਦੇ ਵੇਖਣ ਯੋਗ ਸਥਾਨਾਂ ਨੂੰ ਦੇਖਣਾ ਚਾਹੀਦਾ ਹੈ ਤੇ ਉੱਥੋਂ ਦੇ ਕਲਚਰ ਨੂੰ ਸਮਝਣਾ ਚਾਹੀਦਾ ਹੈ।
7: ਇੱਕ ਤਾਂ ਸਾਨੂੰ ਪੈਟਰੋਲ ਦੀਆਂ ਗੱਡੀਆਂ ਦੀ ਮਿਨੀਮਮ ਯੂਟੀਲਾਈਜੇਸ਼ਨ ਕਰਨੀ ਚਾਹੀਦੀ ਹੈ। ਜੇਕਰ ਸਾਡੇ ਕੋਲ ਈਵੀ ਜਿਹੜੇ ਇਲੈਕਟ੍ਰੋਨਿਕਸ ਵਾਲੀ ਜਿਹੜੀਆਂ ਗੱਡੀਆਂ ਹੈ, ਈਵੀ ਵਹੀਕਲਸ ਹੈ, ਤਾਂ ਉਸ ਨੂੰ

0: ਵੈਕਸੀਨ ਯੂਟੀਲਾਈਜ਼ ਕਰੀਏ। ਦੂਸਰਾ ਅਸੀਂ ਵੱਧ ਤੋਂ ਵੱਧ ਗੱਡੀਆਂ ਦੀ ਪੂਲਿੰਗ ਕਰੀਏ, ਪਬਲਿਕ ਟਰਾਂਸਪੋਰਟ ਯੂਜ਼ ਕਰੀਏ, ਬਿਨਾਂ ਮਤਲਬ ਦੇ ਜਿੰਨੇ ਫੋਰਨ ਟ੍ਰਿਪਸ ਹੈ ਉਹ ਅਸੀਂ ਇੱਕ ਸਾਲ ਲਈ ਅਵੋਇਡ ਕਰੀਏ, ਔਰ ਗੋਲਡ ਦੀ ਪਰਚੇਜ਼ ਹੈ ਜਿਹੜੀ ਇੱਕ ਸਾਲ ਹੀ ਬੰਦ ਕਰ ਦਿੱਤੀ ਜਾਵੇ ਜੇ ਕਿਤੇ ਗੋਲਡ ਦੀ ਜ਼ਰੂਰਤ ਹੈ, ਘਰ ਦੇ ਅੰਦਰ ਮੌਜੂਦ ਗੋਲਡ ਵਰਤਿਆ ਜਾਵੇ। ਇਹ ਜਿਹੜੇ ਉਪਰਾਲੇ ਹੈ ਸਾਡੀ ਇਕੋਨਮੀ ਲਈ ਬਹੁਤ ਅਸੈਂਸ਼ਲ ਹੈ।
1: ਮੈਂ ਕਮਲਜੀਤ ਕੌਰ, ਸੁਪਰਵਾਈਜ਼ਰ ਫਰੀਦਕੋਟ। ਜਿਵੇਂ ਕਿ ਸਾਨੂੰ ਪਤਾ ਹੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਹਾਲ ਹੀ ਵਿੱਚ ਨਾਗਰਿਕਾਂ ਨੂੰ ਦਰਾਮਦ ਕੀਤੇ ਈਂਧਣ ਤੇ ਨਿਰਭਰਤਾ ਘਟਾਉਣ, ਆਰਥਿਕ ਸਥਿਰਤਾ ਨੂੰ ਕਾਇਮ ਰੱਖਣ ਅਤੇ ਊਰਜਾ ਸੰਕਟ ਦੇ ਮੱਦੇਨਜ਼ਰ ਬਾਲਣ ਬੱਚਤ ਦੇ ਉਪਯੋਗ ਨਾਲ ਅਸੀਂ ਆਪਣੇ ਦੇਸ਼ ਦੇ ਲਈ ਵਡਮੁੱਲਾ ਯੋਗਦਾਨ ਦੇ ਸਕਦੇ ਹਾਂ। ਇਸ ਤੋਂ ਇਲਾਵਾ ਅਸੀਂ ਬੇਲੋੜੇ ਵਾਹਨਾਂ ਦੀ ਜੋ ਵਰਤੋਂ ਹੈ ਉਹਨੂੰ ਘਟਾ ਸਕਦੇ ਹਾਂ। ਜਿੱਥੇ ਜ਼ਰੂਰਤ ਹੈ ਅਸੀਂ ਸਿਰਫ ਉੱਥੇ ਹੀ ਆਪਣੀ ਜਿਹੜਾ ਵਾਹਨ ਹੈ ਉਹਨੂੰ ਵਰਤੋਂ ਵਿੱਚ ਲਿਆਈਏ, ਅਤੇ ਫਜ਼ੂਲ ਦੇ ਜਿਹੜੇ ਜਾਣ ਆਉਣ ਹੈ ਉਹਨੂੰ ਅਸੀਂ ਘਟਾ ਸਕਦੇ ਹਾਂ।
2: ਮੈਂ ਨੀਲਮ ਵਰਮਾ, ਪ੍ਰਿੰਸੀਪਲ ਇੰਟਰਨੈਸ਼ਨਲ ਮਿਲੇਨੀਅਮ ਸਕੂਲ ਕੋਟ ਕਪੂਰਾ। ਆਜ ਆਪ ਸਬਸੇ ਅਪੀਲ ਕਰਤੀ ਹੂੰ ਭਾਰਤੀਯ ਅਰਥਵਿਵਸਥਾ ਕੀ ਸਥਿਰਤਾ ਕੋ ਬਨਾਏ ਰੱਖਨੇ ਮੇਂ, ਮਜ਼ਬੂਤ ਬਨਾਏ ਰੱਖਨੇ ਮੇਂ ਆਪਣਾ ਸਹਿਯੋਗ ਦੇ। ਕਿਰਪਿਆ ਸੋਨੇ ਕੀ ਖਰੀਦਾਰੀ ਨਾ ਕਰੇਂ, ਸਾਰਵਜਨਿਕ ਪਰਿਵਹਨੋਂ ਕਾ ਇਸਤੇਮਾਲ ਕਰੇਂ, ਅਨਾਵਸ਼ਕ ਵਿਦੇਸ਼ ਯਾਤਰਾ ਸੇ ਬਚੇਂ, ਵਰਕ ਫਰੋਮ ਹੋਮ ਕੋ ਅਪਣਾਏਂ। ਕਿਸਾਨੋਂ ਸੇ ਅਪੀਲ ਹੈ ਕਿ ਨੈਚੁਰਲ ਫਾਰਮਿੰਗ ਕਰੇਂ, ਔਰ ਮਹਿਲਾਓਂ ਸੇ ਅਨੁਰੋਧ ਹੈ ਕਿ ਕੁਕਿੰਗ ਆਇਲ ਕਾ ਕਮ ਸੇ ਕਮ ਵ ਵਿਵੇਕਪੂਰਨ ਉਪਯੋਗ ਕਰੇਂ।
3: ਮੈਂ ਭਗਵਾਨ ਦਾਸ ਗੁਪਤਾ, ਸਮਾਜ ਸੇਵਕ ਪਟਿਆਲਾ। ਸਾਡੇ ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਜਿਹੜੀ ਪਬਲਿਕ ਨੂੰ ਅਪੀਲ ਕੀਤੀ ਹੈ ਕਿ ਸਾਨੂੰ ਈਂਧਨ ਜਿਹੜਾ ਹੈ, ਤੇਲ ਤੋਂ ਅਸੀਂ ਜੇ ਇਸਤੇਮਾਲ ਕਰਦੇ ਹਾਂ ਵੱਧ ਤੋਂ ਵੱਧ, ਜਾਂ ਗੈਸ ਇਸਤੇਮਾਲ ਕਰਦੇ ਹਾਂ, ਇਸ ਨੂੰ ਅਸੀਂ ਘਟਾਈਏ। ਇਹਦੇ ਨਾਲ ਨਾਲ ਜਿੰਨੀ ਅਸੀਂ ਕਿਸੇ ਵੀ ਗੱਡੀਆਂ ਦੀ ਵਰਤੋਂ ਕਰਦੇ ਹਾਂ ਉਹਨੂੰ ਵੀ ਅਸੀਂ ਘਟਾਈਏ। ਜੇ ਕਾਰ ਲੈ ਕੇ ਜਾਣੀ ਹੈ ਤਾਂ ਘੱਟੋ ਘੱਟ 5 ਲੋਕ ਅਸੀਂ ਉਹਦੇ ਵਿੱਚ ਜਾਈਏ, ਜਾਂ ਅਸੀਂ ਮੈਟਰੋ ਦਾ ਇਸਤੇਮਾਲ ਕਰੀਏ, ਰੇਲ ਗੱਡੀ ਦਾ, ਜਿੰਨੇ ਪਬਲਿਕ ਵਹੀਕਲ ਨੇ ਬੱਸਾਂ ਦਾ ਇਸਤੇਮਾਲ ਕਰੀਏ, ਉਹ ਵੀ ਅਸੀਂ ਪੂਰੀ ਜਿਹੜੀ ਸੀਟ ਹੈ ਸਾਰੀ ਭਰ ਕੇ ਲਿਜਾਈਏ। ਜੇ ਇਕੱਲਾ ਵਿਅਕਤੀ ਹੈ ਜਾਂ ਦੋ ਵਿਅਕਤੀ ਨੇ, ਉਹ ਸਾਈਕਲ ਇਸਤੇਮਾਲ ਕਰਨ ਵੱਧ ਤੋਂ ਵੱਧ, ਇਹਦੇ ਨਾਲ ਕੀ ਹੈ ਤੇਲ ਦੀ ਨਿਰਭਰਤਾ ਘੱਟ ਜੂਗੀ।
4: ਮੈਂ ਜਲੰਧਰ ਤੋਂ ਸ਼ਸ਼ੀ। ਪ੍ਰਧਾਨ ਮੰਤਰੀ ਕੀ ਜਿਹੜੀ ਜੋ ਅਪੀਲ ਹੈਗੀ ਕਿ ਖਾਣੇ ਵਿੱਚ ਤੇਲ ਘੱਟ ਖਾਣਾ ਚਾਹੀਦਾ, ਮੈਂ ਇਸਨੂੰ ਸਪੋਰਟ ਕਰਦੀ ਹਾਂ। ਮੈਂ ਵੀ ਚਾਹੁੰਦੀ ਹਾਂ ਕਿ ਸਭ ਨੂੰ ਆਪਣੀ ਸਿਹਤ ਦਾ ਖਿਆਲ ਰੱਖਣਾ ਚਾਹੀਦਾ, ਬਿਕੋਜ਼ ਹਮ ਸਭ ਦੇ ਲਈ ਬੈਸਟ ਹੈਗਾ।
5: ਮੈਂ ਹਰਪ੍ਰੀਤ ਸਿੰਘ, ਜਲੰਧਰ ਦੇ ਪਿੰਡ ਜੰਡੂ ਸਿੰਘਾਂ ਤੋਂ ਬੋਲ ਰਿਹਾ ਹਾਂ। ਸਰਕਾਰ ਦਾ ਫੈਸਲਾ ਕਾਫੀ ਸ਼ਲਾਘਾਯੋਗ ਹੈ, ਜੋ ਕਿ ਉਹਨਾਂ ਨੇ ਲੋਕਾਂ ਨੂੰ ਅਪੀਲ ਕਰਤੀ ਹੈ ਕਿ ਆਪਾਂ ਡੀਜ਼ਲ ਤੇ ਬਾਹਰ ਘੱਟ ਜਾਈਏ, ਗੱਡੀਆਂ ਦੀ ਵਰਤੋਂ ਘੱਟ ਕਰੀਏ, ਨਾਲੇ ਅਗਰ ਸਾਨੂੰ ਅਗਰ ਦਫ਼ਤਰ ਵਗੈਰਾ ਵੀ ਜਾਣਾ ਹੈ ਤਾਂ ਆਪਾਂ ਕਾਰ ਪੁੱਲ ਕਰਕੇ ਜਾ ਸਕਦੇ ਹਾਂ। ਤੇ ਸਰਕਾਰ ਦੀ ਇਹ ਅਪੀਲ ਕਾਫੀ ਸ਼ਲਾਘਾਯੋਗ ਹੈਗੀ ਹੈ, ਜਿਸ ਕਾਰਨ ਲੋਕਾਂ ਨੂੰ ਅਪੀਲ ਮੰਨਣੀ ਚਾਹੀਦੀ ਹੈ ਤੇ ਇਸ ਵਿੱਚ ਲੋਕਾਂ ਅਤੇ ਸਮਾਜ ਦਾ ਪੂਰੇ ਦਾ ਫਾਇਦਾ ਹੋਵੇਗਾ।
6: ਮੈਂ ਸਵਿਤਾ ਜਲੰਧਰ ਤੋਂ। ਪ੍ਰਧਾਨ ਮੰਤਰੀ ਜੀ ਨੇ ਜੋ ਅਪੀਲ ਕੀਤੀ ਹੈ ਇੰਧਨ ਦੀ ਵਰਤੋਂ ਘਟਾਉਣ ਦੀ, ਤੇ ਇਸ ਬਾਰੇ ਮੈਂ ਇਹੀ ਕਹਿਣਾ ਚਾਹੂੰਗੀ ਤੇ ਮੈਂ ਤੇ ਮੇਰੇ ਪਤੀ ਪਹਿਲਾਂ ਹੀ ਆਪਣੇ ਦਫ਼ਤਰ ਦੋਵੇਂ ਇੱਕੋ ਵਾਹਨ ਤੇ ਆਉਂਦੇ ਹਨ, ਕਿਉਂਕਿ ਸਾਡਾ ਰਸਤਾ ਇੱਕੋ ਹੀ ਹੈ ਤੇ ਸਾਡੇ ਦੋਵਾਂ ਦੇ ਦਫ਼ਤਰ ਇੱਕੋ ਪਾਸੇ ਪੈਂਦੇ ਨੇ, ਤੇ ਅਸੀਂ ਇਸ ਕਰਕੇ ਸ਼ੁਰੂ ਤੋਂ ਹੀ ਕਿਫਾਇਤ ਕਰਦੇ ਹਾਂ।
7: ਅੱਜ ਦੇ ਪ੍ਰੋਗਰਾਮ ਵਿੱਚ ਜ਼ਿਲ੍ਹਿਆਂ ਤੋਂ ਸਹਿਯੋਗ ਰਿਹਾ ਮੋਹਾਲੀ ਤੋਂ ਮਨੋਜ ਗਿਰਧਰ, ਫਰੀਦਕੋਟ ਤੋਂ ਤਰਸੇਮ ਕੁਮਾਰ, ਪਠਾਨਕੋਟ ਤੋਂ ਰਜਨੀਸ਼ ਤੇ ਪਟਿਆਲਾ ਤੋਂ ਰਾਓ ਵਿਰਿੰਦਰ। ਇਸ ਦੇ ਨਾਲ ਹੀ ਸਮਾਚਾਰ ਦਰਸ਼ਨ ਦਾ ਇਹ ਅੰਕ ਖਤਮ ਹੁੰਦਾ ਹੈ। ਅਗਲੇ ਅੰਕ ਵਿੱਚ ਕਿਸੇ ਹੋਰ ਵਿਸ਼ੇ ਤੇ ਹੋਏਗੀ ਗੱਲਬਾਤ। ਉਦੋਂ ਤੱਕ ਲਈ ਮੈਨੂੰ ਦਿਓ ਇਜਾਜ਼ਤ, ਨਮਸਕਾਰ। ਪੇਸ਼ਕਾਰੀ ਸਹਾਇਕ ਮਨਪ੍ਰੀਤ ਸਿੰਘ, ਪੇਸ਼ਕਸ਼ ਰਾਜੇਸ਼ ਬਾਲੀ।
8: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM ਬੈਂਡ 100.8 ਮੈਗਾ ਹਰਟਸ, FM ਬੈਂਡ 100.9 ਮੈਗਾ ਹਰਟਸ, ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮਸ ਵੇਵ ਐਪ ਰਾਹੀਂ ਵੀ ਸੁਣ ਸਕਦੇ ਹੋ। ਇਸ ਟਾਈਮ 7:50 ਹੋ ਰਹੇ ਨੇ। ਹੁਣ ਵੇਲਾ ਹੈ ਪ੍ਰੋਗਰਾਮ ਆਬਸ਼ਾਰ ਦਾ। ਪ੍ਰੋਗਰਾਮ ਆਬਸ਼ਾਰ ਵਿੱਚ ਅਸੀਂ ਸੁਣਾਂਗੇ ਵੱਖ ਵੱਖ ਕਲਾਕਾਰ ਦੁਆਰਾ ਗਾਈਆਂ ਹੋਈਆਂ ਗਜ਼ਲਾਂ। ਲਓ ਜੀ, ਇਸ ਪ੍ਰੋਗਰਾਮ ਦੀ ਪਹਿਲੀ ਗਜ਼ਲ ਸਮਾਤ ਫਰਮਾਉਂਦੇ ਹਾਂ। ਲਓ ਜੀ, ਪੇਸ਼ ਹੈ।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਆਬਸ਼ਾਰ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਲਓ ਜੀ, ਹੁਣ ਵੇਲਾ ਹੋ ਗਿਆ ਹੈ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਦਾ। ਜੀ ਹਾਂ, ਜ਼ਿੰਦਗੀ ਬਹੁਤ ਹਸੀਨ ਹੈ ਔਰ ਸਭ ਤੋਂ ਵੱਡੀ ਗੱਲ ਹੈ ਆਕਾਸ਼ਵਾਣੀ ਆਪਣੇ 90 ਸਾਲ ਪੂਰੇ ਕਰ ਚੁੱਕਾ ਹੋਇਆ ਹੈ। ਇਸ ਖੁਸ਼ੀ ਦੇ ਮੌਕੇ 'ਤੇ ਆਕਾਸ਼ਵਾਣੀ ਆਪਣੇ 90 ਸਾਲ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਮਨਾਏਗਾ। ਔਰ ਇਸ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਵਿਚਾਰ ਸੁਣਦੇ ਹਾਂ ਸਾਡੇ 90 ਸਾਲ ਪੂਰੇ ਹੋਣ 'ਤੇ ਆਕਾਸ਼ਵਾਣੀ ਦੇ ਏ ਗ੍ਰੇਡ ਆਰਟਿਸਟ ਗਾਇਕ ਚਮਨ ਲਾਲ ਭੱਲਾ ਦੇ ਵਿਚਾਰ ਸੁਣਦੇ ਹਾਂ।
1: ਆਕਾਸ਼ਵਾਣੀ ਦੇ ਸਾਰੇ ਸਰੋਤਿਆਂ ਨੂੰ ਪ੍ਰੋਫੈਸਰ ਚਮਨ ਲਾਲ ਭੱਲਾ ਦਾ

0: ਗੀਤ, ਗਜ਼ਲ, ਭਜਨ ਇਹਨਾਂ ਵਿੱਚ ਵੀ ਅਪਰੂਵ ਹੋਇਆ। ਔਰ ਰੇਡੀਓ ਦੇ ਨਾਲ ਨਾਲ ਫਿਰ ਟੀ ਵੀ ਪ੍ਰੋਗਰਾਮ ਵੀ ਮਿਲਦੇ ਰਹੇ, ਰੇਡੀਓ ਦੇ ਪ੍ਰੋਗਰਾਮ ਹੁਣ ਵੀ ਜਾਰੀ ਨੇ। ਔਰ ਮੇਰਾ ਇਹ ਹੈ ਇੱਕ ਆਪਣੇ ਸਾਥੀਆਂ ਨੂੰ, ਬਜ਼ੁਰਗਾਂ ਨੂੰ, ਬੱਚਿਆਂ ਨੂੰ, ਜਿਹੜੇ ਵੀ ਆਕਾਸ਼ਵਾਣੀ ਨਾਲ ਜੁੜੇ ਹੋਏ ਨੇ, ਉਹਨਾਂ ਨੂੰ ਇਹ ਮੇਰਾ ਕਹਿਣਾ ਹੈ ਕਿ ਆਪਣੇ ਬੱਚਿਆਂ ਨੂੰ ਇਸ ਦੇ ਨਾਲ ਖੂਬ ਜੋੜੋ। ਇਸ ਦੇ ਨਾਲ ਉਹਨਾਂ ਦੀ ਪੜ੍ਹਾਈ, ਉਹਨਾਂ ਦੀ ਕਲਾ, ਉਹਨਾਂ ਦਾ ਜਿਹੜਾ ਐਟੀਚਿਊਡ ਹੈ ਉਹ ਬਹੁਤ ਫਰਕ ਹੋਏਗਾ। ਉਹਨਾਂ ਦਾ ਵਤੀਰਾ ਜਿਹੜਾ ਆਪਣੇ ਸਾਥੀਆਂ ਦੇ ਨਾਲ, ਆਪਣੇ ਦੋਸਤਾਂ ਦੇ ਨਾਲ, ਘਰ ਦੇ ਨਾਲ ਜੇ ਅਲੱਗ ਅਲੱਗ ਪ੍ਰੋਗਰਾਮ ਸੁਣਨਗੇ ਤਾਂ ਬਹੁਤ ਸੁਧਾਰ ਆ ਸਕਦਾ ਹੈ। ਬੱਚਿਆਂ ਨੂੰ ਆਦਤ ਜੇ ਪਾਈ ਜਾਏ ਤਾਂ ਬਹੁਤ ਹੀ ਅੱਛਾ ਹੋਏਗਾ। ਔਰ ਦੇਖੋ, ਭੈਣਾਂ ਦਾ ਪ੍ਰੋਗਰਾਮ ਆਉਂਦਾ ਹੈ ਹੁਣ, ਅੱਜ ਕੱਲ੍ਹ ਵਸਦੇ ਵਿਹੜੇ ਹੈ, ਪਹਿਲੇ ਨਾਰੀ ਸੰਸਾਰ ਸੀ। ਔਰ ਉਸ ਵੇਲੇ ਤੋਂ ਲੈ ਕੇ ਹੁਣ ਤੱਕ ਇਹਦੇ ਵਿੱਚ ਤਰੱਕੀ ਹੈ, ਬਹੁਤ ਬਹੁਤ ਅੱਛਾ ਹੈ। ਔਰ ਮੈਂ ਤਾਂ ਕਹਿੰਦਾ ਪਰਮਾਤਮਾ ਕਰੇ ਕਿ ਇਸ ਇੱਕ ਆਕਾਸ਼ਵਾਣੀ ਨੂੰ ਹੋਰ ਭਾਗ ਲੱਗਣ, ਔਰ ਹੋਰ ਵੀ ਇਹਦੇ ਵਿੱਚ ਚੀਜ਼ਾਂ ਆਉਣ, ਨਵੀਆਂ ਕਾਫੀ ਆ ਗਈਆਂ ਹੁਣ। ਫੋਨ ਦੇ ਵਿੱਚ ਜਿਹੜਾ ਹੈ ਆਪਣਾ ਨਿਊਜ਼ ਔਨ ਏਅਰ, ਇਹ ਇੰਨੀ ਅੱਛੀ ਚੀਜ਼ ਹੈ ਐਪਲੀਕੇਸ਼ਨ ਕਿ ਅਸੀਂ ਜਿੱਥੇ ਬੈਠੇ ਹੋਈਏ ਉੱਥੇ ਹੀ ਕਿਸੇ ਸਟੇਸ਼ਨ ਨੂੰ ਸੁਣ ਸਕਦੇ ਹਾਂ। ਹੁਣ ਮੈਂ ਖੁਦ ਕਦੇ ਸ਼ਿਮਲਾ, ਕਦੇ ਭੋਪਾਲ, ਕਦੇ ਜਲੰਧਰ, ਕਦੇ ਜੰਮੂ, ਕਦੇ ਗੁਜਰਾਤ ਦਾ ਅਹਿਮਦਾਬਾਦ, ਔਰ ਅਲੱਗ ਅਲੱਗ ਡਿਫਰੈਂਟ ਦਿੱਲੀ, ਡਿਫਰੈਂਟ ਸਟੇਸ਼ਨ, ਲਖਨਊ, ਬਨਾਰਸ, ਜਿੱਥੋਂ ਵੀ ਕਲਾਸੀਕਲ ਮਿਊਜ਼ਿਕ ਆਉਂਦਾ ਨਾ, ਮੈਂ ਇੰਨੇ ਪਿਆਰ ਨਾਲ ਸੁਣਦਾ ਕਿ ਅਲੱਗ ਅਲੱਗ ਜਗ੍ਹਾ ਦੇ ਕਲਾਕਾਰਾਂ ਨਾਲ ਸਾਡਾ ਬੜਾ ਲਗਾਵ ਹੁੰਦਾ। ਉਹਨਾਂ ਦੀ ਗਾਇਕੀ, ਉਹਨਾਂ ਦਾ ਕਿਸ ਤਰ੍ਹਾਂ ਦਾ ਕੀ ਗਾ ਰਹੇ ਨੇ, ਕਿਹੜੇ ਰਾਗ ਉਹ ਆਮ ਤੌਰ 'ਤੇ ਗਾਉਂਦੇ ਨੇ, ਇਹ ਬੜਾ ਅੱਛਾ ਲੱਗਦਾ। ਔਰ ਮੈਂ ਖੁਦ ਵੀ ਰੇਡੀਓ 'ਤੇ ਜਦੋਂ ਮੇਰਾ ਪ੍ਰੋਗਰਾਮ ਆਉਂਦਾ ਆਪਣਾ ਵੀ, ਮੈਨੂੰ ਬੜੀ ਖੁਸ਼ੀ ਹੁੰਦੀ ਹੈ। ਭਜਨ, ਗੀਤ, ਗਜ਼ਲਾਂ ਔਰ ਬਾਕੀ ਕਲਾਸੀਕਲ ਮਿਊਜ਼ਿਕ ਸਾਰਾ ਰੇਡੀਓ 'ਤੇ ਆਉਂਦਾ, ਔਰ ਬਹੁਤ ਹੀ ਅੱਛਾ। ਔਰ ਇਹ ਜਿਹੜਾ 90 ਸਾਲ ਦਾ ਜਸ਼ਨ ਮਨਾਇਆ ਜਾ ਰਿਹਾ, ਬਹੁਤ ਹੀ ਵਧਾਈ ਆਕਾਸ਼ਵਾਣੀ ਨੂੰ, ਆਕਾਸ਼ਵਾਣੀ ਜਲੰਧਰ ਨੂੰ ਖਾਸ ਕਰਕੇ, ਔਰ ਖਾਸ ਕਰਕੇ ਪਰਮਜੀਤ ਜੀ ਨੂੰ ਜਿਹੜੇ ਕਿ ਲੁੱਕ ਆਫਟਰ ਕਰ ਰਹੇ ਨੇ ਆਕਾਸ਼ਵਾਣੀ ਜਲੰਧਰ ਨੂੰ, ਬਹੁਤ ਇਹਨਾਂ ਦਾ ਯੋਗਦਾਨ ਹੈ। ਕਾਫੀ ਦੇਰ ਤੋਂ ਇਹ ਆਕਾਸ਼ਵਾਣੀ ਨਾਲ ਜੁੜੇ ਹੋਏ ਨੇ ਔਰ ਸਾਰੀ ਬਾਰੀਕੀਆਂ ਨੂੰ ਇਹ ਸਮਝਦੇ ਨੇ, ਔਰ ਬੜਾ ਅੱਛਾ ਇਹਨਾਂ ਦਾ ਕੰਟਰੋਲ ਹੈ, ਬਹੁਤ ਵਧੀਆ ਚੱਲ ਰਿਹਾ, ਸਰੋਤਿਆਂ ਦਾ ਧਿਆਨ ਰੱਖਦੇ ਨੇ। ਪਰਮਾਤਮਾ ਇਸੇ ਤਰ੍ਹਾਂ ਸਾਨੂੰ ਲੋਕਾਂ ਨੂੰ ਆਪਸ 'ਚ ਰੇਡੀਓ ਦੇ ਥਰੂ ਜੋੜੀ ਰੱਖੇ। ਬਹੁਤ ਬਹੁਤ ਸ਼ੁਕਰੀਆ, ਕਿਉਂਕਿ ਜ਼ਿਆਦਾ ਮੈਂ ਰੇਡੀਓ ਦੇ ਜਿਹੜੇ ਕਲਾਕਾਰ ਸੀਗੇ, ਜਿਸ ਤਰ੍ਹਾਂ ਸੁਖਜਿੰਦਰ ਚੂੜਾਮਣੀ, ਇੱਕ ਹਰਬੰਸ ਮੈਡਮ ਸੀਗੇ, ਇੱਕ ਪ੍ਰਕਾਸ਼ ਜੀ, ਪ੍ਰਕਾਸ਼ ਚੌਧਰੀ ਜੀ ਸੀਗੇ, ਹੋਰ ਵੀ ਕੁਛ ਰਿਟਾਇਰ ਹੋ ਗਏ ਜਿਹੜੇ ਬੰਦੇ, ਬਹੁਤ, ਮੈਂ ਤਾਂ ਬਲਕਿ ਥੋੜ੍ਹਾ ਜਿਹਾ ਨਾਮ ਭੁੱਲ ਗਿਆ ਵੈਸੇ, ਪਰ ਕਾਫੀ ਅੱਛੇ ਅੱਛੇ ਲੋਕ ਸੀ। ਜਾਨਕੀ ਦਾਸ ਭਾਰਦਵਾਜ, ਹੇਮਰਾਜ ਸ਼ਰਮਾ, ਕੁੰਦਨ ਲਾਲ ਜੋ ਮੁਨਸ਼ੀ ਜੀ ਬੰਦੇ ਸੀ, ਔਰ ਹੋਰ ਵੀ ਕਾਫੀ ਲੋਕਾਂ ਦਾ ਯੋਗਦਾਨ ਹੈ ਜਿਨ੍ਹਾਂ ਨੇ ਬਹੁਤ ਕੁਛ ਕੀਤਾ ਹੈ। ਸੰਗੀਤ ਵਿੱਚ ਪ੍ਰੇਮਨਾਥ ਪੁਰੀ ਸੀਗੇ, ਬਲਬੀਰ ਕਰਸੀ ਸੀਗੇ, ਯੋਗਿੰਦਰ ਸ਼ਰਮਾ ਜੀ ਸੀਗੇ, ਔਰ ਲਕਸ਼ਮਣ ਸਿੰਘ ਜੀ ਸੀਨ, ਤਬਲਾ ਵਾਦਕ ਸਾਡੇ ਬੜੇ ਵਿਦਵਾਨ, ਉਹ ਵੀ ਸੀਗੇ, ਔਰ ਬੈਜਨਾਥ ਪੁਰੀ ਵਾਇਲਨਿਸਟ, ਕਸਤੂਰੀ ਲਾਲ ਵਾਇਲਨਿਸਟ, ਅਤੇ ਮੋਹਨ ਸਿੰਘ ਜੀ ਤਬਲੇ 'ਤੇ ਸੀ। ਬੜਾ ਅੱਛਾ ਲੱਗਦਾ ਸੀ ਇਹਨਾਂ ਨੂੰ ਮਿਲ ਕੇ, ਔਰ ਹੋਰ ਵੀ ਇਸ ਤਰ੍ਹਾਂ ਜਿੰਨੇ ਕਲਾਕਾਰ ਸੀ, ਸਭ ਬੜਾ ਅੱਛਾ। ਔਰ ਰੇਡੀਓ ਦਾ ਐਡਮਿਨਿਸਟ੍ਰੇਸ਼ਨ ਹੋਰ ਵਧੇ, ਔਰ ਮੈਂ ਆਪਣੀ ਖੁਸ਼ੀ ਜ਼ਾਹਿਰ ਕਰਦਾ ਹੋਇਆ, ਸ਼ੁਭਕਾਮਨਾਵਾਂ ਪੇਸ਼ ਕਰਦਾ ਹੋਇਆ, ਬਹੁਤ ਸ਼ੁਕਰੀਆ, ਨਮਸਕਾਰ।
1: ਹੁਣੇ ਤੁਸੀਂ ਆਕਾਸ਼ਵਾਣੀ ਦੇ ਏ ਗ੍ਰੇਟ ਆਰਟਿਸਟ ਗਾਇਕ ਚਮਨ ਲਾਲ ਭੱਲਾ ਦੇ ਵਿਚਾਰ ਸੁਣ ਰਹੇ ਸੀ। ਆਓ ਹੁਣ ਸੁਣਦੇ ਹਾਂ ਉਹਨਾਂ ਵੱਲੋਂ ਗਾਈ ਹੋਈ ਇਹ ਗਜ਼ਲ।

ਹੁਣੇ ਤੁਸੀਂ ਸੁਣ ਰਹੇ ਸੀ ਪੰਡਿਤ ਚਮਨ ਲਾਲ ਪੱਲਾ ਜੀ ਵੱਲੋਂ ਗਾਈ ਗਈ ਇਹ ਗਜ਼ਲ, ਕਭੀ ਕਹਾ ਨਾ ਕਿਸੀ ਸੇ ਤੇਰੇ ਫਸਾਨੇ ਕੋ। ਲਓ ਜੀ, ਪ੍ਰੋਗਰਾਮ ਚੱਲ ਰਿਹਾ ਜ਼ਿੰਦਗੀ ਹਸੀਨ ਹੈ। ਜੀ ਹਾਂ, ਬਿਲਕੁਲ ਜ਼ਿੰਦਗੀ ਹਸੀਨ ਹੈ, ਇਸ ਵਿੱਚ ਕੋਈ ਸ਼ੱਕ ਨਹੀਂ। ਔਰ ਆਕਾਸ਼ਵਾਣੀ ਦੇ 90 ਸਾਲ ਹੋ ਗਏ ਨੇ। ਜ਼ਿੰਦਗੀ ਨੂੰ ਹਸੀਨ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਸਾਨੂੰ ਇਹ ਮੰਨਣਾ ਜ਼ਰੂਰੀ ਹੈ ਕਿ ਜੋ ਵੀ ਚੱਲ ਰਿਹਾ ਉਸ ਕੁਦਰਤ ਦੀ ਨਜ਼ਰ, ਉਹਦੇ ਪਲੈਨ ਹੈ, ਉਹਨਾਂ ਦੇ ਹਿਸਾਬ ਨਾਲ ਚੱਲ ਰਿਹਾ। ਸਾਨੂੰ ਬਹੁਤ ਜ਼ਿਆਦਾ ਸੋਚਣ ਦੀ ਜ਼ਰੂਰਤ ਨਹੀਂ ਹੈ, ਜਿੱਦਾਂ ਚੱਲ ਰਿਹਾ ਸਾਨੂੰ ਅਕਸੈਪਟ ਕਰਨਾ ਬਹੁਤ ਜ਼ਰੂਰੀ ਹੈ। ਬਸ ਇਹ ਸਭ ਤੋਂ ਸੌਖਾ ਤਰੀਕਾ ਹੈ ਜ਼ਿੰਦਗੀ ਨੂੰ ਹੋਰ ਹਸੀਨ ਬਣਾਉਣ ਦਾ। ਲਓ ਜੀ, ਜ਼ਿੰਦਗੀ ਹਸੀਨ ਹੈ ਦਾ ਅਗਲਾ ਜਿਹੜਾ ਗੀਤ ਹੈ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ, ਆਨੰਦ ਮਾਣੋ ਜੀ ਇਸ ਗੀਤ ਦਾ।

ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, ਐਫ ਐਮ ਬੈਂਡ 100.8 ਮੈਗਾ ਹਰਟਸ, ਐਫ ਐਮ ਬੈਂਡ 100.9 ਮੈਗਾ ਹਰਟਸ ਅਤੇ ਡੀ ਟੀ ਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਜ਼ ਐਪ ਰਾਹੀਂ ਵੀ ਸੁਣ ਸਕਦੇ ਹੋ। ਇਸ ਵੇਲੇ 8:45 ਹੋ ਰਹੇ ਨੇ। ਹੁਣ ਥੋੜ੍ਹੀ ਦੇਰ ਤੁਸੀਂ ਸੁਣਗੇ ਸਮਾਚਾਰ ਸੰਧਿਆ।

ਪੰਜਾਬ ਸਰਕਾਰ ਵੱਲੋਂ ਸੂਬੇ 'ਤੇ ਪੰਜਾਬ ਸਰਕਾਰ ਵੱਲੋਂ ਸੂਬੇ 'ਚ ਕਿਤਾਬਾਂ ਦੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਮੈਚਿੰਗ ਗ੍ਰਾਂਟ ਦੇਣ ਦਾ ਪ੍ਰਬੰਧ ਕੀਤਾ ਹੈ। ਮੌਸਮ ਵਿਭਾਗ ਵੱਲੋਂ ਪੰਜਾਬ ਅਤੇ ਹਰਿਆਣਾ ਵਿੱਚ 16 ਤੋਂ 19 ਮਈ ਤੱਕ ਜ਼ਬਰਦਸਤ ਗਰਮੀ ਪੈਣ ਦਾ ਯੈਲੋ ਅਲਰਟ ਜਾਰੀ। ਅਤੇ IPL ਕ੍ਰਿਕਟ ਵਿੱਚ ਅੱਜ ਧਰਮਸ਼ਾਲਾ ਵਿੱਚ ਪੰਜਾਬ ਕਿੰਗਜ਼ ਦਾ ਮੁਕਾਬਲਾ ਮੁੰਬਈ ਇੰਡੀਅਨਸ ਨਾਲ ਹੋ ਰਿਹਾ ਹੈ। ਸੋ ਇਹ ਸਨ ਅੱਜ ਦੀਆਂ ਮੁੱਖ ਖਬਰਾਂ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਆਹ ਹੁਣ ਪ੍ਰੋਗਰਾਮ ਸੁਰ ਸਾਧਨਾ 'ਚ ਪੰਡਿਤ ਹੁਸਨ ਲਾਲ ਹੁਣਾਂ ਵੱਲੋਂ ਰਾਗ ਬਾਗੇਸ਼ਵਰੀ ਵਿੱਚ ਵਜਾਈ ਹੋਈ ਵਾਇਲਿਨ ਸੁਣਦੇ ਹਾਂ।

ਹੁਣੇ ਤੁਸੀਂ ਸੁਣ ਰਹੇ ਸੀ ਸੁਰ ਸਾਧਨਾ ਪ੍ਰੋਗਰਾਮ, ਜਿਸ 'ਚ ਪੰਡਿਤ ਹੁਸਨ ਲਾਲ ਵੱਲੋਂ ਰਾਗ ਬਾਗੇਸ਼ਵਰੀ ਵਾਇਲਨ ਵਜਾਈ ਗਈ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਲਓ ਜੀ, ਹੁਣ ਪੇਸ਼ ਹੈ ਪ੍ਰੋਗਰਾਮ ਸਰਗਮ। ਜ਼ਿੰਦਗੀ

ਵੀ ਇੱਕ ਸਰਗਮ ਹੀ ਹੈ, ਜਿਸ ਵਿੱਚ ਵੱਖ ਵੱਖ ਤਰੀਕਿਆਂ ਦੇ ਵੱਖ ਵੱਖ ਤਰ੍ਹਾਂ ਦੇ ਸਾਡੇ ਸੁਭਾਵ ਨੇਚਰ ਹੁੰਦੇ ਨੇ, ਪਰ ਇਸ ਜ਼ਿੰਦਗੀ ਦੇ ਸਰਗਮ ਦੇ ਵਿੱਚ ਅਸੀਂ ਇਸ ਜ਼ਿੰਦਗੀ ਦੇ ਕਿਸ ਕਿਸ ਸੁਰ ਨੂੰ ਕਿੱਦਾਂ ਵਜਾਉਂਦੇ ਹਾਂ ਇਹ ਸਾਡੇ 'ਤੇ ਡਿਪੈਂਡ ਕਰਦਾ ਹੈ। ਜੀ ਹਾਂ, ਪ੍ਰੋਗਰਾਮ ਸਰਗਮ ਦਾ ਪਹਿਲਾ ਗੀਤ ਤੁਹਾਡੇ ਸਾਹਮਣੇ ਪੇਸ਼ ਹੈ, ਆਨੰਦ ਮਾਣੋ ਜੀ ਇਸ ਗੀਤ ਦਾ।

ਜੇ ਫਿਤੂਰ ਗੀਤ ਇੰਨੀ ਮਿੱਠੀ ਪਿਆਰੀ ਆਵਾਜ਼ ਦੇ ਵਿੱਚ, ਅਰਿਜੀਤ ਸਿੰਘ ਹੁਣਾਂ ਦੀ ਆਵਾਜ਼ ਦੇ ਵਿੱਚ ਸੁਣਿਆ ਜਾਵੇ ਤਾਂ ਉਹ ਫਿਤੂਰ ਵਾਕਈ ਚੜ੍ਹਦਾ। ਹੁਣ ਤੁਸੀਂ ਅਰਿਜੀਤ ਸਿੰਘ ਹੁਣਾਂ ਦੀ ਆਵਾਜ਼ ਦੇ ਵਿੱਚ ਤੇਰਾ ਫਿਤੂਰ ਜਿਹੜਾ ਸੁਣ ਰਹੇ ਸੀ ਨਾ, ਉਹ ਵਾਕਈ ਇੱਕ ਅਹਿਸਾਸ ਦਵਾਉਂਦਾ। ਕੰਮ ਭਾਵੇਂ ਕੋਈ ਵੀ ਹੋਵੇ, ਭਾਵੇਂ ਕਿਸੇ ਨਾਲ ਮੁਹੱਬਤ ਕਰਨੀ ਹੋਵੇ ਜਾਂ ਆਪਣਾ ਕਰਮ ਕਰਨਾ ਹੋਵੇ, ਉਹਨੂੰ ਇੰਨੀ ਸ਼ਿੱਦਤ ਨਾਲ ਕਰੋ ਕਿ ਕਰਦੇ ਕਰਦੇ ਤੁਹਾਨੂੰ ਪਤਾ ਹੀ ਨਾ ਲੱਗੇ ਕਿ ਤੁਸੀਂ ਖੋ ਜਾਓ, ਇੰਨਾ ਫਿਤੂਰ ਚੜ੍ਹ ਜਾਵੇ, ਚਾਹੇ ਖੁਦ ਨਾਲ ਪਿਆਰ ਕਰਨਾ ਹੀ ਕਿਉਂ ਨਾ ਹੋਵੇ। ਜੀ ਹਾਂ, ਪ੍ਰੋਗਰਾਮ ਚੱਲ ਰਿਹਾ ਸਰਗਮ, ਔਰ ਇਸ ਦੇ ਵਿੱਚ ਹੁਣ ਤੁਹਾਡੇ ਨਾਲ ਅਸੀਂ ਸਾਂਝਾ ਕਰਦੇ ਹਾਂ ਸਾਡਾ ਅਗਲਾ ਗੀਤ। ਲਓ ਜੀ, ਆਨੰਦ ਮਾਣੋ ਜੀ ਇਸ ਗੀਤ ਦਾ।

ਕੀ ਹੁੰਦਾ ਹੈ ਪਿਆਰ? ਪਿਆਰ ਉਹ ਅਹਿਸਾਸ ਹੈ ਜੋ ਦਿਲ ਨੂੰ ਸਕੂਨ ਅਤੇ ਰੂਹ ਨੂੰ ਖੁਸ਼ੀ ਦਿੰਦਾ ਹੈ। ਪਿਆਰ ਵਿੱਚ ਬਿਨਾਂ ਕਿਸੇ ਸਵਾਰਥ ਦੇ ਕਿਸੇ ਦੀ ਵੀ ਪਰਵਾਹ ਕੀਤੀ ਨਹੀਂ ਜਾ ਸਕਦੀ। ਪਿਆਰ ਉਹ ਬੰਧਨ ਹੈ ਜੋ ਦੋ ਦਿਲਾਂ ਨੂੰ ਨੇੜੇ ਲਿਆਉਂਦਾ ਹੈ। ਪਿਆਰ ਵਿੱਚ ਛੋਟੀਆਂ ਗੱਲਾਂ ਵੀ ਖਾਸ ਲੱਗਣ ਲੱਗ ਪੈਂਦੀਆਂ ਨੇ। ਪਿਆਰ ਸਿਰਫ ਸ਼ਬਦ ਨਹੀਂ ਹੈ, ਇਹ ਇੱਕ ਖੂਬਸੂਰਤ ਅਹਿਸਾਸ ਹੈ। ਸੱਚਾ ਪਿਆਰ ਹਰ ਹਾਲਤ ਵਿੱਚ ਸਾਥ ਨਿਭਾਉਂਦਾ ਹੈ। ਪਿਆਰ ਰੂਹਾਂ ਦਾ ਮਿਲਾਪ ਹੁੰਦਾ ਹੈ ਜੋ ਸਮੇਂ ਨਾਲ ਹੋਰ ਗਹਿਰਾ ਹੁੰਦਾ ਰਹਿੰਦਾ ਹੈ। ਪਿਆਰ ਉਹ ਚਾਨਣ ਹੈ ਜੋ ਜ਼ਿੰਦਗੀ ਨੂੰ ਸੋਹਣਾ ਬਣਾ ਦਿੰਦਾ ਹੈ। ਸੁਸਰੋਤਿਓ, ਅਗਰ ਪਿਆਰ ਇੰਨੀ ਵਡਮੁੱਲੀ ਚੀਜ਼ ਹੈ ਜਿਹੜੀ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਛੋਟੀਆਂ ਛੋਟੀਆਂ ਚੀਜ਼ਾਂ ਦੀ ਕਦਰ ਵਧਾਉਂਦੀ ਹੈ, ਤਾਂ ਸੋਚੋ ਉਹ ਖੁਦ ਨਾਲ ਕਿੰਨੀ ਪਹਿਚਾਣ ਕਰਾਉਂਦੀ ਹੋਊਗੀ। ਤੁਹਾਨੂੰ ਪਤਾ ਜ਼ਿੰਦਗੀ ਦੇ ਵਿੱਚ ਜਿਸ ਇਨਸਾਨ ਨੂੰ ਛੋਟੀਆਂ ਛੋਟੀਆਂ ਚੀਜ਼ਾਂ ਦਾ ਆਨੰਦ ਮਾਣਨਾ ਆ ਗਿਆ, ਉਸ ਇਨਸਾਨ ਲਈ ਖੁਸ਼ ਰਹਿਣਾ ਬਹੁਤ ਔਖੀ ਗੱਲ ਨਹੀਂ ਹੈ। ਉਹ ਹਮੇਸ਼ਾ ਹੀ ਖੁਸ਼ ਰਹੇਗਾ, ਹਮੇਸ਼ਾ ਚੜ੍ਹਦੀ ਕਲਾ 'ਚ ਰਹੇਗਾ। ਸੋ ਅਹਿਸਾਸ ਪਿਆਰ ਕਰਨਾ ਬਹੁਤ ਲਾਜ਼ਮੀ ਹੈ, ਜਿਹੜੀਆਂ ਸਾਨੂੰ ਹਰ ਚੀਜ਼ ਦਾ ਤਜ਼ਰਬਾ ਦਿੰਦੀਆਂ ਨੇ। ਜੀ ਹਾਂ, ਇਸ ਦੇ ਨਾਲ ਹੀ ਪ੍ਰੋਗਰਾਮ ਸਰਗਮ ਦੇ ਵਿੱਚ ਤੁਹਾਡੇ ਸਾਹਮਣੇ ਪੇਸ਼ ਹੈ ਅਗਲਾ ਗੀਤ। ਆਨੰਦ ਮਾਣੋ ਜੀ ਇਸ ਗੀਤ ਦਾ।

ਹੁਣ ਤੁਸੀਂ ਲਤਾ ਮੰਗੇਸ਼ਕਰ ਅਤੇ ਕਿਸ਼ੋਰ ਕੁਮਾਰ ਹੁਣਾਂ ਦੀ ਆਵਾਜ਼ ਦੇ ਵਿੱਚ ਸੁਣ ਰਹੇ ਸੀ ਇਸ ਮੋੜ ਸੇ ਜਾਤੇ ਹੈ ਗੀਤ। ਲਓ ਜੀ, ਹੁਣ ਪੇਸ਼ ਹੈ ਇਸ ਪ੍ਰੋਗਰਾਮ ਦਾ ਅਗਲਾ ਗੀਤ, ਮੁਸਾਫਿਰ ਹੂੰ ਯਾਰੋ। ਲਓ ਜੀ, ਆਨੰਦ ਮਾਣੋ ਜੀ ਇਸ ਗੀਤ ਦਾ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਰਗਮ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਰਾਤ ਦੇ 11 ਵਜ ਰਹੇ ਨੇ। ਹੁਣੇ ਤੁਸੀਂ ਥੋੜ੍ਹੀ ਦੇਰ ਤੁਸੀਂ ਸੁਣੋਗੇ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।

ਡੀਟੀਐਸ ਦੀ ਆਕਾਸ਼ਵਾਣੀ ਪੰਜਾਬ ਸੇਵਾ ਦੇ ਜਲੰਧਰ ਕੇਂਦਰੀ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ ਤੁਹਾਡਾ ਦੂਤ ਸ਼ਾਮ ਸ਼ਰਮਾ ਹਾਜ਼ਰ ਹੋ ਚੁੱਕਿਆ ਅੱਜ ਦਾ ਸੌਗਾਤ ਪ੍ਰੋਗਰਾਮ ਲੈ ਕੇ ਜੀ ਦੋਸਤੋ ਬਿਲਕੁਲ ਸੌਗਾਤ ਪ੍ਰੋਗਰਾਮ 'ਚ ਤੁਸੀਂ ਹੀ ਪਹੁੰਚਣਾ ਹੈ ਯਾਨੀ ਕਿ ਤੁਸੀਂ ਅਤੇ ਸਿਰਫ ਤੁਸੀਂ ਕਰਨਾ ਕੀ ਹੈ ਬਿਲਕੁਲ ਜੀ ਫੋਨ ਕਾਲਸ ਦੇ ਨਾਲ ਸਾਡੇ ਨਾਲ ਗੱਲਾਂ ਬਾਤਾਂ ਕਰਨੀਆਂ ਔਰ ਵਟਸਐਪ ਮੈਸੇਜ ਵੀ ਤੁਸੀਂ ਕਰ ਸਕਦੇ ਹੋ 94655 36077 ਔਰ ਵਟਸਐਪ ਦੇ ਨਾਲ ਨਾਲ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ 01 81 23 42 171 ਨੰਬਰ ਮਿਲਾ ਕੇ ਆਪਣੇ ਪੰਜਾਬੀ ਗੀਤਾਂ ਦੀ ਫਰਮਾਇਸ਼ ਕਰ ਸਕਦੇ ਹੋ ਅਤੇ ਪਹੁੰਚ ਸਕਦੇ ਹੋ ਜੀ ਆਪਣੇ ਦੋਸਤ ਸ਼ਾਮ ਸ਼ਰਮਾ ਦੇ ਕੋਲ ਜੀ ਦੋਸਤੋ ਪ੍ਰੋਗਰਾਮ 11:10 ਤੋਂ ਲੈ ਕੇ 1 ਵਜੇ ਤੱਕ ਇਸੇ ਤਰ੍ਹਾਂ ਤੁਹਾਡੇ ਨਾਲ ਜਾਰੀ ਰਹੇਗਾ ਔਰ ਤੁਸੀਂ ਕੋਸ਼ਿਸ਼ ਤੇ ਕੋਸ਼ਿਸ਼ ਕਰਦੇ ਰਹਿਣਾ ਚਾਹੇ ਵਟਸਐਪ ਹੋਏ ਔਰ ਚਾਹੇ ਫੋਨ ਕਾਲਸ ਹੋਣ ਜੀ ਦੋਸਤੋ ਬਿਲਕੁਲ ਇਸੇ ਤਰ੍ਹਾਂ ਜੀ ਢੋਲ ਵੱਜਦੇ ਰਹਿਣਗੇ ਕਿਉਂਕਿ ਪ੍ਰੋਗਰਾਮ ਸੌਗਾਤ ਦੀ ਸ਼ੁਰੂਆਤ ਹੋ ਚੁੱਕੀ ਹੈ ਔਰ ਤੁਸੀਂ ਇਸ ਪ੍ਰੋਗਰਾਮ 'ਚ ਪਹੁੰਚਣ ਦੇ ਲਈ ਤੁਹਾਨੂੰ ਮੈਂ ਆਪਣਾ ਸਰਨਾਵਾਂ ਦੱਸ ਦਿੱਤਾ ਰਾਹ ਦੱਸ ਦਿੱਤਾ ਤੁਸੀਂ ਕਿਵੇਂ ਪਹੁੰਚਣਾ ਅਤੇ ਹੁਣ ਤੁਸੀਂ ਇਸ ਰਾਹ ਦੇ ਵਿੱਚ ਕਰੋ ਕੋਸ਼ਿਸ਼ ਮੇਰੇ ਤੱਕ ਪਹੁੰਚਣ ਦੀ ਅਤੇ ਮੈਂ ਤੁਹਾਨੂੰ ਸੁਣਾਵਾਂਗਾ ਜੀ ਇੱਕ ਸੋਹਣਾ ਜਿਹਾ ਗੀਤ ਉਸ ਗੀਤ ਤੋਂ ਪਹਿਲਾਂ ਗੱਲਾਂ ਬਾਤਾਂ ਅੱਜ ਕੱਲ੍ਹ ਪੂਰੇ ਹਿੰਦੁਸਤਾਨ 'ਚ ਹੋ ਰਹੀਆਂ ਕਿ ਬੱਚਤ ਜ਼ਰੂਰ ਕਰਨੀ ਚਾਹੀਦੀ ਹੈ ਉਹ ਬੱਚਤ ਕਿਸੇ ਵੀ ਤਰ੍ਹਾਂ ਦੀ ਹੋ ਸਕਦੀ ਹੈ ਪੈਸੇ ਦੀ ਬੱਚਤ ਹੋ ਸਕਦੀ ਹੈ ਪੈਟਰੋਲ ਦੀ ਬੱਚਤ ਹੋ ਸਕਦੀ ਹੈ ਔਰ ਸੋਨੇ ਚਾਂਦੀ ਦੀ ਵੀ ਹੋ ਸਕਦੀ ਹੈ ਨਾ ਕਿਉਂਕਿ ਤੁਸੀਂ ਅਗਰ ਇਸ ਤਰ੍ਹਾਂ ਦੀਆਂ ਚੀਜ਼ਾਂ ਦੀ ਸ਼ੁਰੂਆਤ ਯਾਨੀ ਕਿ ਖਰੀਦਦਾਰੀ ਘੱਟ ਕਰੋਗੇ ਨਾ ਤਾਂ ਸਾਡੇ ਦੇਸ਼ ਦੀ ਜਿਹੜੀ ਅਸੀਂ ਜਿਹੜੀ ਫੋਰਨ ਕਰੰਸੀ ਦੇ ਨਾਲ ਇਹਨਾਂ ਚੀਜ਼ਾਂ ਨੂੰ ਖਰੀਦਦੇ ਹਾਂ ਉਸ ਦੇ ਵਿੱਚ ਕੁਝ ਨਾ ਕੁਝ ਤਾਂ ਘਾਟ ਆਏਗੀ ਨਾ ਪਰ ਇਹ ਤਾਂ ਹੀ ਹੋ ਸਕਦਾ ਜੇ ਤੁਸੀਂ ਸਾਰੇ ਜਾਣੇ ਤਹੱਈਆ ਕਰ ਲਓ ਕਿ ਅਸੀਂ ਕੁਝ ਮਹੀਨੇ ਵੈਸੇ ਤਾਂ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਕਿ 1 ਸਾਲ ਤੱਕ ਤੁਸੀਂ ਥੋੜ੍ਹਾ ਜਿਹਾ ਅਗਰ ਕੰਟਰੋਲ ਕਰ ਲਓ ਆਪਣੇ ਆਪ 'ਤੇ ਤਾਂ ਫਿਰ ਆਪਾਂ ਇਹ ਸਾਰੇ ਜਾਣੇ ਇਸ ਦੇਸ਼ ਦੀ ਸੇਵਾ ਦੇ ਲਈ ਇਕੱਠੇ ਹੁੰਦੇ ਹੀ ਹਾਂ ਹਮੇਸ਼ਾ ਹੀ ਇਕੱਠੇ ਹੁੰਦੇ ਹਾਂ ਅਤੇ ਇਸ ਵਾਰ ਫਿਰ ਤੁਸੀਂ ਉਹਨਾਂ ਦਾ ਸਾਥ ਦਿਓ ਅਤੇ ਬੱਚਤ ਇਨਸਾਨ ਨੂੰ ਹਮੇਸ਼ਾ ਕਰਦੇ ਰਹਿਣਾ ਚਾਹੀਦਾ ਕਿਉਂਕਿ ਬੱਚਤ ਦੇ ਨਾਲ ਹੀ ਜਿਹੜਾ ਘਰ ਹੈ ਔਰ ਸਮਾਜ ਹੈ ਇਸ ਦੇ ਵਿੱਚ ਹੋਰ ਵੀ ਜ਼ਿਆਦਾ

ਹੁੰਦੀ ਹੈ, ਤੇ ਤਾਂ ਹੀ ਹੋ ਸਕਦੀ ਹੈ ਨਾ ਜੇ ਤੁਹਾਡੇ ਕੋਲ ਚਾਰ ਪੈਸੇ ਹੋਣਗੇ, ਪੈਸੇ ਬਚੇ ਹੋਣਗੇ ਤੇ ਔਖੇ ਵੇਲੇ ਕੰਮ ਆ ਸਕਦੇ ਨੇ, ਪਰ ਜੇ ਤੁਸੀਂ ਇਹਨੂੰ ਫਜ਼ੂਲ ਖਰਚੇ 'ਚ ਲਗਾ ਦੋਗੇ ਤੇ ਫਿਰ ਔਖੇ ਵੇਲੇ ਮੁਸ਼ਕਲ ਹੋ ਜਾਂਦੀ ਹੈ। ਇਸ ਕਰਕੇ ਕੋਸ਼ਿਸ਼ ਕਰਿਆ ਕਰੋ ਕਿ ਬੱਚਤ ਦੀ ਆਦਤ ਜ਼ਰੂਰ ਪਾਓ, ਅਤੇ ਬੱਚਤ ਦੇ ਨਾਲ ਨਾਲ ਗੀਤਾਂ ਦੀ ਜਿਹੜੀ ਬੱਚਤ ਹੈ ਉਹ ਬਿਲਕੁਲ ਨਹੀਂ ਕਰਨੀ, ਤੁਸੀਂ ਸਾਡੇ ਪ੍ਰੋਗਰਾਮ 'ਚ ਪਹੁੰਚਦੇ ਰਹਿਣਾ ਜਿਵੇਂ ਕਿ ਇਹ ਗੀਤ ਚੱਲਣ ਲੱਗਿਆ ਤੁਹਾਡੇ ਕੋਲ।

ਰੱਖ ਨਿਆਣਿਆਂ ਦਾ ਇੱਕ ਵਿੱਚ ਦਾਜ ਦੇ ਆਇਆ ਜੇ ਆਉਂਦਾ ਅਤਬਾਰ ਨਾ ਤੈਨੂੰ ਮੇਰੇ ਉੱਤੇ ਨਾਰੇ ਦੇਵ ਸਰੀਕਿਆਂ ਵਾਲੇ ਕੋਲੋਂ ਪੁੱਛ ਲਾ ਤੂੰ ਮਟਿਆਰੇ ਆਥਣ ਨੂੰ ਲੈ ਕੇ ਜਾਣਾ ਉਹਨਾਂ ਲਈ ਮੁਰਗੀ ਦਾਣਾ ਜੇ ਘਰੇ ਪਹੁੰਚ ਗਏ ਕੱਲੇ ਲਓ ਬਹੁਤੀ ਗੋਡਿਆਂ।

0: प्रोग्राम सौगात दे विच जदों तुसी पहुंचदे हो ना एवें लगदा है कि साडे सारा परिवार इकट्ठा हो गया इस वेले। हाँ बिल्कुल, अज तुसीं साडे पहले कॉलर बने हो मनजीत जी। वैसे तो बहुत सारे साडे स्रोते सुन रहे होणगे तुहाडियां आवाज़ां नूं।
1: हाँ जी, हाँ जी।
0: ते अज फिर किहड़ी फरमाइश लैके आए हो?
1: अज मेरे मियां दी फरमाइश है, बिंद रखिए दा गाना है, करो तेरी चीज लगदी
0: जिहनूं लेई फेरे मेले विच।
1: हाय
0: हाय हाय हाय, इह मियां जी ना जदों मेले विच जांदे हुंदे सी ना,
1: हाँ जी,
0: उस वेले फिर ਇਹ ਗੱਲ ਤੁਸੀਂ ਜ਼ਰੂਰ ਮੀਆਂ ਜੀ ਨੂੰ ਇਹ ਟੋਕਦੇ ਹੁੰਦੇ ਸੀਗੇ, ਉਹ ਤੇਰੀ ਕੀ ਲੱਗਦੀ ਜਿਹਨੂੰ ਲਈ ਫਿਰ ਮੇਲੇ ਵਿੱਚ ਨਾ। ਇਹ ਯਾਦਾਂ ਜਿਹੜੀਆਂ ਨਾ ਜੀ, ਇਹ ਕੌੜੀਆਂ ਮਿੱਠੀਆਂ ਯਾਦਾਂ ਜਿਹੜੀਆਂ ਉਸ ਵੇਲੇ ਯਾਦ ਆਉਂਦੀਆਂ ਜਦੋਂ ਇਨਸਾਨ ਫਿਰ ਥੋੜ੍ਹਾ ਜਿਹਾ ਇਹ ਸੋਚਦਾ ਕਿ ਜਵਾਨੀ 'ਚ ਅਸੀਂ ਕੀ ਸੀ ਅਤੇ ਹੁਣ ਇਸ ਵੇਲੇ ਕੀ ਹਾਂ। ਦਿਲ ਜਵਾਨ ਚਾਹੀਦਾ, ਇਹ ਤਾਂ ਗੱਲ ਬਿਲਕੁਲ ਸਹੀ ਹੈ ਜੀ। ਦੇਖੋ ਦਿਲ ਤੁਹਾਡਾ ਹਮੇਸ਼ਾ ਜਵਾਨ ਹੈ, ਤਾਂ ਹੀ ਤਾਂ ਤੁਸੀਂ ਇੱਦਾਂ ਦੀਆਂ ਸਾਡੇ ਨਾਲ ਗੁਫ਼ਤਗੂ ਕਰਦੇ ਹੋ ਨਾ। ਲੈ ਕੇ ਕੀ ਜਾਣਾ। ਬਿਲਕੁਲ ਮਨਜੀਤ ਜੀ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਤੁਸੀਂ ਸਾਡੇ ਅੱਜ ਪ੍ਰੋਗਰਾਮ ਦੇ ਪਹਿਲੇ ਸਰੋਤੇ ਬਣੇ ਹੋ, ਅਤੇ ਤੁਹਾਡੀ ਹੀ ਫਰਮਾਇਸ਼ ਦਾ ਗੀਤ ਪਲੇ ਹੋ ਚੁੱਕਿਆ ਹੈ, ਸੁਣੋ ਸੁਰਜੀਤ ਬਿੰਦਰਖੀਆ ਦੀ ਆਵਾਜ਼ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਜੀ। ਓਕੇ ਜੀ, ਓਕੇ, ਥੈਂਕ ਯੂ ਜੀ।

0: ਜੀ ਦੋਸਤੋ, ਤੇਰੀ ਕੀ ਲੱਗਦੀ, ਉਹ ਤੇਰੀ ਕੀ ਲੱਗਦੀ ਜਿਹਨੂੰ ਲਈ ਫੇਰੇ ਮੇਲੇ ਵਿੱਚ ਨਾਲ। ਬਿਲਕੁਲ ਜੀ, ਤਾਂ ਫਿਰ ਮੀਆਂ ਜੀ ਕਹਿ ਰਹੇ ਸਨ ਮਨਜੀਤ ਜੀ ਨੂੰ ਕਿ ਮਨਜੀਤ ਜੀ ਕਹਿ ਰਹੇ ਸਨ ਮੀਆਂ ਜੀ ਨੂੰ ਕਿ ਉਹ ਤੇਰੀ ਕੀ ਲੱਗਦੀ ਜਿਹਨੂੰ ਲਈ ਫੇਰੇ ਮੇਲੇ ਵਿੱਚ ਨਾਲ। ਕਿਆ ਬਾਤ ਹੈ ਜੀ, ਗੀਤ ਸੁਣਿਆ ਆਪਾਂ ਸਾਰਿਆਂ ਨੇ, ਇੰਜੋਏ ਕੀਤਾ। ਪ੍ਰੋਗਰਾਮ ਸੌਗਾਤ ਚੱਲ ਰਿਹਾ ਜੀ, ਸੌਗਾਤ ਪ੍ਰੋਗਰਾਮ 'ਚ ਤੁਸੀਂ ਵੀ ਆ ਸਕਦੇ ਹੋ। 0181 23 41 71 ਨੰਬਰ ਡਾਇਲ ਕਰਕੇ ਤੁਹਾਡਾ ਦੋਸਤ ਸ਼ਾਮ ਸ਼ਰਮਾ ਤੁਹਾਡੀ ਉਡੀਕ ਕਰ ਰਿਹਾ ਤੁਹਾਡੀਆਂ ਸੋਹਣੀਆਂ ਸੋਹਣੀਆਂ ਕਾਲਸ ਦੀ। ਔਰ ਵਟਸਐਪ ਮੈਸੇਜ ਵੀ ਤੁਸੀਂ ਕਰ ਸਕਦੇ ਹੋ, 94-655-36-077 ਤੁਹਾਡੇ ਮੈਸੇਜ ਪਹੁੰਚ ਰਹੇ ਨੇ। ਬਿਲਕੁਲ ਜੀ, ਸ਼ਾਮਿਲ ਕਰਾਂਗੇ। ਲੋ ਕਾਲਰ ਵੀ ਆ ਗਏ ਨੇ, ਦੇਖੀਏ ਜੀ ਕਿਹੜੇ ਦੋਸਤ ਨੇ। ਹੈਲੋ,
1: ਹਾਂਜੀ,
0: ਸਵਾਗਤ ਹੈ ਜੀ। ਆਏ ਹਾਏ ਹਾਏ ਹਾਏ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।
1: ਔਰ ਪਿਆਰਿਓ, ਮੈਂ ਬੰਸੀ ਲਾਲ ਹਾਂ ਜੀ, ਪਿੰਡ ਤੇਜਾ ਮੋੜੀ, ਜ਼ਿਲ੍ਹਾ ਅੰਬਾਲਾ ਜੀ।
0: ਵਾਹ ਜੀ ਵਾਹ, ਬੰਸੀ ਲਾਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ
1: ਤੁਹਾਡੇ। ਪਿਆਰ ਕੇ ਮਾਰੇ ਵਿਰਾਮ ਵੀ।
0: ਕਿਆ ਬਾਤ ਹੈ, ਦੇਖੋ ਨਾ, ਦਿੱਲੀ ਤੋਂ ਅੱਧੇ ਰਸਤੇ 'ਚ ਤੁਸੀਂ ਅੰਬਾਲੇ ਪਹੁੰਚ ਗਏ ਹੋ
1: ਹੈ ਜੀ।
0: ਆਪਾਂ ਹੁਣੇ ਦਿੱਲੀ ਸੀਗੇ ਤੇ ਨਾਲ ਹੀ ਦੇਖੋ ਉਡਾਰੀਆਂ ਮਾਰਦੇ ਹੋਏ ਅੰਬਾਲੇ ਪਹੁੰਚ ਗਏ ਹਾਂ।
1: ਕੱਲ ਸਾਡੇ ਸਰੋਤਿੰਗ ਜੀ ਆਪਸ ਵਿੱਚ।
0: ਅੱਛਾ ਜੀ,
1: ਮੈਂ ਕਿਹਾ ਵੀ ਮੈਂ ਫੋਨ ਕਰਿਆ ਜੀ, ਉਹ ਇੱਧਰ ਖੰਨੇ ਗਾਂਧੀ ਆ ਗਈ ਖੰਨੇ। ਮੈਂ ਕਿਹਾ ਮਾਰਾ ਮੌਸਮ ਸਾਫ ਹੈ ਭਾਈ, ਖਾ ਲੋ ਤਿਆਰ ਹੋ ਜਾਓ, ਆ ਰਹੀ ਆ ਚੱਲੀ ਖੰਨੇ ਤੋਂ 15-20 ਮਿੰਟ ਵਿੱਚ ਸਾਡੇ ਅੰਬਾਲੇ ਪਹੁੰਚ ਗਈ।
0: ਦੇਖ ਲਓ, ਏਦਾਂ ਹੀ ਹਨੇਰੀਆਂ ਜੀ, ਦੇਖੋ ਆਪਾਂ ਹਨੇਰੀ ਦੇ ਨਾਲ ਹੀ ਉੱਡ ਕੇ ਤੁਹਾਡੇ ਕੋਲ ਆ ਗਏ ਅੱਜ। ਦੇਖੋ ਜੀ, ਪ੍ਰੋਗਰਾਮ ਸੌਗਾਤ ਦੇ ਵਿੱਚ ਜਦੋਂ ਸਾਡੇ ਕੋਲ ਇੱਦਾਂ ਦੇ ਪਿਆਰੇ ਪਿਆਰੇ ਸਰੋਤੇ ਪਹੁੰਚਦੇ ਨੇ ਨਾ, ਇੱਦਾਂ ਦੀਆਂ ਮਿੱਠੀਆਂ ਮਿੱਠੀਆਂ ਗੱਲਾਂ ਹੁੰਦੀਆਂ ਨੇ ਤੇ ਵਕਤ ਦਾ ਪਤਾ ਹੀ ਨਹੀਂ ਚੱਲਦਾ ਕਿਵੇਂ ਕੀ ਹੋ ਗਿਆ। ਪਰ ਅੱਜ ਬੰਸੀ ਜੀ ਅਸੀਂ ਗੱਲ ਕਰ ਰਹੇ ਸੀਗੇ ਕਿ ਬੱਚਤ ਇਨਸਾਨ ਨੂੰ ਕਰਦੇ ਰਹਿਣਾ ਚਾਹੀਦਾ, ਕਿਉਂਕਿ ਮਾੜੀ ਘੜੀ ਦਾ ਕੋਈ ਪਤਾ ਨਹੀਂ ਲੱਗਦਾ ਜਦੋਂ ਪੈਸੇ ਦੀ ਲੋੜ ਪੈ ਜਾਂਦੀ ਹੈ। ਬਿਲਕੁਲ ਬਿਲਕੁਲ,
1: ਕੋਈ ਐਸੀ ਘਟਨਾ ਹੋ ਜਾ ਕੋਈ ਬੰਦੇ ਦੇ ਸਾਥ।
0: ਬਿਲਕੁਲ ਜੀ, ਉਸ ਵੇਲੇ ਤੁਹਾਡੇ ਕੋਲ ਜਿਹੜੀ ਬੱਚਤ ਹੈ ਨਾ, ਉਹੀ ਤੁਹਾਡੇ ਕੰਮ ਆਣੀ ਹੁੰਦੀ ਹੈ। ਕਿਆ ਬਾਤ ਹੈ ਬੰਸੀ ਜੀ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਤੇ ਅੱਜ ਫਿਰ ਫਰਮਾਇਸ਼ ਦੱਸ ਦਿਓ। ਲਓ ਲਓ ਜੀ, ਫਿਰ ਠੀਕ ਹੈ। ਬਿਲਕੁਲ ਬੰਸੀ ਜੀ, ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ ਜੀ,
1: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ।
0: ਬਹੁਤ ਸ਼ੁਕਰੀਆ ਜੀ। ਲਓ, ਕੁਝ ਵਟਸਐਪ ਮੈਸੇਜ ਸ਼ਾਮਿਲ ਕਰ ਲਈਏ ਬੰਸੀ ਜੀ।
1: ਜਿਹੜਾ ਮਰਜ਼ੀ ਕਰੋ, ਤੁਹਾਡੀ ਨਾਲ ਮਿਲ ਕੇ ਚੱਲਦਾ ਕੰਮ।
0: ਲਓ ਜੀ, ਬਹੁਤ ਸ਼ੁਕਰੀਆ ਬੰਸੀ ਜੀ, ਤੇ ਵਟਸਐਪ ਮੈਸੇਜ ਦੀ ਗੱਲ ਹੋ ਰਹੀ ਸੀ ਤੇ ਉਹਨਾਂ ਨੂੰ ਵੀ ਸ਼ਾਮਿਲ ਕਰਦੇ ਹਾਂ ਜੀ। ਨੇਪਾ ਨਗਰ ਮੱਧ ਪ੍ਰਦੇਸ਼ ਤੋਂ ਸੁਦਰਸ਼ਨ ਸ਼ਾਹ, ਬਲਵੀ ਸ਼ਾਹ, ਪ੍ਰਖਰ ਸ਼ਾਹ, ਕੁਸ਼ਲ ਸ਼ਾਹ, ਨਿਤੀ ਸ਼ਾਹ, ਸੁਰਬੀ ਸ਼ਾਹ, ਅਸ਼ਵਨੀ ਸ਼ਾਹ, ਮੰਗਲਾਬੇਨ ਸ਼ਾਹ, ਰਜਿੰਦਰਜੀਤ ਸ਼ਾਹ ਦੇ, ਇਹਨਾਂ ਦੇ ਪਰਿਵਾਰ ਦੇ ਹੋਰ ਬਹੁਤ ਸਾਰੇ ਦੋਸਤ ਮਿੱਤਰ ਨੇ, ਮੁਕੇਸ਼ ਕਸ਼ਯਪ, ਸ਼ੀਤਲ ਕਸ਼ਯਪ, ਸੋਨੂੰ, ਸੁਰੀਸ਼, ਰਾਜਪਾਲ, ਪੰਕਜ, ਕਾਜਲ, ਸੀਮਾ, ਮਾਨਵੀ, ਤਨਵੀ, ਲਕਸ਼ਿਆ, ਸੋਨੀ, ਮੋਹਨੀ, ਰਿਤਿਕ, ਬਲਬੀਰ ਸਿੰਘ, ਇਹ ਸਾਡੇ ਦੋਸਤ ਨੇ ਜੀ, ਜ਼ਿਲ੍ਹਾ ਮੁਰਾਦਾਬਾਦ, ਪਿੰਡ ਦੁੱਲਾਪੁਰ, ਉੱਤਰ ਪ੍ਰਦੇਸ਼ ਤੋਂ ਇਹਨਾਂ ਨੇ ਸਾਨੂੰ ਵਟਸਐਪ ਮੈਸੇਜ ਕੀਤਾ।

ਜੀ ਦੋਸਤੋ, ਡਾਇਰੀ ਫਰੋਲੀ ਕਿਤੇ ਮੇਰਾ ਨਾਂ ਲੱਭ ਜਾਏ, ਕਿਆ ਬਾਤ ਹੈ ਜੀ। ਵੈਸੇ ਪੰਨੇ ਫਰੋਲਦੇ ਫਰੋਲਦੇ ਨਾਮ ਤਾਂ ਮਿਲ ਜਾਣਾ ਚਾਹੀਦਾ, ਕਿਉਂਕਿ ਇੰਨੀ ਮੁਹੱਬਤ, ਇੰਨਾ ਤੁਸੀਂ ਇਸ਼ਕ ਕਰ ਰਹੇ ਹੋ, ਅਤੇ ਫਿਰ ਉਹ ਜਿਹੜਾ ਨਾਮ ਹੈ, ਜੇ ਉਹ ਨਾ ਮਿਲਿਆ ਕਿੰਨਾ ਮੁਸ਼ਕਿਲਾਂ ਹੋ ਜਾਏਗੀ। ਮੁਹੱਬਤ ਵਾਲੇ ਦੀਆਂ ਗੱਲਾਂ, ਔਰ ਮੁਹੱਬਤ ਵਾਲੇ ਹੀ ਜਾਣਦੇ ਨੇ, ਪਰ

0: ਵੇਲੇ ਮੁਹੱਬਤ ਚੱਲ ਰਹੀ ਹੈ ਸਾਡੀ ਸਾਡੇ ਸਰੋਤਿਆਂ ਦੇ ਨਾਲ। ਦੇਖੀ ਜੀ ਕਿਹੜੇ ਦੋਸਤ ਨੇ। ਹੈਲੋ
1: ਹੈਲੋ
0: ਹੈਲੋ
1: ਹੈਲੋ
0: ਜੀ ਨਮਸਕਾਰ ਜੀ ਨਮਸਕਾਰ। ਕੌਣ ਬੋਲ ਰਹੇ ਹੋ?
1: ਸ਼ਾਮ ਭਾਜੀ ਪਿੱਟੂ ਬੋਲ ਰਿਹਾ ਜੀ, ਦੂਰਦਰਸ਼ਨ ਦੀ ਬੈਠਿਆ ਮੰਗੂ ਸੀ
0: ਜੀ। ਜੀ ਬਿੱਟੂ ਜੀ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਚ।
1: ਥੈਂਕ ਯੂ ਜੀ, ਥੈਂਕ ਯੂ ਤੁਹਾਡਾ ਇਸ ਤਰ੍ਹਾਂ ਦੇ ਤੇ ਤੁਹਾਡੀ ਆਵਾਜ਼ ਬਹੁਤ ਬਹੁਤ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰ ਰਹੇ ਹੋ, ਬਹੁਤ ਵਧੀਆ ਲੱਗ ਰਿਹਾ। ਤੇ ਚਾਹੀਦਾ ਹੋ ਜੀ ਕਰ ਦਿਆ ਜੀ ਆ ਜਾ ਕਰੋ।
0: ਬਿਲਕੁਲ ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ। ਔਰ ਜਦੋਂ ਅਸੀਂ ਤੁਹਾਡੇ ਨਾਲ ਮੁਲਾਕਾਤ ਨਹੀਂ ਕਰਦੇ ਨਾ, ਸਾਡਾ ਵੀ ਜਿਹੜਾ ਦਿਲ ਹੈ ਬੜਾ ਉਦਾਸ ਹੋ ਜਾਂਦਾ। ਜੀ ਜੀ ਜੀ ਬਿਲਕੁਲ, ਅਸੀਂ ਵੀ ਸੋਚਦੇ ਹਾਂ ਕਿ ਸਾਡੇ ਸਰੋਤੇ ਸਾਨੂੰ ਯਾਦ ਕਰਦੇ ਨੇ ਤੇ ਫਿਰ ਅਸੀਂ ਕਿਉਂ ਨਾ ਪਹੁੰਚੀਏ, ਤੇ ਇਸ ਕਰਕੇ ਮਜਬੂਰੀ ਹੋ ਜਾਂਦੀ ਹੈ ਜੀ ਇਸ। ਜੀ ਬਿਲਕੁਲ ਬਿਲਕੁਲ, ਹਾਂ ਤੇ ਉਹ ਥੋੜਾ ਜਿਹਾ ਕੋਸ਼ਿਸ਼ ਕਰੀ ਦੀ ਤਾਂ ਹੈ ਪਰ ਹੋ ਜਾਂਦਾ ਜੀ ਕਿਸੇ ਵੇਲੇ। ਪਰ ਬਿੱਟੂ ਜੀ ਵੈਸੇ ਤੇ ਪਿਛਲੀ ਵਾਰ ਮੈਨੂੰ ਯਾਦ ਹੈ ਜਿਹੜੀਆਂ ਪਾਰਟੀਆਂ ਤੁਹਾਡੇ ਜਿੰਮੇ ਲੱਗੀਆਂ ਹੋਈਆਂ ਨੇ, ਬਿਲਕੁਲ ਜੀ ਪਾਰਟੀ ਦਾ ਇੰਤਜ਼ਾਮ ਜਿਹੜਾ ਹੈ ਉਹ ਤੁਸੀਂ ਇੱਕ ਦਿਨ ਕਰ ਦੇਣਾ ਤੇ ਅਸੀਂ ਸਾਰਿਆਂ ਨੇ ਹੁਮ ਹੁਮਾ ਕੇ ਪਹੁੰਚ ਜਾਣਾ ਤੁਹਾਡੇ ਕੋਲੇ, ਕਿਉਂਕਿ ਬੜੀ ਖੁਸ਼ੀ ਵਾਲੀ ਗੱਲ ਹੈ ਜਿਹੜੀ ਯਸ਼ਪਾਲ ਜੀ ਉਦਣ ਦੱਸ ਗਿਆ ਸੀ ਸਾਨੂੰ। ਪਾਰਟੀ ਦਾ ਫਿਰ ਇੰਤਜ਼ਾਮ ਤੁਸੀਂ ਕਰੋਗੇ ਤੇ ਅਸੀਂ ਜ਼ਰੂਰ ਤੁਹਾਡੇ ਕੋਲ ਪਹੁੰਚਾਂਗੇ। ਤੇ ਅੱਜ ਬਿੱਟੂ ਜੀ ਦੱਸ ਦਿਓ ਫਿਰ ਕਿਹੜੀ ਫਰਮਾਇਸ਼ ਲੈ ਕੇ ਆਏ ਹੋ। ਹੈਲੋ ਹੈਲੋ ਹੈਲੋ, ਹੋਰੇ ਬਿੱਟੂ ਜੀ ਤੁਸੀਂ ਲੱਗਦਾ ਸਾਡੀ ਪਾਰਟੀ ਦਾ ਨਾਮ ਸੁਣ ਕੇ ਇੱਧਰ ਉੱਧਰ ਤਾਂ ਨਹੀਂ ਹੋ ਗਏ, ਪਰ ਇੱਦਾਂ ਹੋ ਨਹੀਂ ਸਕਦਾ। ਬਿੱਟੂ ਜੀ ਬਹੁਤ ਪਿਆਰੇ ਸਰੋਤੇ ਨੇ ਔਰ ਪਾਰਟੀ ਤੋਂ ਨੱਠਣ ਵਾਲੇ ਨਹੀਂ ਹੈਗੇ, ਇਹ ਮੈਨੂੰ ਯਕੀਨ ਵੀ ਹੈ। ਪਰ ਮੈਨੂੰ ਫਰਮਾਇਸ਼ ਦੱਸ ਗਏ ਸੀ, ਕਹਿੰਦੇ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਗੀਤ ਸੁਣਾ ਦਿਓ, ਇੱਕ ਫੁੱਲ ਤੇਰੇ ਨਾਮ ਤੇ ਲੈ ਲਓ ਜੀ। ਗੀਤ ਸੁਣਾ ਦਿੰਦੇ ਹਾਂ, ਹੋ ਸਕਦਾ ਜੀ ਰੇਂਜ ਤੋਂ ਕਿਤੇ ਇੱਧਰ ਉੱਧਰ ਹੋ ਗਏ ਹੋਣਗੇ, ਪਰ ਇਹਨਾਂ ਦੀ ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਦੇ ਲਈ। ਗੁਰਦਾਸ ਮਾਨ ਸਾਹਿਬ ਦੀ ਆਵਾਜ਼ ਦੇ ਵਿੱਚ ਗੀਤ ਵੀ ਸੁਣਾਵਾਂਗੇ, ਕੁਝ ਵਟਸਐਪ ਮੈਸੇਜ ਜਿਹੜੇ ਨੇ ਉਹ ਸ਼ਾਮਿਲ ਕਰ ਲੈਂਦੇ ਹਾਂ। ਇਹ ਸਾਡੇ ਦੋਸਤ ਨੇ ਜੀ ਸ਼ਮਸੁਲ ਕਮਰ ਰਾਹੀ, ਸ਼ਾਹੀਨ ਫਾਤਿਮਾ, ਅਦਨਾਨ ਖਾਨ, ਫੈਜ਼ਾਨ ਖਾਨ, ਅਨੂ ਖਾਨ, ਉਸਮਾਨ ਅੰਸਾਰੀ, ਕਲੀਮ ਅੰਸਾਰੀ, ਇਹਨਾਂ ਨੇ ਗੰਜ ਬੁੰਡਵਾਰਾ ਸੀ ਸਾਨੂੰ ਇਹਨਾਂ ਨੇ ਫਰਮਾਇਸ਼ ਭੇਜੀ ਸੀ ਔਰ ਅਸੀਂ ਕਰ ਲਈ ਸ਼ਾਮਿਲ। ਅਤੇ ਇਹ ਸਾਡੇ ਦੋਸਤ ਨੇ ਜੀ ਸਦਰ ਬਾਜ਼ਾਰ ਕੁਰਾਵਾਲੀ ਤੋਂ ਅਨਿਲ ਕੁਮਾਰ ਵਰਮਾ, ਮਾਇਆ ਦੇਵੀ ਵਰਮਾ, ਰਾਹੁਲ ਕੁਮਾਰ ਵਰਮਾ, ਵਿਨੀਤ ਕੁਮਾਰ ਵਰਮਾ, ਸੋਨਮ ਵਰਮਾ ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਬਹੁਤ ਸਾਰੇ ਦੋਸਤ ਨੇ। ਅਤੇ ਇਹ ਸਾਡੇ ਦੋਸਤ ਆਏ ਨੇ ਜੀ, ਬੜੀ ਭਿਅੰਕਰ ਫੋਟੋ ਲਾਈ ਹੋਈ ਹੈ ਇਹਨਾਂ ਨੇ ਆਪਣੀ ਮਤਲਬ ਡੀ ਪੀ 'ਤੇ, ਪੀਪਰ ਲੋੜ ਸਰਗਾਮ ਛੱਤੀਸਗੜ੍ਹ ਤੋਂ ਦਿਪੇਸ਼ ਵਰਮਾ, ਪੂਨਮ ਵਰਮਾ, ਜੋਤੀ ਅਤੇ ਸ਼ਿਵਾਂਸ਼ ਵਰਮਾ। ਲਓ ਜੀ ਗੁਰਦਾਸ ਮਾਨ ਸਾਹਿਬ ਦੀ ਆਵਾਜ਼ ਦੇ ਵਿੱਚ ਗੀਤ ਤੁਹਾਡੇ ਸੈੱਟ 'ਤੇ ਪਹੁੰਚ ਗਿਆ ਜੀ, ਸੁਣਦੇ ਹਾਂ ਆਪਾਂ ਸਾਰੇ। ਬਿੱਟੂ ਭਾਜੀ ਵੀ ਸੁਣ ਰਹੇ ਹੋਣਗੇ ਮੈਨੂੰ ਪੂਰੀ ਉਮੀਦ ਹੈ। ਸੁਣਦੇ ਹਾਂ ਜੀ ਗੁਰਦਾਸ ਮਾਨ ਸਾਹਿਬ ਦੀ ਆਵਾਜ਼ ਦੇ ਵਿੱਚ ਇਹ ਗੀਤ।

0: ਜੀ ਦੋਸਤੋ, ਜਿਹੜਾ ਫੁੱਲ ਹੁੰਦਾ ਹੈ ਨਾ ਜੀ, ਵਾਕਈ ਬਹੁਤ ਹੀ ਨਾਜ਼ੁਕ ਅਤੇ ਇਸ ਤਰ੍ਹਾਂ ਦਾ ਹੁੰਦਾ ਕਿ ਤੁਹਾਨੂੰ ਹਮੇਸ਼ਾ ਹੀ ਖੁਸ਼ਬੂ ਦਿੰਦਾ, ਪਰ ਇਨਸਾਨ ਨੂੰ ਹਮੇਸ਼ਾ ਇਸੇ ਤਰ੍ਹਾਂ ਛਿੜੇ ਮੱਥੇ ਮਿਲਣਾ ਚਾਹੀਦਾ, ਇਸੇ ਤਰ੍ਹਾਂ ਖੁਸ਼ਬੂ ਦਿੰਦੇ ਰਹਿਣਾ ਚਾਹੀਦਾ, ਅਤੇ ਕਿਸੇ ਨੂੰ ਵੀ ਪਰੇਸ਼ਾਨ ਤੰਗ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਪਰ ਇਨਸਾਨ ਕਿਤੇ ਨਾ ਕਿਤੇ ਜਿਹੜਾ ਹੈ ਉਹ ਮੱਛਰ ਜਾਂਦਾ ਅਤੇ ਉਸ ਵੇਲੇ ਫਿਰ ਤੰਗ ਕਰਦਾ, ਪਰ ਆਪਾਂ ਨੂੰ ਹਮੇਸ਼ਾ ਫੁੱਲ ਵਾਂਗੂ ਖੁਸ਼ਬੂ ਦਿੰਦੇ ਰਹਿਣਾ ਚਾਹੀਦਾ ਇਸ ਬਗੀਚੇ ਦੇ ਵਿੱਚ। ਲਓ ਜੀ, ਕਾਲਰ ਆ ਗਏ ਨੇ, ਦੇਖੀਏ ਜੀ ਕਿਹੜੇ ਦੋਸਤ ਨੇ। ਹੈਲੋ
1: ਹੈਲੋ, ਨਮਸਕਾਰ, ਸ਼ਾਮ ਸ਼ਰਮਾ ਜੀ।
0: ਜੀ ਨਮਸਕਾਰ ਜੀ, ਕੌਣ ਬੋਲ ਰਹੇ ਹੋ?
1: ਸ਼੍ਰੀ ਗੁਰੂ ਰਵਿਦਾਸ ਨਗਰ ਮਲੋਟ ਤੋਂ ਫਕੀਰ ਚੰਦ ਰਸ ਗਨੀਆ ਜੀ।
0: ਵਾਹ ਜੀ ਵਾਹ, ਫਕੀਰ ਚੰਦ ਰਸ ਗਨੀਆ ਜੀ, ਸਵਾਗਤ ਹੈ ਜੀ ਪ੍ਰੋਗਰਾਮ ਚ।
1: ਆ ਗਿਆ ਮੂੰਹ ਤੇ ਰਸ ਗਨ।
0: ਆ ਗਿਆ ਜੀ, ਜਿੱਦਾਂ ਹੀ ਅਸੀਂ ਰਸ ਕਹੀਦਾ ਉਸੇ ਵੇਲੇ ਦੇਖੋ ਐ ਲੱਗਦਾ ਵੀ ਰਸਗੁੱਲਾ ਆ ਗਿਆ ਕੋਲੇ।
1: ਹਾਂਜੀ ਅਸੀਂ ਜੀ ਪਹਿਲਾਂ ਤਾਂ ਮਤਲਬ ਮੁਬਾਰਕਾਂ ਦੇਣਾ ਚਾਹੁੰਦੇ ਹਾਂ ਮਨਜੀਤ ਕੌਰ ਜੀ ਨੂੰ, ਉਹਨਾਂ ਦੀ ਪਹਿਲੀ ਕਾਲਰ ਆਈ ਦੇ ਬਣੇ ਸੀ।
0: ਹਾਂਜੀ ਹਾਂਜੀ ਹਾਂਜੀ ਹਾਂਜੀ, ਪਹਿਲੇ ਕਾਲਰ ਬਣੇ ਨੇ ਮਨਜੀਤ ਜੀ ਅੱਜ। ਕਿਸੇ ਵੇਲੇ ਆਖਰੀ ਕਾਲਰ ਬਣਦੇ ਨੇ, ਕਿਸੇ ਵੇਲੇ ਪਹਿਲੇ ਬਣ ਜਾਂਦੇ ਨੇ।
1: ਇਦਾਂ ਹੀ ਹੁੰਦਾ ਜੀ, ਜਿਵੇਂ ਇੱਕ ਵਾਰੀ ਕਮਲ ਸ਼ਰਮਾ ਜੀ ਪ੍ਰੋਗਰਾਮ ਪੇਸ਼ ਕਰ ਰਹੇ ਸੀ ਤੇ ਅਸੀਂ ਵੀ 11 ਵਜੇ ਲੱਗੇ ਫੋਨ ਮਨਾਉਣ ਲੱਗੇ ਤੇ ਮੇਰੀ ਗੱਲ
0: 12:50 ਹੋ ਜਾਂਦੀ ਹੈ, ਪਰ ਤੁਸੀਂ ਪਹੁੰਚਦੇ ਰਹਿੰਦੇ ਹੋ। ਅੱਜ ਅਸੀਂ ਰਸਗੰਨੀਆ ਜੀ ਗੱਲ ਕਰਦੇ ਪਏ ਸੀਗੇ ਕਿ ਬੱਚਤ ਇਨਸਾਨ ਨੂੰ ਕਰਦੇ ਰਹਿਣਾ ਚਾਹੀਦਾ ਆਪਣੀ ਜ਼ਿੰਦਗੀ ਦੇ ਵਿੱਚ।
1: ਹਾਂਜੀ ਹਾਂਜੀ, ਬਹੁਤ ਅਹਿਮ ਰੋਲ ਹੈ, ਮਤਲਬ ਬੱਚਤ ਇਨਸਾਨ ਨੂੰ ਕਰਨੀ ਚਾਹੀਦੀ ਹੈ। ਕਦੇ ਵੇਲੇ ਵੇਲੇ ਕੋਲੇ ਕੰਮ ਬਹੁਤ ਵਧੀਆ ਮਤਲਬ ਆਉਂਦੀ ਹੈ। ਹਾਂਜੀ,
0: ਕਿਉਂਕਿ ਔਖੇ ਵੇਲੇ ਨਾ ਜੀ ਇਸੇ ਨੇ ਕੰਮ ਆਉਣਾ। ਜੇ ਕਿਤੇ ਆਪਾਂ ਫਜ਼ੂਲ ਖਰਚੀ ਜਦੋਂ ਕਰਨ ਲੱਗ ਜਾਂਦੇ ਆ ਨਾ, ਉਦੋਂ ਫਿਰ ਮੁਸ਼ਕਲਾਤ ਆ ਜਾਂਦੀ ਹੈ।
1: ਹਾਂ, ਫਿਰ ਓਵਰ ਖਰਚਾ ਨਹੀਂ ਕਰਨਾ ਚਾਹੀਦਾ, ਜਿਵੇਂ ਵਿਆਹ ਸ਼ਾਦੀ ਕਰ ਲੈਂਦੇ ਆ, ਲੋਕ ਵਿਖਾਵਾ ਵਾਲਾ ਕਰ ਲੈਂਦੇ ਆ, ਪਰ ਮੁੜ ਕੇ ਤੰਗ ਹੋਣਾ ਪੈਂਦਾ, ਕੀ ਫਾਇਦਾ?
0: ਫਾਇਦਾ ਕੀ ਆ? ਕਿਸੇ ਤੋਂ ਫਿਰ ਪੈਸੇ ਮੰਗੋ, ਤੰਗ ਹੋਵੋ ਫਿਰ। ਤੇ ਤੁਸੀਂ ਅੱਜ ਫਿਰ ਕਿਹੜੀ ਫਰਮਾਇਸ਼ ਲੈ ਕੇ ਆਏ ਹੋ?
1: ਫਰਮਾਇਸ਼ ਅੱਜ ਆਪਣੇ ਤਿੰਨ ਰੰਗ ਨਹੀਂ ਲੱਭਣੇ ਹਰਭਜਨ ਸਿੰਘ ਮਾਨ ਦਾ ਜੀ।
0: ਕੀ ਬਾਤ ਹੈ
1: ਜੀ, ਇਹ ਗੀਤ ਮੈਂ

0: ਮੇਰੇ ਪੁੱਤੇ ਵਾਸ ਵਾਸ ਵਾਸਤੇ ਤੇ ਉਹਦੀ ਮੰਮੀ ਵਾਸਤੇ ਉਹਦੀ ਦਾਦੀ ਵਾਸਤੇ। ਹਾਂਜੀ
1: ਕਿਆ ਬਾਤ ਹੈ।
0: ਤੇ ਬਾਕੀ ਰਾਮ ਪ੍ਰਸ਼ਾਦ ਜੀ, ਮਨਜੀਤ ਕੌਰ ਜੀ ਦੋਨੇ
1: ਡੈਡੀਕੇਟ ਕੀਤਾ, ਸਾਰੇ ਸੁਣ ਰਹੇ ਹੋਣਗੇ ਤੁਹਾਡੀ ਆਵਾਜ਼ ਨੂੰ। ਬਹੁਤ ਬਹੁਤ ਸ਼ੁਕਰੀਆ ਰਸਗਨੀਆ ਸਾਹਿਬ, ਇਸੇ ਤਰ੍ਹਾਂ ਸਾਡੇ ਵਿਹੜੇ ਆਉਂਦੇ ਰਿਹਾ ਕਰੋ। ਤੇ ਕੁਝ ਵਟਸਐਪ ਮੈਸੇਜ ਸ਼ਾਮਿਲ ਕਰ ਲਈਏ, ਬਿਲਕੁਲ ਬਿਲਕੁਲ ਆਹੀ ਤਾਂ ਗੱਲ ਆ ਜੀ। ਇਸ ਕਰਕੇ ਆਉਂਦੇ ਜਾਂਦੇ ਰਹਿਣਾ ਚਾਹੀਦਾ। ਬਹੁਤ ਬਹੁਤ ਸ਼ੁਕਰੀਆ ਜੀ। ਲਓ ਜੀ ਫਿਰ ਵਟਸਐਪ ਮੈਸੇਜ ਸ਼ਾਮਿਲ ਕਰਦੇ ਹਾਂ। ਆਦਰਸ਼ ਨਗਰ ਮਲੋਟ ਪੰਜਾਬ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ ਸ਼ਰਮਾ, ਸੌਰਭ ਸ਼ਰਮਾ, ਸਾਈਨਾ ਸ਼ਰਮਾ, ਨਿਵਾਨ ਸ਼ਰਮਾ, ਇਹਨਾਂ ਨੇ ਸਾਨੂੰ ਵਟਸਐਪ ਮੈਸੇਜ ਕੀਤਾ ਸੀ। ਅਤੇ ਇਹ ਸਾਡੇ ਦੋਸਤ ਨੇ ਜੀ ਤੇਲੀਵਾਲਾ, ਧਨੌਰੀ ਤੇਲੀਵਾਲਾ ਤੋਂ ਨਿਸਾਰ ਸਲਮਾਨੀ, ਨੌਸ਼ਾਦ ਸਲਮਾਨੀ, ਬੇਬੀ ਆਲੀਆ, ਆਯਾਨ ਬਾਬੂ ਅਤੇ ਇਹਨਾਂ ਦੇ ਪਰਿਵਾਰ ਦੇ ਬਹੁਤ ਸਾਰੇ ਦੋਸਤ ਮਿੱਤਰ ਨੇ। ਇਹ ਸਾਡੇ ਦੋਸਤ ਆਏ ਨੇ ਜੀ ਮੋਹਾਲੀ ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਸ਼ਰਮਾ, ਜੈਵੀਰ ਸਿੰਘ, ਡਾਕਟਰ ਅਮਨਦੀਪ ਸਿੰਘ ਹੋਣਾਂ ਨੇ ਸਾਨੂੰ ਇਹ ਵਟਸਐਪ ਮੈਸੇਜ ਕੀਤਾ। ਲਓ ਜੀ ਤੁਹਾਡੀ ਸਾਰਿਆਂ ਦੀ ਫਰਮਾਇਸ਼ 'ਤੇ ਸੁਣਾਉਂਦੇ ਹਾਂ ਤੁਹਾਨੂੰ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ, ਤਿੰਨ ਰੰਗ ਨਹੀਂ ਲੱਭਣੇ ਬੀਬਾ।

0: जी दोस्तों, रोटी हक दी खाइए नहीं जी, चाहे बूट पालशां करिए। बिल्कुल गल सही है जी, जदों इंसान ना मेहनत करता है और ईमानदारी नाल काम करता है, उस वेले परमात्मा भी तुहाड़े नाल खड़ा हो जाता है। जदों असीं बेईमानी करते हैं उस वेले साढ़े भी मन दे विच, साढ़े भी दिमाग दे विच चल रहा हुंदा कि यार मैं काम ते गलत कीता है, पर उस वेले सोच किस तरह की हो जाती वो अलग चीज़ है। पर जिहड़ी मेहनत दे नाल तुसीं रोटी खाने हो ना, उस दे विच स्वाद ही अलग हुंदा है। और इस करके हमेशा सानूं रोटी हक दी ही खानी चाहिए है। पर कॉलर साढ़े को आए ने, देखिए जी किहड़े दोस्त ने। हैलो हैलो
1: हैलो श्याम जी, सत श्री अकाल।
0: सत श्री अकाल जी, कौन बोल रहे हो?
1: देसराज ड्राइवर, तहसील टवाणा, जिला फतेहाबाद, हरियाणा तो।
0: वाह जी वाह, देसराज जी बहुत बहुत स्वागत है प्रोग्राम च।
1: ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
0: ਦੇਸਰਾਜ ਜੀ, ਤੁਸੀਂ ਪਹੁੰਚਦੇ ਹੋ ਹਮੇਸ਼ਾ ਸਾਡੇ ਪ੍ਰੋਗਰਾਮ ਦੇ ਵਿੱਚ, ਚੰਗਾ ਲੱਗਦੇ ਨੇ ਸਾਡੇ ਪ੍ਰੋਗਰਾਮ?
1: ਹਾਂਜੀ,
0: ਪ੍ਰੋਗਰਾਮ ਚੰਗੇ ਲੱਗਦੇ ਨੇ। ਮੈਂ ਕਿਹਾ
1: ਬਹੁਤ ਚੰਗੇ ਲੱਗਦੇ ਨੇ ਪ੍ਰੋਗਰਾਮ, ਤਾਂ ਜਦੋਂ ਤੱਕ ਸੁਣੀਏ ਨਾ ਤਾਂ ਨੀਂਦ ਨਹੀਂ ਆਉਂਦੀ ਜੀ।
0: ਹਾਏ ਹਾਏ, ਕਿਆ ਹੀ ਬਾਤ ਹੈ। ਇਹ ਦੇਖੋ ਨਾ, ਇਹ ਫਿਰ ਡੋਜ਼ ਲੈਣੀ ਪੈਂਦੀ ਹੈ ਜਦ ਤੱਕ ਤੁਸੀਂ ਸਾਡੇ ਪ੍ਰੋਗਰਾਮ 'ਚ ਆਉਂਦੇ ਹੋ ਨਾ। ਇਹ ਜੇ ਪ੍ਰੋਗਰਾਮ ਨਹੀਂ ਸੁਣੋਗੇ ਫਿਰ ਨੀਂਦ ਉੱਦਣ ਆਉਣੀ ਨਹੀਂ ਚੰਗੀ।
1: ਤੂਫਾਨ ਆ ਰਿਹਾ ਜੀ, ਬਾਰਿਸ਼ ਆ ਰਹੀ ਹੈ।
0: ਆ ਰਹੀ ਹੈ ਬਾਰਿਸ਼?
1: ਤੂਫਾਨ ਵੀ ਆ ਰਿਹਾ ਤੇ ਬਾਰਿਸ਼ ਵੀ ਆ ਰਹੀ ਹੈ ਬਹੁਤ ਜ਼ੋਰ ਦੀ।
0: ਓਹੋ, ਵੈਸੇ ਤੇ ਪਰਮਾਤਮਾ ਦੇ ਰੰਗ ਨੇ ਜੀ, ਕਿਸੇ ਵੇਲੇ ਕਿਸੇ ਤਰ੍ਹਾਂ ਦਾ, ਕਿਸੇ ਵੇਲੇ ਕਿਸੇ ਤਰ੍ਹਾਂ ਦਾ। ਕੱਲ ਵੀ ਉੱਤਰ ਪ੍ਰਦੇਸ਼ ਦੇ ਵਿੱਚ ਬਹੁਤ ਨੁਕਸਾਨ ਹੋਇਆ।
1: ਹਾਂਜੀ ਹਾਂਜੀ,
0: ਤੇ ਪਰਮਾਤਮਾ ਨੇ ਇਹ ਜਿਹੜਾ ਨੁਕਸਾਨ ਹੈ ਨਾ ਹੋਵੇ, ਅਸੀਂ ਇਹੀ ਦੁਆਵਾਂ ਕਰਦੇ ਹਾਂ।
1: ਹਾਂਜੀ ਹਾਂਜੀ।
0: ਅੱਜ ਫਿਰ ਕਿਹੜੀ ਫਰਮਾਇਸ਼ ਲੈ ਕੇ ਆਏ ਹੋ ਤੁਸੀਂ?
1: ਗੁਰਨਾਮ ਭੁੱਲਰ ਦਾ ਲਾ ਦੋ ਜੀ,
0: ਕੁਝ ਵਟਸਐਪ ਮੈਸੇਜ ਵੀ ਸ਼ਾਮਿਲ ਕਰ ਲੈਣੇ
1: ਜੀ।
0: ਸ਼ੁਕਰੀਆ ਕਾਲ ਦੇ ਲਈ ਜੀ। ਲਓ ਸਾਡੇ ਕੋਲ ਮਜਨੂ ਦਾ ਟੀਲਾ ਤੋਂ ਕਮਲ ਬਲੂਜਾ, ਮਧੂ ਬਲੂਜਾ, ਸਾਗਰ ਬਲੂਜਾ, ਉਮੰਗ ਮਲਿਕ, ਆਕਾਂਕਸ਼ਾ ਮਲਿਕ, ਗੁੜੀਆ ਮਾਹੀ ਮਲਿਕ, ਇਸ਼ਤਾ ਅਰੋੜਾ, ਇਹਨਾਂ ਨੇ ਸਾਨੂੰ ਵਟਸਐਪ ਮੈਸੇਜ ਕੀਤਾ ਸੀ। ਇਹ ਸਾਡੇ ਦੋਸਤ ਨੇ ਜੀ, ਸੁਨੀਲ ਪਾਠਕ, ਕਮਲ ਪਾਠਕ, ਦੀਪ

ਮਨੀਕਾ ਮਲਹੋਤਰਾ, ਗਾਬੀਆ ਮਲਹੋਤਰਾ, ਭਾਈ ਸੁੱਚਾ ਸਿੰਘ ਪਾਠਕ ਅਤੇ ਇਹਨਾਂ ਦੇ ਪਰਿਵਾਰ ਦੇ ਬਹੁਤ ਸਾਰੇ ਸਾਥੀ ਨੇ। ਅਨਾਰਕਲੀ ਬਾਜ਼ਾਰ ਜਗਰਾਓਂ ਤੋਂ ਇਹਨਾਂ ਨੇ ਸਾਨੂੰ ਮੈਸੇਜ ਭੇਜਿਆ। ਅਤੇ ਸੁਰਿੰਦਰ ਸੰਧੂ, ਅਨੀਤਾ ਸੰਧੂ, ਰੋਹਿਤ ਸੰਧੂ, ਰਿਤੇਸ਼ ਸੰਧੂ, ਸ਼ਿਖਾ ਸੰਧੂ, ਪ੍ਰੀਤਾ ਸੰਧੂ ਅਤੇ ਇਹਨਾਂ ਦੇ ਪਰਿਵਾਰ ਦੇ ਬਹੁਤ ਸਾਰੇ ਸਾਥੀ ਨੇ। ਗੁਲਾਮ ਰੋਡ ਹਰਗੋਬਿੰਦ ਨਗਰ ਨਵਾਂਸ਼ਹਿਰ ਤੋਂ ਇਹ ਸਾਡੇ ਕੋਲ ਮੈਸੇਜ ਆਇਆ ਸੀ। ਲਓ ਜੀ, ਗੁਰਨਾਮ ਭੁੱਲਰ ਦੀ ਆਵਾਜ਼ ਦੇ ਵਿੱਚ ਗੀਤ ਤੁਸੀਂ ਸਾਰਿਆਂ ਨੇ ਫਰਮਾਇਸ਼ ਕੀਤੀ ਹੈ ਅਤੇ ਅਸੀਂ ਕਰ ਰਹੇ ਹਾਂ ਪੂਰੀ।

ਜਿਹੜੀ ਫਰਮਾਇਸ਼ ਹੈ ਜੀ ਉਹ ਆਈ ਹੈ ਅਤੇ ਆਪਾਂ ਤੁਹਾਨੂੰ ਸਾਰਿਆਂ ਨੂੰ ਸੁਣਾਉਂਦੇ ਹਾਂ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ। ਵੈਸੇ ਤਾਂ ਸਰਤਾਜ ਦੀ ਆਵਾਜ਼ ਦੇ ਵਿੱਚ ਸਾਰੇ ਗੀਤ ਬਹੁਤ ਵਧੀਆ ਨੇ, ਪਰ ਕਹਿੰਦੇ ਜੀ ਮੈਨੂੰ ਕੋਈ ਵੀ ਗੀਤ ਸੁਣਾ ਦਿਓ, ਮੈਂ ਕਿਹਾ ਚਲੋ ਗੀਤ ਤੁਹਾਨੂੰ ਸੁਣਾਉਂਦੇ ਹਾਂ ਇਹ ਵਾਲਾ। ਸ਼ੁਕਰੀਆ ਜੀ ਸਾਰੇ ਦੋਸਤਾਂ ਦਾ।

0: ਇਹ ਫਿਰ ਮੁਸ਼ਕਲਾਂ ਆ ਜਾਂਦੀ ਹੈ। ਇਸ ਕਰਕੇ ਬਹੁਤਾ ਸੋਚੀ ਨਾ, ਛੱਡ ਮਾਲਕ ਤੇ ਡੋਰਾਂ ਲਾਓ ਜੀ। ਕਾਲਰ ਆ ਗਏ ਨੇ ਜੀ, ਹੈਲੋ।
1: ਕੁਝ ਨਹੀਂ ਕੱਟਦਾ ਹਬ ਨੂੰ ਹੱਸ ਕੇ ਤੇਰਾ, ਇਸ ਦੁਨੀਆ ਵਿੱਚ ਸਭ ਤੋਂ ਨਾਜ਼ੁਕ ਦਿਲ ਮੇਰਾ। ਸਤਿ ਸ਼੍ਰੀ ਅਕਾਲ
0: ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਵਧੀਆ ਆਵਾਜ਼ ਦੇ ਨਾਲ ਪਹੁੰਚੇ ਹੋ, ਤਾਰੁਫ ਕਰਵਾਓ ਪਹਿਲੇ ਆਪਣਾ।
1: ਸੁਖਦੇਵ ਸਿੰਘ ਬੋਲਿਆ ਜੀ, ਬਸਤੀ ਸ਼ੇਖ ਜਨਕ ਨਗਰ ਜੰਦਰ ਵੱਲੋਂ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਜੀ ਜੀ, ਸੁਖਦੇਵ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਚ।
1: ਧੰਨਵਾਦ ਜੀ, ਤੁਹਾਡਾ ਵੀ ਬਹੁਤ ਵਧੀਆ, ਤੁਸੀਂ ਪ੍ਰੋਗਰਾਮ ਕਰ ਰਹੇ ਹੋ।
0: ਵੈਸੇ ਜਦੋਂ ਤੁਸੀਂ ਆਉਂਦੇ ਹੋ ਨਾ, ਤੇ ਕੁਝ ਨਾ ਕੁਝ ਗੁਣਗੁਣਾ ਕੇ, ਕੁਝ ਨਾ ਕੁਝ ਲਾਈਨਸ, ਕੁਝ ਕੋਣ ਕੁਝ ਸਤਰਾਂ ਦੇ ਲਾਡ ਸਾਡੇ ਕੋਲ ਪਹੁੰਚਦੇ ਹੋ, ਚੰਗਾ ਲੱਗਦਾ ਹੈ। ਤੁਸੀਂ ਆਪ ਵੀ ਕਿਤੇ ਕਿਤੇ ਲਿਖਦੇ ਹੋਣੇ ਕੁਝ ਨਾ ਕੁਝ ਕਿ ਨਹੀਂ ਜੀ? ਲੇਕਿਨ ਇੱਕ ਸ਼ੌਂਕ ਜਿਹੜਾ ਹੈ ਨਾ ਇਨਸਾਨ ਨੂੰ, ਉਹ ਆਪਣੀ ਜਿਹੜੀ ਉਹਦੇ ਵਿੱਚ ਨਿਖਾਰ ਹੈ ਨਾ ਜੀ, ਉਹ ਡੇ ਬਾਈ ਡੇ ਹੋਰ ਵੀ ਜ਼ਿਆਦਾ ਆ ਜਾਂਦਾ। ਦੇਖੋ ਇਹ ਵੀ ਕਿੰਨੀ ਵਧੀਆ ਗੱਲ ਤੁਸੀਂ ਕਹੀ ਹੈ, ਆਪਾਂ ਹਮੇਸ਼ਾ ਮੋਬਾਈਲ ਨੂੰ ਨਿੰਦਦੇ ਰਹਿੰਦੇ ਹਾਂ, ਲੇਕਿਨ ਜੇ ਉਹਦੇ ਕੋਲ ਕੋਈ ਚੰਗੀ ਚੀਜ਼ ਮਿਲਦੀ ਹੈ ਨਾ, ਸਾਨੂੰ ਉਹ ਜ਼ਰੂਰ ਨੋਟ ਕਰ ਲੈਣੀ ਚਾਹੀਦੀ,
1: ਸਿੱਖਣੀ ਚਾਹੀਦੀ ਹੈ ਜੀ, ਵਿੱਚੋਂ ਕੁਝ ਨਾ ਕੁਝ ਸਿੱਖਣਾ ਚਾਹੀਦਾ।
0: ਬਿਲਕੁਲ ਸਹੀ ਕਿਹਾ। ਤੇ ਇਹ ਇਸੇ ਤਰ੍ਹਾਂ ਜੀ, ਜਿਹੜਾ ਇਨਸਾਨ ਹੈ ਜਦੋਂ ਸਿੱਖਦਾ ਹੈ ਨਾ, ਤੇ ਉਸ ਵੇਲੇ ਜਿਵੇਂ ਤੁਸੀਂ ਆਕਾਸ਼ਵਾਣੀ ਜਲੰਧਰ ਨੂੰ ਕਿਹਾ ਕਿ ਤੁਹਾਡੇ ਤੋਂ ਅਸੀਂ ਬਹੁਤ ਕੁਝ ਲੈਂਦੇ ਰਹਿੰਦੇ ਹਾਂ, ਸਿੱਖਦੇ ਰਹਿੰਦੇ ਹਾਂ, ਅਸੀਂ ਵੀ ਤੁਹਾਡੇ ਤੋਂ ਬਹੁਤ ਕੁਝ ਸਿੱਖਦੇ ਹਾਂ ਜੀ।
1: ਧੰਨਵਾਦ ਜੀ।
0: ਤੇ ਅੱਜ ਫਿਰ ਕਿਹੜੀ ਫਰਮਾਇਸ਼ ਲੈ ਕੇ ਆਏ ਹੋ?
1: ਯਮਲਾ ਜੱਟ ਦਾ ਗੀਤ ਸੁਣਾ ਦਿਆ ਜੀ, ਜਿੰਨਾ ਕੀਤੀ ਨਾ ਕਮਾਈ, ਉਹਨਾਂ ਰੱਜ ਕੇ ਕੀ ਖਾਣਾ।
0: ਉਹਨਾਂ ਰੱਜ ਕੇ ਕੀ ਖਾਣਾ, ਬਿਲਕੁਲ ਸਹੀ ਗੱਲ ਹੈ ਜੀ। ਲਾਲਚੰਦ ਯਮਲਾ ਜੱਟ ਦੀ ਆਵਾਜ਼ ਦੇ ਵਿੱਚ ਬਹੁਤ ਖੂਬਸੂਰਤ ਗੀਤ ਹੈ। ਸਿੱਖਣ ਨੂੰ ਚੀਜ਼ਾਂ ਇਸ ਗੀਤ ਤੋਂ ਬਹੁਤ ਕੁਝ ਮਿਲਦਾ ਜੀ, ਜੇ ਇਨਸਾਨ ਵਾਕਿਆ ਜੀ ਸਿੱਖਣ ਵਾਲਾ ਹੋਵੇ ਤਾਂ। ਤੇ ਸੁਖਦੀਪ ਜੀ, ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਦੇ ਲਈ ਜੀ।
1: ਧੰਨਵਾਦ ਜੀ ਤੁਹਾਡਾ ਵੀ।
0: ਲਓ ਜੀ, ਕੁਝ ਵਟਸਐਪ ਮੈਸੇਜ ਸ਼ਾਮਿਲ ਕਰ ਲੈਂਦੇ ਹਾਂ। ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ, ਪਲਕ, ਕਰਨ, ਗੀਤੋ, ਨਿਹਾਰਿਕਾ, ਹਾਰਦਿਕ ਤੇ ਵੰਸ਼ ਬੱਤਾ ਹੋਣਾਂ ਨੇ ਸਾਨੂੰ ਵਟਸਐਪ ਮੈਸੇਜ ਕੀਤਾ। ਤੇ ਸਾਡੇ ਬਹੁਤ ਦੇਰ ਤੋਂ ਬਾਅਦ ਇਹ ਸੁਨੇਹਾ ਮੋਹਨ ਚੰਦਰ ਜੀ ਵੱਲੋਂ ਆਇਆ, USA ਤੋਂ। ਇਹ ਸਾਨੂੰ ਯਾਦਾਂ ਹੋ ਸਕਦਾ ਜੀ, ਆਪਣੀ ਜ਼ਿੰਦਗੀ 'ਚ ਮਸਰੂਫ ਹੋਣਗੇ, ਇਸ ਕਰਕੇ ਇਹਨਾਂ ਦਾ ਮੈਸੇਜ ਕਾਫੀ ਦੇਰ ਬਾਅਦ ਆਇਆ, ਲੇਕਿਨ ਉਮੀਦ ਕਰਦੇ ਹਾਂ ਜੀ ਇੱਕਦਮ ਤੰਦਰੁਸਤ ਹੋਣਗੇ ਅਤੇ ਸਾਡੇ ਨਾਲ ਇਸੇ ਤਰ੍ਹਾਂ ਮੈਸੇਜ ਔਰ ਫੋਨ ਰਾਹੀਂ ਸਾਡੇ ਤੱਕ ਹਾਜ਼ਰੀਆਂ ਲਗਵਾਉਂਦੇ ਰਹਿਣਗੇ। ਮੈਸਗੇਟ ਨਾਭਾ ਤੋਂ ਜੀ ਸੋਮਦੱਤ, ਜੋਤੀ ਰਾਣੀ, ਜੋਤੀ ਰਾਣੀ ਕੈਰਵ ਅਤੇ ਗੁਰਮੰਨਤ ਹੋਣਾਂ ਨੇ ਵੀ ਯਮਲਾ ਜੱਟ ਦੀ ਆਵਾਜ਼ ਦੇ ਵਿੱਚ ਗੀਤ ਦੀ ਫਰਮਾਇਸ਼ ਕੀਤੀ ਹੈ। ਸੁਣਦੇ ਹਾਂ ਜੀ ਇਹ ਖੂਬਸੂਰਤ ਗੀਤ।

0: ਜੀ ਦੋਸਤੋ, ਸੱਚਮੁੱਚ ਗੀਤ ਦੇ ਵਿੱਚ ਉਹਨਾਂ ਰੱਜ ਕੇ ਕੀ ਖਾਣਾ ਜਿੰਨਾ ਕੀਤੀ ਨਾ ਕਮਾਈ। ਗੱਲਬਾਤ ਬਿਲਕੁਲ ਜੀ, ਇਹ ਜਿਵੇਂ ਸਾਡੇ ਦੋਸਤ ਵੀ ਕਹਿੰਦੇ ਨੇ ਹਮੇਸ਼ਾ ਹੀ ਕਿ ਇਮਾਨਦਾਰੀ ਜਿਹੜੀ ਹੈ ਨਾ ਉਹ ਇਨਸਾਨ ਨੂੰ ਹਮੇਸ਼ਾ ਬਣਾ ਕੇ ਰੱਖਣੀ ਚਾਹੀਦੀ ਹੈ। ਇਸੇ ਕਰਕੇ ਜਦੋਂ ਰੱਜ ਆਉਂਦਾ ਨਾ ਉਹ ਇਮਾਨਦਾਰੀ ਨਾਲ ਹੀ ਆਉਂਦਾ, ਅਤੇ ਜਦੋਂ ਅਸੀਂ ਥੋੜ੍ਹਾ ਬਹੁਤ ਇੱਧਰ ਉੱਧਰ ਹੋ ਜਾਂਦੇ ਹਾਂ ਆਪਣੇ ਸਿਧਾਂਤਾਂ ਤੋਂ ਇੱਧਰ ਉੱਧਰ ਹੋ ਜਾਂਦੇ ਹਾਂ, ਉਸ ਵੇਲੇ ਫਿਰ ਉਹ ਰੱਜ ਜਿਹੜਾ ਹੈ ਉਹ ਥੋੜ੍ਹੀ ਦੇਰ ਲਈ ਤਾਂ ਆ ਸਕਦਾ, ਪਰ ਪੂਰੀ ਜ਼ਿੰਦਗੀ 'ਚ ਉਹ ਰੱਜ ਕਦੇ ਨਹੀਂ ਆ ਸਕਦਾ। ਲਓ ਜੀ, ਪਰ ਕਾਲਰ ਆਏ ਨੇ, ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ,
1: ਨਮਸਕਾਰ
0: ਜੀ। ਨਮਸਕਾਰ ਜੀ, ਕੌਣ ਬੋਲ ਰਹੇ ਹੋ?
1: ਰਾਮ ਪ੍ਰਸਾਦ ਬੋਲਦਾ ਜੀ, ਪਠਾਨਕੋਟ।
0: ਜੀ ਜੀ, ਰਾਮ ਪ੍ਰਸਾਦ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ। ਹਾਂਜੀ ਹਾਂਜੀ ਹਾਂਜੀ, ਦੇਖੋ ਨਾ ਇਹ ਡਿਸਟਰਬੈਂਸ ਮੌਸਮ ਦਾ ਵੀ ਤਕਾਜ਼ਾ ਇੱਦਾਂ ਦਾ ਬਣਿਆ ਹੋਇਆ, ਇਸ ਕਰਕੇ ਪਹਿਲਾਂ ਨਹੀਂ ਸੀ ਇਹ ਹੁਣ ਸ਼ੁਰੂ ਹੋ ਗਿਆ, ਥੋੜਾ ਜਿਹਾ ਇਹਨੂੰ। ਹਾਂ ਇਹ ਬਿਲਕੁਲ ਜੀ, ਇਹ ਮੌਸਮ ਦੇ ਕਰਕੇ ਨਾ ਕਿਤੇ ਨਾ ਕਿਤੇ ਪ੍ਰੋਬਲਮ ਆ ਰਹੀ ਹੈ। ਹੋਰ ਸੁਣਾਓ, ਤੁਸੀਂ ਸਭ ਠੀਕ ਹੋ? ਮੈਂ ਕਿਹਾ ਜੀ ਦੇਖੋ, ਆਕਾਸ਼ਵਾਣੀ ਪਰਿਵਾਰ ਦੇ ਵਿੱਚ ਸਾਡੇ ਸਾਰੇ ਹੀ ਜਿਹੜੇ ਫੁੱਲ ਸੀ ਉਹ ਹੌਲੀ ਹੌਲੀ ਖੁਸ਼ਬੂਆਂ ਦੇ ਰਹੇ ਨੇ, ਤੇ ਉਹਨਾਂ ਵਿੱਚੋਂ ਤੁਸੀਂ ਵੀ ਇੱਕ ਖੁਸ਼ਬੂ ਦੇਣ ਲਈ ਸਾਡੇ ਕੋਲ ਪਹੁੰਚ ਗਏ ਹੋ। ਅੱਜ ਅਸੀਂ ਗੱਲ,
1: ਤੁਸੀਂ ਵੀ ਪਰਮਾਤਮਾ ਅੱਗੇ ਦੁਆ ਕਰਨਾ, ਤੁਸੀਂ ਵੀ ਠੀਕ ਰਹੋ, ਤੁਹਾਡਾ ਪਰਿਵਾਰ ਵੀ ਠੀਕ ਰਹੇ, ਆਕਾਸ਼ ਸੁਣਨ ਵਾਲੇ ਵੀ ਸਾਡਾ ਠੀਕ ਰਹਿਣ, ਜਿਹੜੇ ਸੁਣਦੇ ਰਹੀਏ ਤੁਹਾਨੂੰ।
0: ਬਿਲਕੁਲ ਬਿਲਕੁਲ ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਰਾਮ ਪ੍ਰਸਾਦ ਜੀ, ਅੱਜ ਅਸੀਂ ਗੱਲਬਾਤ ਕਰ ਰਹੇ ਸੀ ਕਿ ਇਨਸਾਨ ਦੀਆਂ ਜਿਹੜੀਆਂ ਬੱਚਤ ਹੈ ਨਾ ਉਹ ਔਖੇ ਟਾਈਮ 'ਤੇ ਕੰਮ ਆਉਂਦੀ ਹੈ, ਤੇ ਤੁਸੀਂ ਵੀ ਕੁਝ ਕਹਿ ਸਕਦੇ ਹੋ ਇਹਦੇ ਬਾਰੇ?
1: ਦੇਖੋ ਬੱਚਤ, ਜੇ ਤੁਸੀਂ ਪੈਸੇ ਨੂੰ ਬਚਾਓਗੇ ਨਾ, ਤੁਹਾਡੇ ਇੱਕ ਟਾਈਮ ਲਈ ਕੰਮ ਆਏਗਾ।
0: ਬਿਲਕੁਲ,
1: ਜੇ ਤੁਸੀਂ ਤੇਲ ਬਚਾ ਲੈਂਦੇ ਹੋ, ਮੰਨ ਲਓ ਦੋ ਗੁਆਂਢੀ ਆਪਾਂ ਇਕੱਠੇ ਡਿਊਟੀ ਤੇ ਜਾਂਦੇ ਆ, ਜੇ ਉਹ ਤੋਂ ਬਾਅਦ ਤੇ ਚੱਲ ਜਾਣ।
0: ਬਿਲਕੁਲ

0: ਜੀ ਦੋਸਤੋ, ਕੁੰਡੀ ਚੱਕਦੇ, ਬਿਲਕੁਲ ਜੀ, ਤੁਸੀਂ ਵੀ ਕੁੰਡੀ ਚੱਕਦੀ ਹੋਣੀ ਹੈ ਇਸ ਗੀਤ ਦੇ ਨਾਲ ਨਾਲ, ਮੈਨੂੰ ਬੁਰੀ ਉਮੀਦ ਹੈ ਜੀ, ਜੇ ਕਿਸੇ ਨੇ ਕੁੰਡੀ ਨਹੀਂ ਚੱਕੀ ਤਾਂ ਅੱਡੀ ਚੱਕੀ ਹੋਣੀ ਹੈ, ਔਰ ਲੱਕ ਵੀ ਫਿਰ ਮਾਰਿਆ ਹੋਣਾ ਜੀ, ਕਿਉਂਕਿ ਗੀਤ ਹੀ ਇੱਦਾਂ ਦਾ ਸੀ ਜੀ, ਨੱਚਣਾ ਵੀ ਚਾਹੀਦਾ। ਪ੍ਰੋਗਰਾਮ ਸੌਗਾਤ ਦਾ ਵੇਲਾ ਰਹਿ ਗਿਆ ਜੀ 25 ਮਿੰਟ ਦਾ, ਜਿਨ੍ਹਾਂ ਦੋਸਤਾਂ ਨੇ ਕੋਸ਼ਿਸ਼ ਨਹੀਂ ਕੀਤੀ ਹੈ ਉਹ ਜ਼ਰੂਰ ਕੋਸ਼ਿਸ਼ ਕਰੋ, ਪਰ ਕੁਝ ਦੋਸਤ ਕਹਿ ਰਹੇ ਜੀ ਅਸੀਂ 11 ਵਜੇ ਦੇ ਲੱਗੇ ਹੋਏ ਹਾਂ, ਇੰਨਾ ਟਾਈਮ ਹੋ ਗਿਆ ਹਾਲੇ ਤੱਕ ਤੁਹਾਡੇ ਨਾਲ ਗੱਲਬਾਤ ਨਹੀਂ ਹੋਈ। ਬਿਲਕੁਲ ਜੀ, ਤੁਹਾਡਾ ਦੋਸਤ ਸ਼ਾਮ ਸ਼ਰਮਾ ਤੁਹਾਡੀ ਉਡੀਕ ਕਰ ਰਿਹਾ, ਬੜੇ ਪਿਆਰ ਦੇ ਨਾਲ, ਬੜੇ ਸ਼ਿੱਦਤ ਦੇ ਨਾਲ ਸਾਡੇ ਵਿਹੜੇ ਆ ਜਾਓ। ਪ੍ਰੋਗਰਾਮ ਸੌਗਾਤ 'ਚ ਪਹੁੰਚਣ ਦੇ ਲਈ 0181-3342-1971 ਨੰਬਰ ਡਾਇਲ ਕਰਨਾ। ਲਓ ਜੀ, ਕਾਲਰ ਆ ਗਏ ਨੇ ਇਸੇ ਨੰਬਰ ਨੂੰ ਡਾਇਲ ਕਰਕੇ, ਦੇਖੀਏ ਜੀ ਕਿਹੜੇ ਦੋਸਤ ਨੇ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਸਰ ਜੀ।
0: ਜੀ ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਸਰ ਜੀ ਮੈਂ ਰਾਜੂ ਬੋਲ ਰਿਹਾ ਜੀ, ਚੰਡੀਗੜ੍ਹ।
0: ਰਾਜੂ ਜੀ ਚੰਡੀਗੜ੍ਹ ਤੋਂ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ। ਚਲੋ, ਥੋੜੀ ਬਹੁਤ ਬਾਰਿਸ਼ ਜਿਹੜੀ ਹੈ ਉਹ ਆਉਣੀ ਵੀ ਚਾਹੀਦੀ, ਪਰ ਜ਼ਿਆਦਾ ਬਾਰਿਸ਼ ਜਿਹੜੀ ਹੈ ਜਿਵੇਂ ਕੱਲ ਨੁਕਸਾਨ ਹੋਇਆ ਏਦਾਂ ਨਹੀਂ ਹੋਣਾ ਚਾਹੀਦਾ। ਅੱਜ ਫਿਰ ਰਾਜੂ ਜੀ ਕਿਹੜੀ ਫਰਮਾਇਸ਼ ਲੈ ਕੇ ਆਏ ਹੋ? ਲੋ ਸੁਣਾਨੇ ਆ ਜੀ। ਸ਼ੁਕਰੀਆ ਰਾਜੂ ਜੀ ਕਾਲ ਕਰਨ ਦੇ ਲਈ,
1: ਧੰਨਵਾਦ।
0: ਓਕੇ ਜੀ, ਲੋ ਜੀ ਸਤਿ ਸ਼੍ਰੀ ਅਕਾਲ। ਸਾਡੇ ਦੋਸਤ ਨੇ ਜੀ ਸਰਹੰਦੀ ਬਾਜ਼ਾਰ ਪਟਿਆਲਾ ਤੋਂ, ਪ੍ਰੇਮ ਕੁਮਾਰ ਰਹੀਜਾ, ਕਾਂਤਾ ਰਾਣੀ, ਚਰਨ ਰਹੀਜਾ, ਡੈਨੀ, ਨੀਤੂ, ਜੋਤੀ, ਸਜਨੀ, ਇਹਨਾਂ ਨੇ ਸਾਨੂੰ ਵਟਸਐਪ ਮੈਸੇਜ ਕੀਤਾ ਸੀ। ਔਰ ਕ੍ਰਿਸ਼ਨਾ ਪਾਰਕ ਦਿੱਲੀ ਤੋਂ ਸੁਖਵਿੰਦਰ ਸਿੰਘ ਜੌੜਾ, ਸਿੱਡੀ ਦੀਵਾਨਾ, ਔਰ ਪੰਖਾ ਰੋਡ ਜਨਕਪੁਰੀ ਤੋਂ ਪਿੰਟੂ ਦੀਵਾਨਾ, ਰਜਿੰਦਰ ਸਿੰਘ ਓਬਰਾਏ, ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਬਹੁਤ ਸਾਰੇ ਦੋਸਤ ਨੇ। ਲਓ ਜੀ ਫਿਰ ਸੁਣਦੇ ਹਾਂ ਜਿਹੜੀ ਫਰਮਾਇਸ਼ ਤੁਸੀਂ ਸਾਰਿਆਂ ਨੇ ਕੀਤੀ ਹੈ, ਯਾਨੀ ਕਿ ਬਲਜੀਤ ਮਾਲਵਾ ਦੀ ਆਵਾਜ਼ ਦੇ ਵਿੱਚ ਰੰਗਲਾ ਮਾਹੌਲ।

ਪ੍ਰੋਗਰਾਮ 'ਚ ਤੁਸੀਂ ਹਾਜ਼ਰੀ ਲਗਾਉਂਦੇ ਹੋ। ਸੁਖਦੇਵ ਸਿੰਘ, ਨਰਿੰਦਰ ਕੌਰ, ਸੰਨੀ ਮੰਨੀ, ਕਾਕਾ ਬਿੱਟੂ, ਲਾਡੀ ਮੋਹਨ ਮਾਸਟਰ ਜਨਕ ਨਗਰ ਜਲੰਧਰ ਤੋਂ ਇਹਨਾਂ ਨੇ ਸਾਨੂੰ ਵਟਸਐਪ ਮੈਸੇਜ ਕੀਤਾ ਸੀ। ਅਤੇ ਲਓ ਜੀ, ਫਿਰ ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਆਪਾਂ ਸੁਣਦੇ ਹਾਂ ਹਰਜੀਤ ਹਰਮਨ ਦੀ ਆਵਾਜ਼ ਦੇ ਵਿੱਚ ਪੰਜੇ ਪਾ।

ਜੀ ਦੋਸਤੋ, ਲੱਗੀ ਵਾਲੇ ਤਾਂ ਕਦੇ ਨਹੀਂ ਸੌਂਦੇ, ਪਰ ਤੇਰੀ ਕਿਵੇਂ ਅੱਖ ਲੱਗ ਗਈ? ਬਿਲਕੁਲ ਜੀ, ਔਰ ਇਹ ਜਿਹੜੀ ਅੱਖ ਹੈ ਨਾ, ਇਹ ਦਾ ਪਤਾ ਨਹੀਂ ਲੱਗਦਾ ਕਦੋਂ ਲੱਗ ਜਾਂਦੀ ਹੈ ਕਦੋਂ ਨਹੀਂ ਲੱਗਦੀ, ਪਰ ਇੱਧਰ ਤਾਂ ਕੁਝ ਹੋਰ ਹੀ ਗੱਲਾਂ ਬਾਤਾਂ ਹੋ ਰਹੀਆਂ ਨੇ। ਕਹਿੰਦੇ ਨੇ, ਗੱਲ ਮੁੱਕੀ ਨਾ ਸੱਜਣ ਨਾਲ ਮੇਰੀ, ਤੇਰੀ ਕਿਵੇਂ ਅੱਖ ਲੱਗ ਗਈ? ਔਰ ਇੱਧਰ ਗੱਲ ਹੋ ਰਹੀ ਹੈ ਜੀ ਕਿ ਗੱਲ ਮੁੱਕੀ ਨਾ ਸੱਜਣ ਨਾਲ ਮੇਰੀ, ਹਲੇ ਤਾਂ ਰਾਤ ਜਿਹੜੀ ਹੈ ਜੀ ਉਹ ਪਈ ਹੈ, ਪਰ ਗੀਤ ਸੁਖਵਿੰਦਰ ਦੀ ਆਵਾਜ਼ ਦੇ ਵਿੱਚ ਤੁਹਾਡੇ ਕੋਲ ਪਹੁੰਚ ਰਿਹਾ।

ਸੱਜਣ ਨਾਲ ਮੇਰੀ ਰੱਬਾ ਵੀ ਤੇਰੀ ਰਾਤ ਮੁੱਕ ਗਈ। ਬਿਲਕੁਲ ਜੀ, ਸੱਜਣ ਨਾਲ ਗੱਲਾਂ ਬਾਤਾਂ ਚੱਲਦੀਆਂ ਰਹਿਣਗੀਆਂ ਪੂਰੀ ਰਾਤ, ਅਸੀਂ ਤੁਹਾਡੇ ਨਾਲ ਬਣੇ ਰਹਾਂਗੇ ਔਰ ਤੁਸੀਂ ਪੂਰੀ ਰਾਤ ਸਾਡੇ ਪ੍ਰੋਗਰਾਮ ਦੇ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ। ਹੁਣ ਆਪਣੇ ਦੋਸਤ ਸ਼ਾਮ ਸ਼ਰਮਾ ਨੂੰ ਇਜਾਜ਼ਤ ਦੇ ਦਿਓ, ਲੇਕਿਨ ਇਸੇ ਤਰ੍ਹਾਂ ਜਿਹੜਾ ਗੱਲਾਂ ਬਾਤਾਂ ਬੱਚਤ ਦੀਆਂ ਅੱਜ ਹੋਈਆਂ ਹੈ ਉਹ ਤੁਸੀਂ ਜ਼ਰੂਰ ਧਿਆਨ ਰੱਖਣਾ ਹੈ, ਆਪਣਾ ਅਤੇ ਆਪਣੇ ਗੁਆਂਢੀਆਂ ਦਾ ਰੱਖਣਾ ਧਿਆਨ, ਆਪਣੀਆਂ ਦੁਆਵਾਂ 'ਚ ਆਪਣੇ ਦੋਸਤ ਸ਼ਾਮ ਸ਼ਰਮਾ ਨੂੰ ਹਮੇਸ਼ਾ ਯਾਦ ਰੱਖਣਾ ਅਤੇ ਦੇ ਦਿਓ ਜੀ ਇਜਾਜ਼ਤ। ਵੰਦੇ ਮਾਤਰ।

0: ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੌਗਾਤ। ਸੌਗਾਤ ਪ੍ਰੋਗਰਾਮ ਰੋਜ਼ 11:10 ਤੋਂ ਲੈ ਕੇ 1 ਵਜੇ ਤੱਕ ਤੁਹਾਡੀ ਨਜ਼ਰ ਕੀਤਾ ਜਾਂਦਾ ਡੀ ਟੀ ਐੱਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਹੀ ਜਲੰਧਰ ਕੇਂਦਰ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਲਓ ਜੀ, ਵੇਲਾ ਹੋ ਗਿਆ ਜੀ ਪ੍ਰੋਗਰਾਮ ਦੇ ਅਗਲੇ ਸੈਗਮੈਂਟ 'ਚ ਜਾਣ ਦਾ। ਪ੍ਰੋਗਰਾਮ ਚੱਲੇਗਾ ਜੀ ਹੁਣ ਪੰਜਾਬੀ ਮਲੋਡੀਅਸ ਗੀਤ, ਉਸ ਤੋਂ ਬਾਅਦ ਤੁਸੀਂ ਸੁਣੋਗੇ ਪੰਜਾਬੀ ਡਿਊਟ ਮਿਊਜ਼ਿਕ, ਸ਼ਬਦ ਸਰਵਣ ਕਰੋਗੇ, ਭਜਨ ਸਰਵਣ ਕਰੋਗੇ, ਪੂਰੀ ਰਾਤ ਅਸੀਂ ਇਸੇ ਤਰ੍ਹਾਂ ਤੁਹਾਡਾ ਮਨੋਰੰਜਨ ਕਰਨਾ। ਤੁਸੀਂ ਜਾਣਾ ਕਿਤੇ ਨਹੀਂ ਹੈ, ਚੱਲਦੇ ਹਾਂ ਜੀ ਪ੍ਰੋਗਰਾਮ ਦੇ ਅਗਲੇ ਸਿਲਸਿਲੇ 'ਚ ਪੰਜਾਬੀ ਮਲੋਡੀਅਸ ਗੀਤ।
1: ਤੁਸੀਂ ਸੁਣ ਰਹੇ ਹੋ ਪੰਜਾਬੀਅਤ ਦੀ ਆਵਾਜ਼ AIR ਪੰਜਾਬ।

ਕੁੜੀਏ ਸੰਗਣਾ ਪਾਵੀ ਕੇ ਜੱਟੀ ਹੋਈ ਦੀਵਾਨੀ ਕੁੜੀ ਦੀ ਚਾਂਜਰ ਛਣਕੇ ਕੁੜੀ ਦੀ ਅਕਮਸਤਾਨੀ ਕੁੜੀਏ ਭੰਗੜਾ ਪਾਵੀ ਭੰਗੜਾ।

0: ਹਿਰਦੇ ਦੀ ਗੁਥਲੀ ਵਿੱਚ ਰਹਿੰਦੇ ਨੇ ਤੋ ਹਿਰਦੇ ਤੱਕ ਤੇ ਕਿਸੇ ਦੀ ਪਹੁੰਚ ਨਹੀਂ ਹੈ। ਇੱਕੋ ਇੱਕ ਐਸਾ ਧਨ ਹੈ ਉਹ ਹੈ ਨਾਮ ਧਨ, ਜਿਹਨੂੰ ਚੋਰ ਚੁਰਾ ਨਹੀਂ ਸਕਦਾ, ਜਿਹਨੂੰ ਅਗਨ ਜਲਾ ਨਹੀਂ ਸਕਦੀ, ਜਿਹਨੂੰ ਪਾਣੀ ਡੋਬ ਨਹੀਂ ਸਕਦਾ, ਜਿਹਨੂੰ ਕੋਈ ਡਾਕੂ ਲੁੱਟ ਨਹੀਂ ਸਕਦਾ। ਇਸ ਵਾਸਤੇ ਸਾਹਿਬ ਕਹਿੰਦੇ ਨੇ ਪਰਮਾਤਮਾ ਦਾ ਜਿਹੜਾ ਨਾਮ ਹੈ ਉਹ ਮਾਣਕ ਹੈ, ਉਹ ਮੋਤੀ ਹੈ, ਉਹ ਹੀਰਾ ਹੈ, ਉਹ ਰਤਨ ਜਵਾਹਰ ਹੈ। ਜੇ ਤੈਨੂੰ ਪ੍ਰਾਪਤੀ ਹੋ ਜਾਏ ਤਾਂ ਫਿਰ ਕੋਈ ਸਨ ਨਹੀਂ ਲੱਗਣੀ। ਭਗਤ ਰਵਿਦਾਸ ਜੀ ਮਹਾਰਾਜ ਦਾ ਤੇ ਕਹਿਣਾ ਕਿ ਧਰਮ ਦੀ ਦੌਲਤ ਜੈਸੇ ਜੈਸੇ ਵੱਧਦੀ ਹੈ ਇਹਦੇ 'ਤੇ ਕੋਈ ਟੈਕਸ ਵੀ ਨਹੀਂ ਹੈ। ਨਾ ਤਸ਼ਵੀਸ਼ ਫਿਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜ਼ਵਾਲ। ਸੰਸਾਰ ਦੀ ਦੌਲਤ ਵਧੇ ਤਾਂ ਦੌਲਤ ਦੇ ਵਧਣ ਦੇ ਨਾਲ ਤਰ੍ਹਾਂ ਤਰ੍ਹਾਂ ਦੇ ਕਰ ਦੇਣੇ ਪੈਂਦੇ ਨੇ, ਪਰ ਧਰਮ ਦੀ ਦੌਲਤ ਵਧੇ ਇਹਦੇ 'ਤੇ ਕੋਈ ਕਰ ਨਹੀਂ ਹੈ। ਬਹੁਤ ਖੁਸ਼ੀ, ਬਹੁਤ ਖੇੜਾ, ਬੜੀ ਪ੍ਰਸੰਨਤਾ ਹੈ ਔਰ ਇਸ ਨੂੰ ਕੋਈ ਲੁੱਟ ਵੀ ਨਹੀਂ ਸਕਦਾ। ਰੰਗ ਸਗੇ ਨਾਰਾਇਣੇ ਜੇਤੇ ਮਨ ਭਾਵਨ, ਨਾਰਾਇਣ ਦੇ ਜਾਪ ਦੇ ਨਾਲ ਅਧਿਆਤਮਕ ਮਾਨਸਿਕ ਸਾਰੇ ਰੰਗ ਪ੍ਰਾਪਤ ਹੋ ਜਾਂਦੇ ਨੇ, ਭਾਵ ਸਾਰੇ ਸੁੱਖ ਸਾਰੇ ਰਸ ਪ੍ਰਾਪਤ ਹੋ ਜਾਂਦੇ ਨੇ। ਜਿਤਨੇ ਰੰਗ ਜਿਤਨੇ ਰਸ ਲਈ ਮਨ ਲੋਚਦਾ ਹੈ ਉਹ ਸਾਰੇ ਦੇ ਸਾਰੇ ਰਸ ਪ੍ਰਾਪਤ ਹੋ ਜਾਂਦੇ ਨੇ। ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ। ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਗ੍ਰਹਿ ਨਛੱਤਰਾਂ ਦਾ ਤੇ ਕੀ ਅਸਰ ਪੈਣਾ ਹੈ। ਦਰਸ ਹਰੀ ਜੋ ਕੁਛ ਚਾਹੁੰਦਾ ਹੈ ਵੈਸਾ ਹੀ ਜਗਤ ਵਿੱਚ ਹੁੰਦਾ ਹੈ। ਸਾਰੇ ਜੀਵ ਸਾਰੇ ਗ੍ਰਹਿ ਨਛੱਤਰ ਉਸਦੇ ਬੰਧਨ ਵਿੱਚ ਨੇ। ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ, ਜੋ ਪ੍ਰਭ ਕੀਤੇ ਆਪਣੇ ਸੇ ਹੀ ਕਹੀਏ ਧਨ। ਜਿਨ੍ਹਾਂ ਜੀਵਾਂ ਨੂੰ ਉਸਨੇ ਆਪਣੀ ਨੇੜ ਦੇ ਦਿੱਤੀ ਹੈ, ਆਪਣੰਤ ਦੇ ਦਿੱਤੀ ਹੈ ਅਤੇ ਜਿਨ੍ਹਾਂ ਨੇ ਪਰਮਾਤਮਾ ਨੂੰ ਆਪਣਾ ਬਣਾ ਲਿਆ ਹੈ, ਮਹਾਰਾਜ ਕਹਿੰਦੇ ਨੇ ਉਹ ਧਨਤਾ ਦੇ ਯੋਗ ਨੇ, ਉਹ ਧਨਤਾ ਦੇ ਪਾਤਰ ਨੇ। ਆਪਣ ਲਈਆ ਜੇ ਮਿਲੇ ਵਿਛੜ ਕਿਉਂ ਲੋਵਨ। ਆਪਣੀ ਸਮਰੱਥਾ ਦੇ ਨਾਲ ਆਪਣੀ ਕੋਸ਼ਿਸ਼ ਦੇ ਨਾਲ ਐਸੀ ਸੱਚਾਈ ਦੀ ਐਸੇ ਅਗਮ ਪਰਮਾਤਮਾ ਦੀ ਪ੍ਰਾਪਤੀ ਹੋਵੇ ਤਾਂ ਲੋਕ ਵਿਛੜ ਵਿਛੜ ਕੇ ਰੋਵਨ ਕਿਉਂ, ਦੁਖੀ ਕਿਉਂ ਹੋਵਨ। ਹਰ ਜੇਠ ਲੰਗੀਲਾ ਤਿਸ ਧਣੀ ਜਿਸ ਕੇ ਭਾਗ ਮਥਨ। ਜੇਠ ਦਾ ਮਹੀਨਾ ਉਹਨਾਂ ਵਾਸਤੇ ਭਾਗਾਂ ਭਰਿਆ ਹੈ, ਸੁੱਖ ਸ਼ਾਂਤੀ ਪ੍ਰਦਾਨ ਕਰਨ ਵਾਲਾ ਹੈ, ਜਿਨ੍ਹਾਂ ਦੇ ਮੱਥੇ 'ਤੇ ਭਾਗ ਨੇ ਅਤੇ ਜਿਹੜੇ ਉਸ ਜੇਠ ਪਰਮਾਤਮਾ ਨਾਲ ਜੁੜੇ ਨੇ ਔਰ ਸਾਰਾ ਮਹੀਨਾ ਆਨੰਦ ਨਾਲ ਬਤੀਤ ਕੀਤਾ।
1: ਆਪ ਜੀ ਸਰਵਣ ਕਰ ਰਹੇ ਸੋ ਸ਼੍ਰੀ 12ਵਾਂ ਮਾਝ ਵਿੱਚੋਂ ਇਸ ਮਹੀਨੇ ਦਾ ਪਾਠ ਅਤੇ ਵਿਆਖਿਆ। ਪਾਠ ਅਤੇ ਵਿਆਖਿਆ ਕੀਤੀ ਸੀ ਗਿਆਨੀ ਸੰਤ ਸਿੰਘ ਮਸਕੀਨ ਹੋਰਾਂ। ਉਹ ਸਰਬ ਕਲਾ ਸਮਰੱਥ ਰੰਗਲਾ ਪ੍ਰਭੂ, ਮੋਹਨ ਪ੍ਰਭੂ ਪ੍ਰਾਣਾ ਦਾ ਆਸਰਾ ਹੈ। ਵਡਭਾਗੇ ਪ੍ਰਾਣੀਆਂ ਦੇ ਹਿਰਦੇ ਵਿੱਚ ਉਸ ਦਾ ਵਾਸ ਹੁੰਦਾ ਹੈ ਅਤੇ ਵਡਭਾਗੇ ਪ੍ਰਾਣੀ ਹੀ ਉਸ ਦੇ ਕੌਤਕ ਵੇਖ ਵੇਖ ਕੇ ਵਿਸਮਾਦਿਤ ਹੁੰਦੇ ਨੇ। ਮੋਹਨ ਪ੍ਰਾਣ ਮਾਨ ਰਾਗੀਲਾ, ਬਾਸ ਰਹੇ ਹੋ ਹੀਰੇ ਕੈ ਸੰਗੇ, ਪੇਖ ਮੋਹਨ ਮਨ ਲੀਲਾ। ਸਰਵਣ ਕਰਦੇ ਹਾਂ ਭਾਈ ਅਮਰੀਕ ਸਿੰਘ ਜ਼ਖਮੀ ਅਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

0: ਕੀਤਾ ਸੀ। ਭਾਈ ਅਮਰੀਕ ਸਿੰਘ ਜ਼ਖਮੀ ਤੇ ਉਹਨਾਂ ਦੇ ਰਾਗੀ ਜਥੇ ਨੇ ਸਤ ਪੁਰਸ਼ਾਂ ਦੀ ਸੰਗਤ ਵਿੱਚ ਕੇਵਲ ਇੱਕ ਅਕਾਲ ਪੁਰਖ ਦੇ ਨਾਮ ਦੀ ਹੀ ਆਰਾਧਨਾ ਹੁੰਦੀ ਹੈ। ਭਾਈ ਗੁਰਦਾਸ ਜੀ ਦੇ ਸ਼ਬਦਾਂ ਵਿੱਚ ਸਾਧ ਸੰਗਤ ਵਿੱਚ ਉਸ ਅਕਾਲ ਪੁਰਖ ਦਾ ਨਿਰੰਤਰ ਨੂਰ ਵਰਦਾ ਰਹਿੰਦਾ ਹੈ। ਸੁਣਦੇ ਹਾਂ ਡਾਕਟਰ ਇੰਦਰਜੀਤ ਸਿੰਘ ਵਾਸੂ ਹੋਰਾਂ ਪਾਸੋਂ ਵਾਰਤਾ। ਸਾਧ ਸੰਗਤ ਅਸਥਾਨ ਜਗਮਗ ਨੂਰ ਹੈ।
1: ਇਹ ਫੁਰਮਾਨ ਸਿੱਖ ਧਰਮ ਦੇ ਵਿਆਖਿਆਕਾਰ ਭਾਈ ਗੁਰਦਾਸ ਜੀ ਦਾ ਹੈ, ਜੋ ਉਹਨਾਂ ਦੀ ਤੀਜੀ ਵਾਰ ਦੀ 10ਵੀਂ ਪੌੜੀ ਸਭਾਇਮਾਨ ਹੈ। ਇਸ ਕਥਨ ਵਿੱਚ ਸਾਧ ਸੰਗਤ ਦੀ ਨੂਰਾਨੀ ਪ੍ਰਕਿਰਤੀ ਅਤੇ ਦਗਦੇ ਸਰੂਪ ਬਾਰੇ ਰੋਸ਼ਨੀ ਪਾਈ ਗਈ ਹੈ। ਸਾਧ ਸੰਗਤ ਦੇ ਅਸਥਾਨ ਨੂੰ ਸਿੱਖ ਧਰਮ ਵਿੱਚ ਗੁਰਦੁਆਰੇ ਦਾ ਨਾਮ ਦਿੱਤਾ ਗਿਆ ਹੈ, ਜਿਸ ਤੋਂ ਭਾਵ ਗੁਰੂ ਅਥਵਾ ਪਰਮੇਸ਼ਰ ਦੇ ਦੁਆਰ ਤੋਂ ਹੈ, ਜਿੱਥੋਂ ਰੱਬ ਦਾ ਨੂਰੀ ਗਿਆਨ ਸੰਸਾਰ ਨੂੰ ਵੰਡਿਆ ਜਾਂਦਾ ਹੈ। ਇਸੇ ਨੂਰੀ ਗਿਆਨ ਕਰਕੇ ਇਹ ਅਸਥਾਨ ਹਮੇਸ਼ਾ ਜਗ ਮੰਗਾਉਂਦਾ ਰਹਿੰਦਾ ਹੈ। ਇਹ ਗਿਆਨ ਸਾਧ ਸੰਗਤ ਵਿੱਚ ਹੁੰਦੀਆਂ 3 ਧਾਰਮਿਕ ਕਿਰਿਆਵਾਂ ਤੋਂ ਉਤਪੰਨ ਹੁੰਦਾ ਹੈ, ਜੋ ਪਰਮਾਤਮਾ ਦੀ ਕਥਾ, ਕੀਰਤਨ ਅਤੇ ਅਰਦਾਸ ਨਾਲ ਸੰਬੰਧਿਤ ਹੁੰਦੀਆਂ ਹਨ। ਪ੍ਰਭੂ ਕਥਾ ਬ੍ਰਹਮੰਡੀ ਚੇਤਨਾ ਪੈਦਾ ਕਰਦੀ ਹੈ। ਸਵਾਮੀ ਦੀ ਸਿਫਤ ਸਲਾਹ ਦਾ ਕੀਰਤਨ ਇਕਾਗਰਤਾ ਦਾ ਸਰੋਤ ਬਣਦਾ ਹੈ ਅਤੇ ਅਰਦਾਸ ਗੁਰੂ ਚੇਤਨਾ, ਸਿੱਖ ਇਤਿਹਾਸ ਦੀ ਚੇਤਨਾ ਅਤੇ ਸਰਬੱਤ ਦੇ ਭਲੇ ਦੀ ਵਿਸ਼ਵ ਚੇਤਨਾ ਪ੍ਰਤੀ ਜਾਗਰੂਕ ਕਰਦੀ ਹੈ। ਇਹ 3 ਕਿਰਿਆਵਾਂ ਤੋਂ ਸੰਗਤ ਵਿੱਚ ਦੈਵੀ ਵਾਤਾਵਰਨ ਉਤਪੰਨ ਹੁੰਦਾ ਹੈ। ਮਨੁੱਖ ਨਿਰਾ ਪਾਪ ਦਾ ਪਲੰਦਾ ਨਹੀਂ, ਸਗੋਂ ਨੇਕੀਆਂ ਦਾ ਸਰੂਪ ਵੀ ਹੈ। ਉਹ ਜਿੱਥੇ ਕਾਮ ਕ੍ਰੋਧ ਦਾ ਨਗਰ ਹੈ, ਉੱਥੇ ਹਰੀ ਦਾ ਵੀ ਨਿਵਾਸ ਸਥਾਨ ਹੈ। ਜਿੱਥੇ ਉਸਦੇ ਅੰਦਰ ਮਾਇਕ ਤ੍ਰਿਸ਼ਨਾ ਹੈ, ਉੱਥੇ ਹਰੀ ਦੇ ਨਾਮ ਦੀ ਬਨਸਪਤੀ ਵੀ ਮੌਲੀ ਹੋਈ ਹੈ। ਇਸ ਸੰਬੰਧ ਵਿੱਚ ਗੁਰਬਾਣੀ ਦੇ ਫੁਰਮਾਨ ਹਨ, ਕਾਮ ਕ੍ਰੋਧ ਨਗਰ ਬਹੁ ਭਰਿਆ, ਹਰਿਮੰਦਰ ਇਹ ਸਰੀਰ ਹੈ, ਭੀਤਰ ਅਗਨ ਬਨਸਪਤ ਮੌਲੀ ਸਾਗਰ ਪੰਡੇ ਪਾਇਆ। ਸਰੀਰ ਦੀ ਸਮੁੱਚੀ ਪ੍ਰਕਿਰਤੀ ਦਾ ਗਿਆਨ ਮਨੁੱਖ ਨੂੰ ਆਸ਼ਾਵਾਦੀ ਬਣਾਉਂਦਾ ਹੈ ਅਤੇ ਉਹ ਸਤਿਗੁਰ ਦੀ ਅਗਵਾਈ ਵਿੱਚ ਆਪਣੀ ਮਾਨਵਤਾ ਨੂੰ ਦਿਵਤਾ ਵਿੱਚ ਬਦਲਣ ਦੇ ਮਾਰਗ 'ਤੇ ਪੈ ਜਾਂਦਾ ਹੈ। ਸਤਿਗੁਰ ਦਾ ਸ਼ਬਦ ਇੱਕ ਜਗ ਦਾ ਦੀਪਕ ਹੈ, ਜੋ ਮਨੁੱਖ ਦੇ ਦਿਲ ਦੀ ਅੰਧੇਰੀ ਰਾਤ ਨੂੰ ਉਜਲੀ ਪ੍ਰਭਾਤ ਵਿੱਚ ਬਦਲ ਦਿੰਦਾ ਹੈ। ਉਸ ਦਾ ਅੰਦਰਲਾ ਸੰਸਾਰ ਗਿਆਨ ਨਾਲ ਨੂਰੋ ਨੂਰ ਹੋ ਜਾਂਦਾ ਹੈ। ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨਸੋ ਅੰਧਕਾਰ ਤੇ ਮੰਦਰ, ਰਤਨ ਕੋਠੜੀ ਖੁੱਲ੍ਹੀ ਅਨੂਪਾ। ਭਾਈ ਗੁਰਦਾਸ ਜੀ ਅਨੁਸਾਰ ਸਾਧ ਸੰਗਤ ਮਾਨ ਸਰੋਵਰ ਹੈ, ਜਿੱਥੇ ਗੁਰਮੁਖ ਰੂਪੀ ਹੰਸ ਪ੍ਰਭੂ ਨਾਮ ਦੇ ਮੋਤੀ ਚੁੱਕਦੇ ਹਨ। ਭਗਤ ਕਬੀਰ ਜੀ ਅਨੁਸਾਰ ਇਹ ਬੈਕੁੰਠ ਧਾਮ ਹੈ, ਜੋ ਸਾਰੇ ਸੁੱਖਾਂ ਦਾ ਸੋਮਾ ਹੈ। ਗੁਰੂ ਰਾਮਦਾਸ ਜੀ ਅਨੁਸਾਰ ਇਹ ਪ੍ਰਭੂ ਦੇ ਗੁਣ ਸਿੱਖਣ ਲਈ ਇੱਕ ਪਾਠਸ਼ਾਲਾ ਹੈ। ਸਾਧ ਸੰਗਤ ਸੰਸਾਰ ਦੇ ਜ਼ਹਿਰੀਲੇ ਵਾਤਾਵਰਣ ਵਿੱਚ ਜੀਵਨ ਅੰਮ੍ਰਿਤ ਦਾ ਜ਼ਖੀਰਾ ਹੈ, ਜਿੱਥੇ ਕੇਵਲ ਅਤੇ ਕੇਵਲ ਪਰਮਾਤਮਾ ਦੀ ਸਿਫਤ ਕੀਤੀ ਜਾਂਦੀ ਹੈ ਅਤੇ ਮਨੁੱਖ ਨੂੰ ਹਰੇਕ ਕਿਸਮ ਦੀ ਮਥਾਜੀ ਤੋਂ ਮੁਕਤੀ ਮਿਲਦੀ ਹੈ। ਇਸ ਸੰਬੰਧ ਵਿੱਚ ਕੁਝ ਗੁਰਬਾਣੀ ਦੇ ਫੁਰਮਾਨ ਇਹ ਹਨ। ਸਤਸੰਗਤ ਸਤਿਗੁਰ ਚਾਟਸਾਲ ਹੈ, ਜਿਤ ਹਰ ਗੁਣ ਸਿੱਖਾ, ਆਸ ਪਾਸ ਬਿਖੂਆ ਕੇ ਕੁੰਟਾ, ਬੀਚ ਅੰਮ੍ਰਿਤ ਹੈ ਪਾਈ ਰੇ। ਸਤਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਬਖਾਣੀ ਹੈ। ਸਾਧ ਸੰਗਤ ਮਨੁੱਖ ਲਈ ਅਨੇਕ ਬਰਕਤਾਂ, ਅਨੇਕ ਸੁੱਖਾਂ ਦੇ ਪੈਕੇਜ ਦੀ ਤਰ੍ਹਾਂ ਹੈ। ਪਵਿੱਤਰ ਸੰਗਤ ਨਾਲ ਮਨੁੱਖ ਦੇ ਵਿਚਾਰ, ਵਿਹਾਰ ਅਤੇ ਆਹਾਰ ਵੀ ਪਵਿੱਤਰ ਹੋ ਜਾਂਦੇ ਹਨ। ਜੀਵਨ ਵਿੱਚ ਜ਼ਬਤ ਅਤੇ ਅਨੁਸ਼ਾਸਨ ਪੈਦਾ ਹੋ ਜਾਂਦਾ ਹੈ। ਸਾਧ ਸੰਗਤ ਇੱਕ ਸ਼ਬਦ ਦੀ ਟਕਸਾਲ ਹੈ, ਜਿਸ ਵਿੱਚ ਮਨੁੱਖ ਦੀ ਸੁਰਤ, ਮਤ, ਮਨ ਅਤੇ ਬੁੱਧ ਘੜੀ ਜਾਂਦੀ ਹੈ। ਉਸ ਵਿੱਚ ਸੁੰਦਰ ਚੇਤਨਾ, ਸੁੰਦਰ ਅਕਲ, ਸੁੰਦਰ ਜਜ਼ਬੇ ਅਤੇ ਸੁੰਦਰ ਸੋਚ ਦਾ ਪ੍ਰਕਾਸ਼ ਹੋ ਜਾਂਦਾ ਹੈ। ਉੱਤਮ ਸੰਗਤ ਨਾਲ ਮਨੁੱਖ ਉੱਤਮ ਹੋ ਜਾਂਦਾ ਹੈ। ਉੱਤਮ ਸੰਗਤ ਉੱਤਮ ਹੋਵੇ, ਗੁਣ ਕੋ ਧਾਵੇ, ਅਵਗੁਣ ਧੋਵੇ। ਸਾਧ ਸੰਗਤ ਦਾ ਮਿਲਾਪ ਰੱਬ ਦਾ ਮਿਲਾਪ ਹੈ, ਕਿਉਂਕਿ ਇਸ ਵਿੱਚ ਪ੍ਰਭੂ ਰੰਗ ਵਿੱਚ ਰੰਗੇ ਹੋਏ ਰੰਗਲੇ ਸੱਜਣ ਮਿਲਦੇ ਹਨ, ਜਿਨ੍ਹਾਂ ਵਿੱਚ ਅਕਾਲ ਪੁਰਖ ਵਸਦਾ ਹੈ। ਸਤਸੰਗਤ ਵੱਡੇ ਭਾਗਾਂ ਨਾਲ ਮਿਲਦੀ ਹੈ। ਗੁਰਬਾਣੀ ਦੇ ਇਹ ਫਰਮਾਨ ਸਾਧ ਸੰਗਤ ਦੀ ਮਹਾਨਤਾ ਨੂੰ ਸਪੱਸ਼ਟ ਕਰਦੇ ਹਨ। ਮਿਲ ਸਤਸੰਗਤ ਖੋਜ ਦਸਾਈ, ਵਿੱਚ ਸੰਗਤ ਹਰ ਪ੍ਰਭ ਵਸੇ ਜੀਓ। ਵਡਭਾਗੀ ਹਰ ਸੰਗਤ ਪਾਵੈ, ਭਾਗਹੀਣ ਭਰਮ ਚੋਟਾਂ ਖਾਵੈ। ਬਿਨ ਭਾਗਾਂ ਸਤਸੰਗ ਨਾ ਲੱਭੈ, ਵਿਣ ਸੰਗਤ ਮੈਲ ਭਰੀਜੈ ਜੀਓ। ਸਾਧ ਸੰਗਤ ਦੀ ਸੰਸਥਾ ਦਾ ਆਰੰਭ ਗੁਰੂ ਨਾਨਕ ਦੇਵ ਜੀ ਨੇ ਕੀਤਾ। ਉਹਨਾਂ ਨੇ ਇਸ ਨੂੰ ਸ਼੍ਰੇਣੀ ਰਹਿਤ ਸਮਾਜ ਦੇ ਰੂਪ ਵਿੱਚ ਉਸਾਰਿਆ, ਜਿੱਥੇ ਸਾਰੇ ਲੋਕ ਰਲ ਮਿਲ ਕੇ ਰਹਿਣ ਦਾ ਵੱਲ ਸਿੱਖਦੇ ਹਨ। ਉਹਨਾਂ ਨੇ

0: ਜਾਤ ਪਾਤ ਛੂਤ ਛਾਤ ਅਤੇ ਪਦਵੀਆਂ ਦੇ ਖਿਆਲਾਂ ਨੂੰ ਫਜ਼ੂਲ ਦੱਸਿਆ। ਉਹਨਾਂ ਨੇ ਪ੍ਰੇਰਣਾ ਦਿੱਤੀ ਕਿ ਇੱਕੋ ਇੱਕ ਸਾਰਿਆਂ ਵਿੱਚ ਰੱਬੀ ਅੰਸ਼ ਹੈ ਜੋ ਉਹਨਾਂ ਦੇ ਵਜੂਦ ਨੂੰ ਵੀ ਕਾਇਮ ਰੱਖਦੀ ਹੈ ਅਤੇ ਉਹਨਾਂ ਨੂੰ ਸਾਂਝੀਵਾਲਤਾ ਵਿੱਚ ਵੀ ਬੰਨ੍ਹੀ ਰੱਖਦੀ ਹੈ। ਜਿਵੇਂ ਫੱਕੜ ਜਾਤੀ ਫੱਕੜ ਨਾਉ ਸਭਨਾ ਜੀਆਂ ਇੱਕਾ ਛਾਉ ਅਤੇ ਸਭੈ ਸਾਂਝੀਵਾਲ ਸਦਾਇਨ ਤੂੰ ਕਿਸੇ ਨਾ ਦਿੱਸੇ ਬਾਹਰਾ ਜੀਓ। ਗੁਰੂ ਨਾਨਕ ਦੇਵ ਜੀ ਅਨੁਸਾਰ ਸਿੱਖ ਧਰਮ ਦੇ ਵਿਕਾਸ ਦਾ ਕਾਰਨ ਗੁਰਸੰਗਤ ਅਤੇ ਗੁਰਬਾਣੀ ਹੈ। ਗੁਰੂ ਨਾਨਕ ਦੇਵ ਜੀ ਦੇ ਅਣਥੱਕ ਪ੍ਰਚਾਰ ਦੇ ਯਤਨਾਂ ਸਰਕਾ ਹਰੇਕ ਘਰ ਧਰਮਸਾਲ ਦਾ ਰੂਪ ਬਣ ਗਿਆ ਜਿੱਥੇ ਕੀਰਤਨ ਦੇ ਪ੍ਰਵਾਹ ਚੱਲੇ। ਅਚਲ ਵਟਾਲੇ ਜੋਗੀਆਂ ਨਾਲ ਗੋਸ਼ ਸਮੇਂ ਗੁਰੂ ਜੀ ਨੇ ਉਹਨਾਂ ਦੇ ਪੁੱਛਣ 'ਤੇ ਦੱਸਿਆ ਕਿ ਉਹਨਾਂ ਕੋਲ ਗੁਰਬਾਣੀ ਅਤੇ ਸੰਗਤ ਤੋਂ ਬਿਨਾਂ ਹੋਰ ਕੋਈ ਕਰਾਮਾਤ ਨਹੀਂ ਹੈ। ਜਿਵੇਂ ਗੁਰਸੰਗਤ ਬਾਣੀ ਬਿਨਾਂ ਦੂਜੀ ਓਟ ਨਹੀਂ ਹੈ ਰਾਈ। ਗੁਰੂ ਦੀਆਂ ਸਾਜੀਆਂ ਸੰਗਤਾਂ ਨੇ ਹੌਲੀ ਹੌਲੀ ਇੱਕ ਪੰਥ ਦਾ ਰੂਪ ਲੈ ਲਿਆ ਜਿਸ ਦਾ ਪ੍ਰਮੁੱਖ ਆਦਰਸ਼ ਗੁਰੂ ਪ੍ਰਤੀ ਆਤਮ ਸਮਰਪਣ ਹੈ, ਕਿਉਂਕਿ ਗੁਰੂ ਦੀ ਸ਼ਰਨ ਹੀ ਮਨੁੱਖ ਦੇ ਮਾਇਕ ਬੰਧਨ ਕੱਟ ਸਕਦੀ ਹੈ। ਇਹ ਸੰਬੰਧੀਆਂ ਦੇ ਮੋਹ ਦੀਆਂ ਜੰਜੀਰਾਂ, ਭਰਮਾਂ ਦੀ ਭਟਕਣ, ਪਾਪ ਪੁੰਨ ਦੀ ਤਮੀਜ਼ ਦਾ ਨਿਖੇੜਾ ਕਰਨ ਵਾਲੀ ਸੁਰਤ ਪ੍ਰਦਾਨ ਕਰਦੀ ਹੈ। ਅੰਤ 'ਤੇ ਇਹ ਕਿਹਾ ਜਾ ਸਕਦਾ ਕਿ ਸਾਧਸੰਗ ਦਾ ਸਥਾਨ ਰੱਬ ਦੀ ਨੂਰੀ ਹੋਂਦ ਅਤੇ ਉਸਦੇ ਨੂਰੀ ਗਿਆਨ ਨਾਲ ਭਰਪੂਰ ਹੈ। ਇਹ ਮਨੁੱਖੀ ਜੀਵਨ ਦੇ ਅੰਧੇਰੇ ਪੱਖਾਂ ਵਿੱਚ ਪ੍ਰਕਾਸ਼ ਉਤਪੰਨ ਕਰਦਾ ਹੈ। ਇਹ ਇੱਕ ਐਸਾ ਸੱਚਖੰਡ ਹੈ ਜੋ ਅੰਦਰਲੀ ਜੋਤ ਨੂੰ ਹੋਰ ਵੀ ਪ੍ਰਚੰਡ ਕਰ ਦਿੰਦਾ ਹੈ। ਸਾਧ ਸੰਗਤ ਵਿੱਚ ਗੁਰ ਸ਼ਬਦ ਦੀ ਵਿਚਾਰ ਜੀਵਨ ਦੇ ਧੁੰਦਲੇ ਰਾਹਾਂ ਨੂੰ ਪ੍ਰਕਾਸ਼ਮਾਨ ਕਰਦੀ ਹੈ। ਸਾਧ ਸੰਗਤ ਸਿੱਖ ਧਰਮ ਦੀ ਟਕਸਾਲ ਹੈ। ਇਹ ਜੀਵਨ ਦੀ ਪੁਨਰ ਉਸਾਰੀ ਕਰਕੇ ਇਸ ਨੂੰ ਨਦਰੀ ਨਜ਼ਰ ਨਿਹਾਲ ਕਰ ਦਿੰਦੀ ਹੈ। ਇਸੇ ਕਰਕੇ ਭਾਈ ਗੁਰਦਾਸ ਜੀ ਨੇ ਕੁੱਜੇ ਵਿੱਚ ਸਮੁੰਦਰ ਬੰਦ ਕਰਦਿਆਂ ਫਰਮਾਇਆ, ਪੂਰਨ ਪਰਮ ਨਿਧਾਨ ਸਦ ਭਰਪੂਰ ਹੈ, ਸਾਧ ਸੰਗਤ ਅਸਥਾਨ ਜਗਮਗ ਨੂਰ ਹੈ।
1: ਸਾਧ ਸੰਗਤ ਅਸਥਾਨ ਜਗਮਗ ਨੂਰ ਹੈ। ਇਹ ਵਾਰਤਾ ਸੁਣਾ ਰਹੇ ਸਨ ਡਾਕਟਰ ਇੰਦਰਜੀਤ ਸਿੰਘ ਵਾਸੂ। ਚੰਗੇ ਕਰਮ ਕਰਨ ਦੀ ਜਾਚ ਅਕਾਲ ਪੁਰਖ ਦੇ ਚਰਨਾਂ ਵਿੱਚ ਬੇਨਤੀ ਕਰਕੇ ਹੀ ਪ੍ਰਾਪਤ ਹੋ ਜਾਂਦੀ ਹੈ। ਤਾਂ ਤੇ ਫਿਰ ਬੇਨਤੀ ਇਹੀ ਕਰਨੀ ਚਾਹੀਦੀ ਹੈ, ਐਸੀ ਮਾਂਗ ਗੋਬਿੰਦ ਤੇ, ਟਹਿਲ ਸੰਤਨ ਕੀ ਸੰਗ ਸਾਧੂ ਕਾ, ਹਰ ਨਾਮਾ ਜਪ ਪਰਮ ਗਤੇ। ਸਰਵਣ ਕਰਦੇ ਹਾਂ ਭਾਈ ਗੁਰਦਿਆਲ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

0: ਹੁਣੇ ਤੁਸੀਂ ਭਜਨ ਸਰਵਨ ਕਰ ਰਹੇ ਸੀ ਡੀਟੀਐਸ ਦੀ ਆਕਾਸ਼ਵਾਣੀ ਪੰਜਾਬ ਸੇਵਾ ਦੇ ਜਲੰਧਰ ਕੇਂਦਰ ਤੜਕੇ ਦੇ 4 ਵੱਜ ਚੁੱਕੇ ਨੇ। ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।
1: ਸਪਾਟ ਕੀਰਤ ਕੀ

ਹੁਣੇ ਤੁਸੀਂ ਭਜਨ ਸਰਵਨ ਕਰ ਰਹੇ ਸੀ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦੇ ਜਲੰਧਰ ਕੇਂਦਰ ਤੜਕੇ ਦੇ 4 ਵੱਜ ਚੁੱਕੇ ਨੇ। ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਸਤਨਾਮ।

वाहे गुरु जी की फतेह, सतनाम श्री वाहे।

वाहे गुरु जी का खालसा।

ਸੰਤਤ ਹੀ ਸਤ ਸੰਗਤ ਸੰਗ ਸੋ ਰੰਗ ਰਤੇ ਜਸ ਗਾਵਤ ਹੈ। ਧਰਮ ਪੰਥ ਤਰਿਓ ਧਰਨੀ ਤਰਿਆ ਰਹੇ ਲਿਵਤਾਰ ਨਾ ਤਾਵਤ ਹੈ। ਮਥੁਰਾ ਭਨ ਭਾਗ ਭਲੇ ਉਨਕੇ ਮਨ ਇੱਛਤ ਹੀ ਫਲ ਪਾਵਤ

0: ਸੁਖ ਸੰਪਤ ਰੇਦਰ ਸਿੱਧ ਨਾ ਛੋਟੇ ਸੱਤ ਦਾਨ ਬੜਾ ਅਤਵੰਤ ਮਹਾਂਬਲ ਸੇਵਕ ਦਾਸ ਕਹਿ ਹੋ ਤੱਥ ਤਾਹੇ ਕਹਾਂ ਪਰਵਾਹ ਕਹੂੰ ਕੀ ਜਾ ਕੇ ਬਸੀਸ ਧਰਿਓ ਗੁਰ ਹੱਥ
1: ਤੇਨ ਭਵਨ ਭਰਪੂਰਿਓ ਸੋਈ ਆਪਨ ਸਰਸ ਕੀਓ ਨਾ ਜਗਤ ਕੋਈ ਆਪਣੇ ਆਪ ਹੀ ਉਪਾਇਓ ਸੁਰ ਨਰ ਅਸੁਰ ਅੰਤ ਨਹੀਂ ਪਾਇਓ ਪਾਇਓ ਨਹੀਂ ਅੰਤ ਸੁਰੇ ਆਸੁਰੇ ਨਰ ਗੰਗ ਨਰ ਖੋਜੰਤ ਫਿਰੇ ਅਬਨਾਸੀ ਅਚਲ ਅਜੂਨੀ ਸੰਭੋ ਪੁਰਖੋਤਮ ਅਪਾਰ ਪਰੇ ਕਰਨ ਕਾਰਨ ਸਮਰੱਥ ਸਦਾ ਸੋਈ ਸਰਵ ਜੀ ਮਨ ਤਿਆਇਓ ਸ੍ਰੀ ਗੁਰ ਰਾਮਦਾਸ ਜੈ ਓ ਜੈ ਜਗ ਮੈਂ ਤੈ ਹਰ ਪਰਮ ਪਦ ਪਾਇਓ
2: ਸਤਿਗੁਰ ਨਾਨਕ ਭਗਤ ਕਰੀ ਇੱਕ ਮਾਨ ਤਨ ਮਨ ਤਨ ਗੋਬਿੰਦ ਦਿਓ ਅੰਗਦ ਅਨੰਤ ਮੂਰਤ ਨਿਜ ਤਾਰੀ ਅਗੰਮ ਗਿਆਨ ਰਸ ਰਸਿਓ ਹੀਓ ਪੁਰ ਅਮਰਦਾਸ।

ਅਗ ਅੰਤਕ ਬਦਾ ਨਾ ਸਲ ਕਵ ਗੁਰ ਰਾਮਦਾਸ ਤੇਰੀ।

ਨਾਮ ਸਤ ਸੰਤੋਖ ਧਰਿਓ ਉਰੇ ਆਦ ਪੁਰਖ ਪਰਤਾਖੇ ਦਿਖਿਓ ਅੱਛਰ ਮਸਤਕ ਤੁਰ ਪ੍ਰਗਟ ਜੋਤ ਜਗਮਗੈ ਤੇਜ ਪੂ ਮੰਡਲ ਛਾਇਓ ਪਾਰਸ ਪਰਸ ਪਰਸ।

0: सगळ श्रेष्ठ लगे बेतरो।
1: जिन सतगुरु सेव पदार्थ पायो, निस बासुर

ਆਪਣ ਲੀਆ ਜੇ ਮਿਲਾ ਵਿਛੜ ਕਿਉਂ ਰਵਾਨਾ। ਸਾਧੂ ਸੰਗ

ਕਾਲੀਆਂ ਮੁਕਤਿਆਂ ਹਾਠੀਆਂ ਜਾਪੀਆਂ ਤਾਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ।

तू हर तेरा सबको सब तू दियो भाई राम राजे किस हाथ किसे दे।

ਕੋਈ ਗਾਵੇ ਰਾਗੀ।